ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਹਰ ਸਵਾਸ ਨਾਲ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਮਹਾਨ ਤਰਸ ਕਿਰਪਾ ਸਾਡੇ ਸਾਰਿਆਂ ਤੇ ਕੀਤੀ ਹੈ। ਆਪਣੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਾਨੂੰ ਬਖਸ਼ਿਸ਼ ਕੀਤਾ ਹੈ। ਆਪਣੀ ਆਪਣੀ ਜਗ੍ਹਾ ਤੇ ਆਪ ਜੀ ਸੱਜ ਕੇ ਪੋਥੀ ਸਾਹਿਬ ਪ੍ਰਕਾਸ਼ ਕਰ ਲਓ, ਜਿੱਥੇ ਅੱਜ ਅਸੀਂ ਸਾਰੇ ਗੁਰਬਾਣੀ ਸੰਥਿਆ ਪਾਠ ਬੋਧ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਉੱਥੇ ਹੀ ਅੱਜ ਬੜਾ ਮਹਾਨ ਦਿਹਾੜਾ ਹੈ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਏ ਕਰ ਨਾਉ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ। ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਬੇਅੰਤ ਬੇਅੰਤ ਵਧਾਈਆਂ। ਸੱਚੇ ਪਾਤਸ਼ਾਹ ਜੀ ਤਰਸ ਕਰਨ, ਕਿਰਪਾ ਕਰਨ, ਜਿਵੇਂ ਮਹਾਰਾਜ ਨੇ ਛੱਜੂ ਵਰਗੇ ਦੇ ਸਿਰ ਤੇ ਆਪਣੀ ਬਖਸ਼ਿਸ਼ ਭਰੀ ਨਦਰ ਕਰਕੇ ਛੜੀ ਰੱਖ ਕੇ ਮਹਾਰਾਜ ਨੇ ਗੀਤਾ ਦੇ ਅਰਥ ਕਰਵਾ ਲਏ, ਇਸੇ ਤਰ੍ਹਾਂ ਸਾਡੇ ਸਾਰਿਆਂ ਤੇ ਸੱਚੇ ਪਾਤਸ਼ਾਹ ਤਰਸ ਕਰਕੇ ਗੁਰਬਾਣੀ ਦਾ ਬੋਧ ਸਾਨੂੰ ਬਖਸ਼ਿਸ਼ ਕਰਨ, ਮਹਾਰਾਜ ਜੀ ਦੀ ਪਾਵਨ ਪਵਿੱਤਰ ਦਰ ਕਰ ਦੀ ਮਾਣ ਮਰਿਆਦਾ ਦੀ ਸਾਨੂੰ ਸਮਰਥ ਪ੍ਰਾਪਤ ਹੋਵੇ। ਮੈਂ ਸਤਿਕਾਰਯੋਗ ਬਾਈ ਜੀ ਨੂੰ ਬੇਨਤੀ ਕਰਦਾ ਕਿ ਉਹ ਆਪ ਜੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਦੇਣਗੇ, ਨਾਲ ਹੋਰ ਇੱਕ ਦੋ ਬਚਨ ਆਪ ਜੀ ਨੂੰ ਸਰਵਣ ਕਰਵਾ ਦੇਣਗੇ।
2: ਸਭ ਸੰਗਤ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅੱਠਵੇਂ ਪਾਤਸ਼ਾਹ ਸ੍ਰੀ ਹਰਿਕ੍ਰਿਸ਼ਨ ਤੇ ਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਉਹਨਾਂ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਇਸ ਦੇ ਨਾਲ ਹੀ ਦਾਸ ਬੇਨਤੀ ਕਰਨੀ ਚਾਹੁੰਦਾ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਵਹਿ ਪ੍ਰਗਟਿਉ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਿੱਖ ਜਗਤ 'ਤੇ ਹੀ ਨਹੀਂ ਪੂਰੀ ਮਨੁੱਖਤਾ 'ਤੇ ਇੱਕ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ। ਅੱਜ ਦੇ ਦਿਨ ਸਾਬੋ ਕੀ ਤਲਵੰਡੀ ਖਾਲਸੇ ਦਾ ਪੰਜਵਾਂ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤਾ। ਅਤੇ ਇਸ ਦੇ ਨਾਲ ਨਾਲ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਉਹਨਾਂ ਦੀ ਬਾਣੀ ਵੀ ਚੜ੍ਹਾਈ। ਹਜ਼ੂਰ ਜਿੰਨੀ ਵੀ ਬਾਣੀ ਉਚਾਰਨ ਕਰਦੇ ਸਨ ਉਹਨੀ ਬਾਣੀ ਦੇ ਅਨੁਭਵੀ ਅਰਥ ਕਰਕੇ ਵੀ ਪੰਥ ਨੂੰ ਸੰਤਾਂ ਨੂੰ ਸਰਵਣ ਕਰਵਾਉਂਦੇ। ਅੱਜ ਦੇ ਦਿਨ ਨੌ ਮਹੀਨੇ ਨੌ ਦਿਨ ਨੌ ਪਹਿਰ ਨੌ ਘੜੀਆਂ ਨੌ ਪਲਾਂ ਦੇ ਅੰਦਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ। ਇਸ ਗੱਲ ਦੀ ਵੀ ਖਾਲਸਾ ਪੰਥ ਨੂੰ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਦੂਸਰੀ ਗੱਲ, ਅੱਜ ਦੇ ਦਿਹਾੜੇ ਹੀ ਕਲਗੀਧਰ ਪਾਤਸ਼ਾਹ ਨੇ ਨੌਵੀਂ ਟਕਸਾਲ ਜੋ ਪੰਥ ਪ੍ਰਵਾਨਿਤ ਟਕਸਾਲ ਹੈ ਉਸ ਦੀ ਵੀ ਸਥਾਪਨਾ ਕੀਤੀ, ਜਿੱਥੇ ਆਪਾਂ ਧੰਨ ਧੰਨ ਸਤਿਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉੱਥੇ ਨਾਲ ਦੀ ਨਾਲ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਦਿਵਸ ਵੀ ਮਨਾ ਰਹੇ ਹਾਂ, ਉੱਥੇ ਨਾਲ ਦੀ ਨਾਲ ਦਮਨੀ ਟਕਸਾਲ ਸੰਪਰਦਾਇ ਪਿੰਡਰਾਂ ਅਥਵਾ ਜਥਾ ਪਿੰਡਰਾਂ ਦੀ ਸਥਾਪਨਾ ਦਾ ਦਿਵਸ ਵੀ ਮਨਾ ਰਹੇ ਹਾਂ। ਇਸ ਦੀ ਵੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਦੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਸੰਪਰਦਾਇ ਪਿੰਡਰਾਂ ਦਮਨੀ ਟਕਸਾਲ ਵੱਲੋਂ ਤਖ਼ਤ ਦਮਦਮਾ ਸਾਹਿਬ ਵਿਖੇ ਸਮਾਗਮ ਵੀ ਕੀਤਾ ਗਿਆ ਹੈ। ਇਸ ਦੇ ਨਾਲ ਨਾਲ 25 ਸਿੰਘਾਂ ਵੱਲੋਂ ਪੂਰੀ ਮਰਯਾਦਾ ਦੇ ਨਾਲ ਸ਼੍ਰੀ ਅਖੰਡ ਪਾਠ ਕਰਕੇ ਵੀ ਭੋਗ ਪਾਇਆ ਗਿਆ। ਆਪਾਂ ਵੀ ਗੁਰਬਾਣੀ ਸੰਥਿਆ ਦਾ ਪਾਠ ਬੋਧ ਕਰ ਰਹੇ ਹਾਂ, ਉੱਥੇ ਵੀ ਦਮਦਮੀ ਟਕਸਾਲ ਦੇ ਗ੍ਰੰਥੀ ਸਿੰਘਾਂ ਵੱਲੋਂ ਜੋ 25 ਸਿੰਘ ਸੇਵਾ ਵਿੱਚ ਲੱਗੇ, ਇਹ ਕਿਉਂ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ, ਫਿਰ ਸਭ ਤੋਂ ਪਹਿਲਾਂ ਅਖੰਡ ਪਾਠ ਵੀ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਕਰਵਾਇਆ ਗਿਆ ਸੀ। ਉਸੇ ਮਰਯਾਦਾ ਨੂੰ ਕਾਇਮ ਰੱਖਦਿਆਂ ਹੋਇਆਂ ਅੱਜ ਵੀ ਦਮਦਮੀ ਟਕਸਾਲ ਸੰਪਰਦਾਇ ਪਿੰਡਰਾਂ ਵੱਲੋਂ 25 ਸਿੰਘਾਂ ਵੱਲੋਂ ਸ਼੍ਰੀ ਅਖੰਡ ਪਾਠ ਦੇ ਭੋਗ ਵੀ ਪਾਏ ਗਏ ਅਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਦਿਹਾੜਾ ਮਨਾਇਆ ਗਿਆ ਅਤੇ ਨਾਲ ਹੀ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਵੀ ਮਨਾਇਆ ਗਿਆ। ਸੋ ਇਹ ਵੀ ਬੇਨਤੀ ਕਰਨੀ ਦਾਸ ਨੇ ਜ਼ਰੂਰੀ ਸਮਝੀ ਸੀ, ਕਿਉਂਕਿ ਅੱਜ ਦਾ ਦਿਨ ਖਾਸ ਮਹੱਤਵਪੂਰਨ ਹੈ। ਤਿੰਨ ਸਾਡੇ ਇਤਿਹਾਸਕ ਮਹਾਨ ਇਹ ਵਿਚਾਰ ਵਿਮਰਸ਼ ਕਰਨੇ ਜ਼ਰੂਰੀ ਸਨ ਜੋ ਸੰਗਤਾਂ ਦੇ ਨਾਲ ਸਾਂਝੇ ਕੀਤੇ ਗਏ। ਹੁਣ ਆਪਾਂ ਗੁਰਬਾਣੀ ਸੰਥਿਆ ਪਾਠ ਬੋਧ ਨਾਲ ਜੁੜਨਾ ਹੈ ਅਤੇ ਸਭ ਸੰਗਤਾਂ ਪਿਆਰ ਦੇ ਨਾਲ ਆਖੋ

ਹਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਾਓ, ਬੋਲਹੁ ਭਈਆ ਰਾਮ ਕੀ ਦੁਹਾਈ, ਪੀਵਹੁ ਸੰਤ ਸਦਾ ਮਤ ਦੁਰਲੱਭ, ਸਹਿਜੇ ਪਿਆਸ ਬੁਝਾਈ ਰਹਾਓ। ਭੈ ਵਿੱਚ ਭਾਉ ਭਾਏ ਕਉ ਬੂਝਹਿ, ਹਰ ਰਸ ਪਾਵੈ ਭਾਈ ਜੇਤੇ ਘਟ, ਅੰਮ੍ਰਿਤ ਸਭ ਹੀ ਮਹਿ ਭਾਵੈ ਤਿਸਹਿ ਪੀ ਆਈ। ਨਗਰੀ ਏਕੈ ਨੌ ਦਰਵਾਜੇ, ਧਾਵਤ ਬਰਜ ਰਹਾਈ।

ਕਬੀਰ ਵਿਚਾਰੀ ਉਬਟ ਚਲੰਤੇ ਇਹੋ ਮਦ ਪਾਇਆ ਜੈਸੇ ਖੂੰਦ ਖੁਮਾਰੀ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਇੱਕ ਜਾਨੀ ਫੂਟੀ ਆਖੇ ਕਛੂ ਨਾ ਸੂਝੈ।

0: ਹੁਣ ਇੱਥੇ ਰਾਗ ਭੈਰਵ ਪ੍ਰਾਰੰਭ ਹੋਇਆ ਹੈ। ਗੁਰਮਤਿ ਸੰਗੀਤ ਦੇ ਅੰਦਰ ਇਸ ਰਾਗ ਨੂੰ ਸੰਧੀ ਪ੍ਰਕਾਸ਼ ਰਾਗ ਵੀ ਕਹਿੰਦੇ ਹੈ, ਭਾਵ ਕਿ ਜਿਹੜਾ ਦੋ ਸਮਿਆਂ ਦੇ ਵਿੱਚ ਗਾਇਆ ਜਾਂਦਾ ਹੋਵੇ। ਮੁੱਖ ਜਿਹੜਾ ਇਹਦਾ ਸਮਾਂ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗਾਇਨ ਕਰਨ ਦਾ, ਉਹ ਸਵੇਰੇ ਜਿਹੜਾ ਦਿਨ ਦਾ ਪਹਿਲਾ ਪਹਿਰ ਹੁੰਦਾ ਹੈ 6 ਤੋਂ 9 ਵਜੇ ਤੱਕ ਦਾ ਉਹ ਸਮਾਂ ਹੈ। ਪਰ ਕੁਝ ਵਿਦਵਾਨ ਜਿਹੜੇ ਰਾਗੀ ਸਿੰਘ ਨੇ ਉਹ ਸੂਰਜ ਨਿਕਲਣ ਤੋਂ ਪਹਿਲਾਂ ਵੀ ਇਸ ਰਾਗ ਨੂੰ ਗਾਇਨ ਕਰਦੇ ਆ, ਜਿਵੇਂ 6 ਤੋਂ 9 ਦਾ ਤੇ ਮੁੱਖ ਸਮਾਂ ਹੈ ਹੀ ਹੈ ਇਸ ਰਾਗ ਦਾ, ਪਰ 6 ਤੋਂ ਪਹਿਲਾਂ ਵੀ ਜਿਵੇਂ 3 ਤੋਂ 6 ਵਾਲੀ ਜਿਹੜੀ ਅੰਮ੍ਰਿਤ ਵੇਲੇ ਦੀ ਚੌਂਕੀ ਹੁੰਦੀ ਹੈ ਉਹਦੇ ਵਿੱਚ ਵੀ ਫਿਰ ਰਾਗ ਭੈਰੋ ਗਾਇਨ ਕੀਤਾ ਜਾਂਦਾ। ਹਾਂਜੀ,
1: ਤੁਜ ਤੇ ਬਾਹਰ ਕਿਛੂ ਨਾ ਹੋਏ, ਤੂੰ ਕਰ ਕਰ ਦੇਖ ਹੈ ਜਾਣ ਹੈ ਸੋਏ, ਕਿਆ ਕਹੀਐ ਕਿਛ ਕਹੀ ਨਾ ਜਾਏ, ਜੋ ਕਿਛ ਅਹੈ ਸਭ ਤੇਰੀ ਰਜਾਏ ਰਹਾਓ, ਜੋ ਕਿਛ ਕਰਨਾ

ਕਰ ਸਤਿਗੁਰ ਪ੍ਰਸਾਦ ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਤਰੇ ਮੁਨ ਕੇਤੇ ਇੰਦਰਾਦਿਕ ਬ੍ਰਹਮਾਦ ਤਰੇ ਸਨਕ ਸਨੰਦਨ।

ਗਲ ਫਾਹੀ ਦਿਨਸ ਜੰਜਾਲ ਗਵਾਇਆ ਖਿਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹੋ ਜਗਤ ਉਪਾਇਆ ਮਨ ਰੇ ਕਿਉ ਛੂਟਸ ਦੁਖ ਭਾਰੀ ਕਿਆ ਲੇ ਆਵਸ ਕਿਆ ਲੇ ਜਾਵਸ ਰਾਮ ਜਪਹੁ ਗੁਣਕਾਰੀ ਰਹਾਉ ਊਂ ਦਉ ਕਵਲ ਮਨਮੁਖ ਮਤ ਹੋਛੀ।

ਗੁਣੇ ਗੁਣੀ ਮਿਲ ਲਾਹਾ ਪਾਵਸ, ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟਹਿ ਗੁਰ ਸੇਵਾ, ਨਾਨਕ ਨਾਮ ਸਿਖਾਈ ਭੈਰਉ ਮਹੱਲਾ ਪਹਿਲਾ, ਹਿਰਦੈ ਨਾਮ ਸਰਬ ਧਨ ਧਾਰਨ।

ਭਗਤ ਚਿੱਤ ਲਾਈਐ ਗੁਰਮੁਖ ਰਾਮ ਨਾਮ ਜਪ ਹਿਰਦੈ ਸਹਿਜ ਸੇਤੀ ਘਰ ਜਾਈਐ ਰਹਾਉ। ਭਰਮ ਭੇਦ ਭਉ ਕਬਹੁ ਨਾ ਛੂਟਸ ਆਵਤ ਜਾਤ ਨਾ ਜਾਨੀ ਬਿਨ ਹਰ ਨਾਮ ਕੋ ਮੁਕਤ ਨਾ ਪਾਵਸ ਡੂਬ ਮੁਏ ਬਿਨ ਪਾਨੀ ਧੰਦਾ ਕਰਤ ਸਗਲੀ ਪਤ ਖੋਵਸ ਭਰਮ ਨਾ ਮਿਟਸ ਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਾਬਹੀ ਅੰਧੁਲੇ ਧੰਦ ਪਸਾਰਾ ਅਕੁਲ ਨਿਰੰਜਨ ਸਿਉ।

ਜਨ ਕੈ ਸਿਉ ਕਰਹੁ ਉਕਾਰਾ, ਹੁਕਮੇ ਹੋਵਾ ਹੁਕਮੇ ਵਰਤਾਰਾ ਰਹਾਉ। ਇਹੋ ਆਕਾਰ ਤੇਰਾ ਹੈ ਧਾਰਾ, ਖਿਨ ਮਹਿ ਬਿਨਸੈ

ਏਕੋ ਸੋਈ ਗੁਰ ਪ੍ਰਸਾਦੀ ਪਿਰਮ ਕਸਾਈ ਮਿਲਾਓਗੀ ਦਿਆਲ ਪੰਚ ਸ਼ਬਦ ਵਜਾਈ ਭਨਤ ਨਾਨਕ ਕਰੇ ਕਿਆ ਕੋਏ ਜਿਸ ਨੋ ਆਪ ਮਿਲਾਵੈ ਸੋਏ ਭੈਰਵ ਮਹੱਲਾ ਤੀਜਾ ਸੋ ਮੁਨ ਜੇ ਮਨ ਕੀ ਦੁਬਿਧਾ ਮਾਰੇ ਦੁਬਿਧਾ ਮਾਰ ਬ੍ਰਹਮ ਵਿਚਾਰੇ ਇਸ ਮਨ ਕਉ ਕੋਈ ਖੋਜਹੁ ਭਾਈ ਮਨ ਖੋਜਤ ਨਾਮ ਨਾਉ ਨਿਧ ਪਾਈ ਰਹਾਉ ਮੂਲ ਮੋਹ ਕਰ ਕਰਤੈ ਜਗਤ ਉਪਾਇਆ ਮਮਤਾ ਲਾਏ ਭਰਮ ਭੁਲਾਇਆ ਇਸ ਮਨ ਤੇ ਸਭ ਪਿੰਡ ਪੁਰਾਣਾ ਮਨ ਕੈ ਵਿਚਾਰ ਹੁਕਮ ਬੁੱਝ ਸਮਾਣਾ ਕਰਮ ਹੋਵੈ ਗੁਰ ਕਿਰਪਾ ਕਰੈ ਇਹੋ ਮਨ ਜਾਗੈ ਇਸ ਮਨ ਕੀ ਦੁਬਿਧਾ ਮਰੈ ਮਨ ਕਾ ਸੁਭਾਉ

ਹੈ ਸਾਰ ਗੁਰਮੁਖ ਸਾਚਾ ਲੱਗੈ ਪਿਆਰ ਗੁਰਮੁਖ ਸਾਚਾ ਲੱਗੈ ਪਿਆਰ ਰਹਾਉ ਤਨ ਮਨ ਖੋਜ ਘਰੈ ਮਹਿ ਪਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ ਗਿਆਨ ਅੰਜਨ ਸਤਿਗੁਰ ਤੇ ਹੋਏ ਰਾਮ ਨਾਮ ਰਵ ਰਹਿਆ ਤਿਹੋ ਲੋਏ ਕਲ ਯੁਗ ਮਹਿ ਹਰ ਜੀਉ ਏਕ ਕਲ ਯੁਗ ਮਹਿ ਹਰ ਜੀਉ ਏਕ ਹੋਰ ਰੁੱਤ ਨਾ ਕਾਈ ਕਲ ਯੁਗ ਮਹਿ ਹਰ ਜੀਉ ਏਕ ਹੋਰ ਰੁੱਤ ਨਾ ਕਾਈ ਨਾਨਕ ਗੁਰਮੁਖ ਹਿਰ

ਨਾਲੀ ਹਿਰਦੈ ਫੇਰ ਚੱਲੈ ਤੁਧ ਨਾਲੀ ਹਰ ਹਰ ਨਾਮ ਜਪਹੋ ਬਨ ਵਾਲੀ ਕਰ ਕਿਰਪਾ ਮਿਲ ਹੋ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾਓ ਗੁਰਮੁਖ ਸੇਵਾ ਕਾਲ ਜਿਨ ਘਾਲੀ ਤਿਸ ਘੜੀਐ ਸਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ

ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤ ਸੋ ਗੁਰਮਤ ਹਿਰਦੈ ਹਰ ਨਾਮ ਸਮਾਰ ਮਦ ਸੂਦਨ ਜਪੀਐ ਹਰ ਮਦ ਸੂਦਨ ਜਪੀਐ ਉਰ ਧਾਰ ਮਦ ਸੂਦਨ ਜਪੀਐ ਉਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰ ਸਬਦੀ ਹਰ ਕਾਢੇ ਮਾਰ ਰਹਾਓ ਜਿਨ ਜਿਨ

ਕਿਛ ਕਰੇ ਸੋਈ ਭਲ ਹੋਸੀ ਹਰ ਧਿਆਵਹੁ ਅਨ ਦਿਨ ਨਾਮ ਮੁਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਓਹੋ।

ਸੇ ਸਾਚੀ ਦਰਗਹਿ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਹਰ ਹਰ ਅਗਮ ਨਾਮ ਹਰ

ਸਮ ਪਛਾਨਾ ਭੈਰੋ ਮਹੱਲਾ ਪੰਜਵਾ ਦਸ ਮਿਰਗੀ ਸਹਿਜੇ ਮੰਦਿਆਨੀ ਪਾਂਚ ਮਿਰਗ ਵੇਦੇ ਸੇਵਕੀ ਬਾਨੀ ਸੰਤ ਸੰਗ ਲੇ ਚੜਿਓ ਸਿਕਾਰ ਮ੍ਰਿਗ ਪਕੜੇ

0: ਘਰ ਆਣੇ ਹਾਟ ਚੁੱਖ ਚੁੱਖ ਲੈ ਗਏ ਚੁੱਖ ਚੁੱਖ ਲੈ ਗਏ ਬਾਂਡੇ ਬਾਟ ਚੁੱਖ ਚੁੱਖ ਲੈ ਗਏ ਬਾਂਡੇ ਬਾਟ
1: ਠੀਕ ਹੈ ਠੀਕ ਹੈ।

ਜਿਨਹਿ ਉਪਾਏ ਤਿਸ ਕਉ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਹਲਤ।

ਆਪਣਾ ਖਸਮ ਜਨ ਆਪ ਧਿਆਇਆ, ਇਆਣਾ ਪਾਪੀ ਉਹ ਆਪ ਪਚਾਇਆ। ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ, ਨਿੰਦਕ ਕਾ ਮਾਥਾ ਈਹਾ ਊਹਾ ਕਾਲਾ। ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ।

ਦੁਨੀਆਂ ਛਾਰ, ਅਚਰਜ ਤੇਰੀ ਕੁਦਰਤ, ਤੇਰੇ ਕਦਮ ਸਲਾਹ, ਗਨੀਬ ਤੇਰੀ ਸਿਫਤ, ਸੱਚੇ ਪਾਤ ਸਾਹ, ਨਿਧਰਿਆ ਧਰ ਪਨਹਿ ਖੁਦਾਏ, ਨੀ ਧਰਿਆ ਧਰ ਪਨਹਿ ਖੁਦਾਏ, ਗਰੀਬ ਨਿਵਾਜ ਦਿਨ ਰਹਿਣ ਧਿਆਏ, ਨਾਨਕ ਕਉ ਖੁਦ ਖਸਮ ਮਿਹਰਬਾਨ, ਅੱਲਹ ਨਾ ਵਿਸਰੈ ਦਿਲ ਜੀ ਪ੍ਰਾਨ, ਭੈਰਵ ਮਹੱਲਾ ਪੰਜਵਾ, ਸਾਚ ਪਦਾਰਥ ਗੁਰਮੁਖ ਲਹਾਓ, ਪ੍ਰਭ ਕਾ ਭਾਣਾ ਸਤ ਕਰ ਸਹਾਓ, ਜੀਵਤ ਜੀਵਤ ਜੀਵਤ ਰਹਾਓ, ਰਾਮ ਰਸਾਇਣ ਨਿਤ ਉੱਠ ਪੀਵਹੋ, ਹਰ ਹਰ ਹਰ ਹਰ ਰਸਨਾ ਕਹਾਓ ਰਹਾਓ। ਕਲ ਯੁਗ ਮਹਿ ਇੱਕ ਨਾਮ ਉਧਾਰ, ਨਾਨਕ ਬੋਲੈ ਬ੍ਰਹਮ ਵਿਚਾਰ, ਭੈਰਵ ਮਹੱਲਾ ਪੰਜਵਾ, ਸਤਿਗੁਰ ਸੇਵ ਸਫਲ ਫਲ ਪਾਏ, ਸਤਿਗੁਰ ਸੇਵ ਸਰਬ ਫਲ ਪਾਏ, ਜਨਮ ਜਨਮ ਕੀ ਮੈਲ ਮਿਟਾਏ, ਪਤਿਤ ਪਾਵਨ ਪ੍ਰਭ ਤੇਰੋ ਨਾਉ, ਪੂਰਬ ਕਰਮ ਲਿਖੇ ਗੁਣ ਗਾਉ ਰਹਾਉ, ਸਾਧੂ ਸੰਗ ਹੋਵੇ ਉਧਾਰ, ਸੋਭਾ ਪਾਵੈ ਪ੍ਰਭ ਕੈ ਦੁਆਰ, ਸਰਬ ਕਲਿਆਣ

ਸ੍ਰੀ ਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ਐਸਾ ਪ੍ਰਭ ਛੋੜ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ ਰੇ ਮਨ ਮੇਰੇ ਤੂੰ ਗੋਵਿੰਦ ਭਾਜ ਅਵਰ ਉਪਾਵ ਸਗਲ ਮੈਂ ਦੇਖੇ ਜੋ ਚਿਤ ਵਿਯੈ ਤਿਤ ਬਿਗਰਸ ਕਾਜ ਰਹਾਉ ਠਾਕੁਰ ਛੋੜ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ਹਰ ਕੀ ਭਗਤ ਕਰਹਿ ਤਿੰਨ ਨਿੰਦਹਿ ਨਿਗੁਰੇ ਪਸ਼ੂ ਸਮਾਨਾ ਜੀਓ ਪਿੰਡ ਤਨ ਧਨ ਸਭ ਪ੍ਰਭ ਕਾ ਸਾਕਤ ਕਹਿ ਤੇ ਮੇਰਾ ਅਹੰ ਬੁੱਧ ਦੁਰਮਤ ਹੈ ਮੈਰੀ ਅਹੰ ਬੁੱਧ ਦੁਰਮਤ ਹੈ ਮੈਰੀ ਬਿਨ

ਪਏ ਸਰਣਾਈ ਗੁਰਮੁਖ ਨਾਨਕ ਜਗਤ ਤਰਾਇਆ ਭੈਰਵ ਮਹੱਲਾ ਪੰਜਵਾ ਮਨ ਮਹਿ ਪੇਖਿਓ ਤ੍ਰਿਣ ਮਹਿ ਪੇਖ ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਹਿ ਪੇਖਿਓ ਉਦਾਸਾਏ ਦੰਡ ਧਾਰ ਜਟ ਧਾਰੈ ਪੇਖਿਓ ਵਰਤ ਨੇਮ ਤੀਰਥਾਏ ਸੰਤ ਸੰਗ ਪੇਖਿਓ ਮਨ ਮਾਏ ਊਬ ਪਿਆਲ ਸਰਬ ਮਹਿ ਪੂਰਨ ਊਬ ਪਿਆਲ ਸਰਬ ਮਹਿ ਪੂਰਨ ਰਸ ਮੰਗਲ ਗੁਣ ਗਾਏ ਰਹਾਉ ਜੋਗ ਭੇਖ ਸੰਨਿਆਸੈ ਪੇਖਿਓ ਜਤ ਜੰਗਮ ਕਾਪੜਾਏ ਤਪੀ ਤਪੀ ਸੁਰ ਮੁਨ ਮਹਿ ਪੇਖਿਓ ਨਟ ਨਾਟਕ ਨਿਰਤਾਏ ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸ਼ਟੀ ਸਿਮਰਤਾਏ ਸਭ ਮਿਲ ਏਕੋ ਏਕ ਵਖਾਨ ਹੈ ਤਉ ਕਿਸ ਤੇ ਕਹੋ ਦੁਰਾਏ ਅੱਗ ਹੈ ਬੇਅੰਤ ਸੁਆਮੀ ਨਹਿ ਕੀਮ ਕੀਮ ਕੀ ਮਾਏ ਜਨ ਨਾਨਕ ਤਿਨ ਕੈ ਬਲ ਬਲ ਜਾਈਐ ਜਿਹੇ ਘਟ ਪ੍ਰਗਟੀ ਆਏ ਭੈਰਵ ਮਹੱਲਾ ਪੰਜਵਾ ਨਿਕਟ ਬੁੱਝੈ ਸੋ ਬੁਰਾ ਕਿਉ ਕਰੈ ਬਿਖ ਸੰਚੈ ਨਿਤ ਡਰਤਾ ਫਿਰੈ ਬਿਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤਿਗੁਰ ਸਭ ਮੋਹੀ ਮਾਇਆ ਨੇੜੈ ਨੇੜੈ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੋ ਲਹੈ ਰਹਾਉ ਨਿਕਟ ਨਾ ਦੇਖੈ ਪਰ ਗ੍ਰਹਿ ਜਾਏ ਦਰਬ ਹਿਰੈ ਮਿਥਿਆ ਕਰ ਖਾਏ ਭਈ ਠਗੌਰੀ ਹਰ ਸੰਗ ਨਾ ਜਾਣਿਆ ਵਾਹਿਗੁਰੂ ਹੈ ਭਰਮ ਭੁਲਾਨਿਆ ਨਿਕਟ ਨਾ ਜਾਣੈ ਬੋਲੈ ਕੂੜ ਮਾਇਆ ਮੋਹ ਮੂਠਾ ਹੈ ਮੂੜ ਅੰਤਰ ਵਸਤ ਦਸੰਤਰ ਜਾਏ ਵਾਹਿਗੁਰੂ ਹੈ ਭਰਮ ਭੁਲਾਏ ਜਿਸ ਮਸਤਕ ਕਰਮ ਲਿਖਿਆ ਜਿਸ ਮਸਤਕ ਕਰਮ

ਰਹਾਉ। ਜਿਨ ਸੇਵਿਆ ਨਿਰਭਉ ਸੁਖਦਾਤਾ, ਤਿਨ ਭਉ ਦੂਰ ਕੀਆ ਏਕ ਪਰਾਤਾ। ਜੋ ਤੂੰ ਕਰਹਿ ਸੋਈ ਫੁਨ ਹੋਏ, ਮਾਰੈ ਨਾ ਰਾਖੈ ਦੂਜਾ ਕੋਏ। ਕਿਆ ਤੂੰ ਸੋਚਹਿ ਮਾਨਸ ਬਾਣ, ਅੰਤਰ ਜਾਮੀ ਪੁਰਖ ਸੁਜਾਨ। ਏਕ ਟੇਕ ਏਕੋ ਆਧਾਰ, ਸਭ ਕਿਛ ਜਾਣੈ ਸਿਰਜਣਹਾਰ। ਜਿਸ ਉਪਰ ਨਦਰ ਕਰੇ ਕਰਤਾਰ, ਤਿਸ ਜਾਣ ਕੇ ਸਭ ਕਾਜ ਸਵਾਰ। ਤਿਸ ਕਾ ਰਾਖਾ ਏਕੋ ਸੋਏ, ਜਨ ਨਾਨਕ ਅੱਪੜ ਨਾ ਸਾਕੈ ਕੋਏ। ਭੈਰਵ ਮਹੱਲਾ ਪੰਜਵਾਂ।

ਭਰਪੂਰ ਸਮਾਹੀ ਤਉ ਕੜੀਐ ਜੇ ਕਿਛੁ ਹੋਇ ਤੰਘਾਣੈ ਤਉ ਕੜੀਐ ਜੇ ਭੂਲ ਅਰੰਜਾਣੈ ਗੁਰ ਕਹਿਆ ਜੋ ਹੋਇ ਸਭ ਪ੍ਰਭ ਤੇ ਤਬ ਕਾੜਾ ਛੋੜ ਅਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ ਜੋ ਭਾਵੈ ਤਿਉ ਕਰਹਿ ਨਿਬੇਰਾ ਦੁਤੀਆ ਨਾਸਤ ਇਕ ਰਹਿਆ ਸਮਾਏ ਰਾਖਹੁ ਪੈਜ ਨਾਨਕ ਸਰਣਾਏ ਰਾਖਹੁ ਪੈਜ ਨਾਨਕ ਸਰਣਾਏ ਭੈਰਵ ਮਹੱਲਾ ਪੰਜਵਾ ਬਿਨ ਬਾਜੇ

ਰਾਜ ਮੰਡਿਤ ਬਿਨ ਬੂਝੇ ਕਹਾ ਮਨ ਠਹਿਰਾਨਾ ਨਾਮ ਬਿਨਾ ਸਭ ਜਗ ਬਹੁਰਾਨਾ ਬਿਨ ਬੈਰਾਗ ਕਹਾ ਬੈਰਾਗੀ ਬਿਨ ਹਉ ਤਿਆਗ ਕਹਾ ਕਉ ਤਿਆਗੀ ਬਿਨ ਬਸ ਪੰਚ ਕਹਾ ਮਨ ਚੂਰੇ ਨਾਮ ਬਿਨਾ ਸਦ ਸਦ ਹੀ ਝੂਰੇ ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨ ਪੇਖੇ ਕਹੋ ਕੈਸੋ ਧਿਆਨ ਬਿਨ ਭੈ ਕਥਨੀ

ਤਦ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਭੈਰਵ ਮਹੱਲਾ ਪੰਜਵਾ ਬਾਪ ਹਮਾਰਾ ਸਦ ਚਰਨਜੀਵੀ ਭਾਈ ਹਮਾਰੇ ਸਦ ਹੀ ਜੀਵੀ ਮੀਤ ਹਮਾਰੇ ਸਦਾ ਅਵਿਨਾਸੀ ਕੁਟੰਬ ਹਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ ਗੁਰਪੂਰੈ ਪਿਤਾ ਸੰਗ ਮੇਲੇ ਰਹਾਉ ਮੰਦਰ ਮੇਰੇ ਸਭ ਤੇ ਉੱਚੇ ਦੇਸ ਮੇਰੇ ਬੇਅੰਤ ਅਪੂਛੇ ਰਾਜ ਹਮਾਰਾ ਸਦ ਹੀ ਨਿਹਚਲ ਮਾਲ ਹਮਾਰਾ ਅਖੂਟ ਅਬੇਚਲ ਸੋਭਾ ਮੇਰੀ ਸਭ ਜੁਗ ਅੰਤਰ ਬਾਜ ਹਮਾਰੀ ਥਾਨ ਥਨੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ।

ਬੈਰ ਪੁਰਖ ਸਤ ਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕਉ ਮਿਲੈ ਨਾ ਢੋਈ ਸਰਨ ਆਵੈ ਤਾਂ ਨਿਰਮਲ ਹੋਈ ਸੁਖ ਪਾਇਆ ਸਤ ਗੁਰੂ ਮਨਾਏ ਸਭ ਫਲ ਪਾਏ ਗੁਰੂ ਧਿਆਏ ਰਹਾਉ।

ਤਿਸ ਭਾਣਾ ਸੂਕੇ ਕਾਸ਼ਟ ਹਰਿਆ ਤਿਸ ਭਾਣਾ ਤਾਂ ਜਲ ਤਾਂ ਥਲ ਸਿਰ ਸਰਿਆ ਤਿਸ ਭਾਣਾ ਤਾਂ ਥਲ ਸਿਰ ਸਰਿਆ ਤਿਸ ਭਾਣਾ ਤਾਂ ਸਭ ਫਲ ਪਾਏ ਚਿੰਤ ਗਈ ਲੱਗ ਸਤਿਗੁਰ ਪਾਏ ਹਰਾਮ ਖੋਰ ਨਿਰਗੁਣ ਕਉ ਤੂਠਾ ਹਰਾਮ ਖੋਰ ਨਿਰਗੁਣ ਕਉ ਤੂਠਾ ਮਨ ਤਨ ਸੀਤਲ ਮਨ ਅੰਮ੍ਰਿਤ ਬੂਠਾ ਪਾਰ ਬ੍ਰਹਮ ਗੁਰ ਭਏ ਦਇਆਲਾ ਨਾਨਕ ਦਾਸ ਦੇਖ ਭਏ ਨਿਹਾਲਾ ਭੈਰਵ ਮਹੱਲਾ ਪੰਜਵਾ ਸਤਿਗੁਰ ਮੇਰਾ ਬੇਮੁਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਭ ਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਿਗੁਰ ਮੇਰਾ ਮਾਰ ਜੀ ਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕੈ ਹਉ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਭੈਰਵ ਮਹੱਲਾ ਪੰਜਵਾ ਨਾਮ ਲੈਤ ਮਨ ਪ੍ਰਗਟ ਭਇਆ ਨਾਮ ਲੈਤ ਪਾਪ ਤਨ ਤੇ ਗਇਆ ਨਾਮ ਲੈਤ ਸਗਲ ਪੁਰਬਾਇਆ ਨਾਮ ਲੈਤ ਅੱਠ ਸੱਠ ਮਜਨਾਇਆ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ ਰਹਾਉ ਨਾਮ ਲੈਤ ਦੁਖ ਦੂਰ ਪਰਾਨਾ ਨਾਮ ਲੈਤ ਅਤ ਮੂੜ ਸੋ ਗਿਆਨਾ ਨਾਮ ਲੈਤ ਪ੍ਰਗਟ ਉਜਿਆਰਾ ਨਾਮ ਲੈਤ

ਨਾਮ ਲੈਤ ਪ੍ਰਭ ਕਹੈ ਸਾ ਬਾਸ, ਨਾਮ ਹਮਾਰੀ ਸਾਚੀ ਰਾਸ, ਗੁਰ ਉਪਦੇਸ਼ ਕਹਿਓ ਏਹੋ ਸਾਰ, ਹਰ ਕੀਰਤ ਮਨ ਨਾਮ ਆਧਾਰ, ਨਾਨਕ ਨਾਨਕ ਉਧਰੇ ਨਾਮ ਪੁਨਹ ਚਾਰ, ਅਵਰ ਕਰਮ ਲੋਕ ਹੈ ਪਤੀਆਰ, ਭੈਰਵ ਮਹੱਲਾ ਪੰਜਵਾ, ਨਮਸਕਾਰ ਤਾ ਕਉ ਲੱਖ ਬਾਰ, ਏਹੋ ਮਨ ਦੀਜੈ ਤਾ ਕਉ ਵਾਰ, ਸਿਮਰਨ ਸਿਮਰਨ ਤਾ ਕੈ ਮਿਟਹੈ ਸੰਤਾਪ, ਹੋਏ ਆਨੰਦ ਨ ਵਿਆਪ ਹੈ ਤਾਪ, ਐਸੋ ਹੀਰਾ ਨਿਰਮਲ ਨਾਮ, ਜਾਸ ਜਪਤ ਪੂਰਨ ਸਭ ਕਾਮ ਰਹਾਉ, ਜਾ ਕੀ ਦ੍ਰਿਸ਼ਟ ਦੁਖ ਡੇਰਾ ਢਹੈ, ਅੰਮ੍ਰਿਤ ਨਾਮ ਸੀਤਲ ਮਨ ਗਹੈ, ਅਨਿਕ ਭਗਤ ਜਾ ਕੇ ਚਰਨ ਪੂਜਾਰੀ, ਸਗਲ ਮਨੋਰਥ ਪੂਰਨ

ਸਤਨਾਮ ਵਾਹਿਗੁਰੂ ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਆਪਣੀ ਜਗ੍ਹਾ ਤੇ ਸੱਜ ਕੇ ਪੋਥੀ ਸਾਹਿਬ ਪ੍ਰਕਾਸ਼ ਕਰ ਲਓ ਜੀ। ਅੱਗੇ ਹੁਣ ਸੰਥਿਆ ਆਪਾਂ ਪ੍ਰਾਰੰਭ ਕਰੀਏ। ਨਾਲ ਹੀ ਇੱਥੇ ਆਪ ਸਮੂਹ ਸੰਗਤਾਂ ਤੋਂ ਖਿਮਾ ਵੀ ਮੰਗਣੀ ਹੈ ਕਿ ਆਪ ਜੀ ਸਾਰਿਆਂ ਨੂੰ ਬੜੀ ਸ਼ਿੱਦਤ ਨਾਲ ਉਡੀਕ ਸੀ ਭਾਈ ਜਰਨੈਲ ਸਿੰਘ ਜੀ ਨਿਤਨੇਮ ਵਾਲਿਆਂ ਦੀ। ਏਅਰਲਾਈਨਾਂ ਦੀ ਇੱਕ ਸਟ੍ਰਾਈਕ ਹੋਣ ਕਰਕੇ ਜਹਾਜ਼ ਕਾਫੀ ਬੰਦ ਹੋਏ ਨੇ, ਉਹਨਾਂ ਕਰਕੇ ਆਉਣ ਦਾ ਉਹਨਾਂ ਦਾ ਇਸ ਸਮਾਗਮ ਦੇ ਅੰਦਰ ਕੈਂਸਲ ਹੋ ਗਿਆ ਪ੍ਰੋਗਰਾਮ। ਅਗਲੇ ਸਮੇਂ ਵਿੱਚ ਮਹਾਰਾਜ ਦੀ ਕਿਰਪਾ ਕਰਨ ਅਗਲੇ ਵੀਕ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਸੀ, ਪਰ ਉਦੋਂ ਵੈਨਕੂਵਰ ਉਹਨਾਂ ਨੇ ਪ੍ਰੋਗਰਾਮ ਦਿੱਤਾ ਹੋਇਆ ਹੈ। ਅੱਗੇ ਫਿਰ ਮਾਰੇ ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰਨ ਨਦੀ ਨਾਮ ਸੰਜੋਗੀ ਮੇਲੇ ਹੋਣਗੇ ਤਾਂ ਉਹਨਾਂ ਦੇ ਦਰਸ਼ਨ ਦੀਦਾਰੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰਨਗੇ। ਇਸ ਵਾਰੀ ਹੁਣ ਉਹ ਨਹੀਂ ਆ ਰਹੇ, ਇਹ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਸੀ, ਨਹੀਂ ਤੇ ਉਹਨਾਂ ਨੇ ਅੱਜ ਆ ਹੀ ਜਾਣਾ ਸੀ, ਪਰ ਉਹ ਏਅਰਲਾਈਨਾਂ ਦੀ ਸਟ੍ਰਾਈਕ ਹੋਣ ਕਰਕੇ ਟਿਕਟਾਂ ਦਾ ਪ੍ਰਬੰਧ ਨਹੀਂ ਹੋ ਸਕਿਆ। ਇਸ ਕਰਕੇ ਫਿਰ ਉਹਨਾਂ ਦੀ ਗੈਰ ਹਾਜ਼ਰੀ ਵਾਸਤੇ ਆਪ ਜੀ ਤੋਂ ਖਿਮਾ ਜਾਚਨਾ ਹੈ। ਨਾਲ ਹੀ ਅੰਮ੍ਰਿਤ ਸੰਚਾਰ ਵਾਸਤੇ ਬੇਨਤੀ ਹੈ, ਕੁਝ ਪ੍ਰਾਣੀਆਂ ਦੇ ਨਾਮ ਆਏ ਹਨ ਜਿਨ੍ਹਾਂ ਨੇ ਅਜੇ ਤੱਕ ਨਹੀਂ ਆਪਣੇ ਨਾਮ ਦਰਜ ਕਰਵਾਏ, ਆਪ ਜੀ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦਾ ਹੁਕਮ ਪਛਾਣੀਏ, ਖੰਡੇ ਬਾਟੇ ਦੇ ਅੰਮ੍ਰਿਤ ਦੀ ਪਾਵਨ ਪਵਿੱਤਰ ਦਾਤ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਪ੍ਰਾਪਤ ਕਰੀਏ, ਨਿਗੁਰੇ ਪੁਣੇ ਦੀ ਜੂਠ ਨੂੰ ਲਾ ਦਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਾਕ ਹੈ, ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉਂ ਬੁਰਾ। ਨਿਗੁਰੇ ਦਾ ਤੇ ਨਾਂ ਵੀ ਲੈਣਾ ਮਾੜਾ ਹੁੰਦਾ ਹੈ, ਬੁਰਾ ਹੁੰਦਾ ਹੈ। ਫਿਰ ਅਸੀਂ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਦੀਆਂ ਹਾਂ, ਕਿਉਂ ਰਹਿੰਦਾ ਹੋਇਆ ਜੀਵਨ ਨਿਗੁਰੇ ਪੁਣੇ ਦੀ ਜੂਠ ਵਿੱਚ ਹੀ ਬਤੀਤ ਕਰ ਜਾਈਏ। ਅਰਦਾਸ ਕਰੋ ਮਹਾਰਾਜ ਜੀ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵਾਓ, ਚਿਰ ਭਇਓ ਦਰਸ਼ਨ ਦੇਖੇ। ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, 16 ਤਰੀਕ ਨੂੰ ਸਵੇਰੇ 7 ਵਜੇ ਅੰਮ੍ਰਿਤ ਸੰਚਾਰ ਹੋਣਾ ਹੈ। ਅੰਮ੍ਰਿਤ ਅਭਿਲਾਖੀ ਮਾਈ ਭਾਈ ਆਪਣੇ ਨਾਮ ਗੁਰੂ ਘਰ ਦੀ ਲਾਇਬ੍ਰੇਰੀ ਵਿਖੇ ਦਰਜ ਕਰਵਾ ਕੇ ਇੱਕ ਕਾਰ ਪ੍ਰਾਪਤ ਕਰੋ। ਜਿਨ੍ਹਾਂ ਦੇ ਨਾਮ ਨਹੀਂ ਵੀ ਦਰਜ ਹੋ ਸਕਣਗੇ, ਆਪ ਜੀ ਉਸੇ ਤਰ੍ਹਾਂ ਹੀ ਭਾਵੇਂ 16 ਤਰੀਕ ਸਵੇਰੇ 7 ਵਜੇ ਕੇਸੀ ਇਸ਼ਨਾਨ ਕਰਕੇ 5 ਕਕਾਰ ਧਾਰਨ ਕਰਕੇ ਪਹੁੰਚ ਜਾਇਓ, ਅੰਮ੍ਰਿਤ ਦੀ ਦਾਤ 5 ਪਿਆਰਿਆਂ ਤੋਂ ਪ੍ਰਾਪਤ ਕਰਕੇ ਸੱਚੇ ਪਾਤਸ਼ਾਹ ਜੀ ਦੇ ਦਰੋਂ ਕਰੋ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਹੁਣ ਅੱਗੇ ਆਪਾਂ ਸੰਥਿਆ ਪ੍ਰਾਰੰਭ ਕਰੀਏ। ਪੋਥੀ ਸਾਹਿਬ ਪ੍ਰਕਾਸ਼ ਕਰ ਲਓ, ਅੰਗ ਨੰਬਰ 1143 ਦੇ ਪਹਿਲੇ ਸ਼ਬਦ ਤੋਂ ਹੁਣ ਸੰਥਿਆ ਅੱਗੇ ਪ੍ਰਾਰੰਭ ਹੋਣੀ ਹੈ ਜੀ।

0: ਸੋ ਨਿਸਤਾਰੈ ਜੋ
1: ਨਿਸਤਾਰੈ
0: ਸੋ ਨਿਸਤਾਰੈ ਜੋ ਪੂਜੈ ਪੈਰ ਸੋ ਨਿਸਤਾਰੈ ਜੋ ਪੂਜੈ ਪੈਰ
1: ਪੂਜੈ
0: ਸੋ ਨਿਸਤਾਰੈ ਜੋ ਪੂਜੈ ਪੈਰ ਆਦਿ ਪੁਰਖ ਸੋ ਸੋ ਨਿਸ

0: ਸਭ ਤੇ ਉੱਚਾ,
1: ਸਭ ਤੇ ਉੱਚਾ ਜਾ ਕਾ ਨਾਉ, ਸਭ ਤੇ ਉੱਚਾ ਜਾ ਕਾ ਨਾਉ, ਸਦਾ ਸਦਾ ਤਾ ਕੇ ਗੁਣ ਗਾਓ, ਜਿਸ ਸਿਮਰਤ

ਨਾਮ ਬਿਹੂਨ ਸੁਖੀ ਕਿਉ ਸੋਵੈ ਹਰ ਸਿਮਰਨ ਛਾੜ ਹਰ ਸਿਮਰਨ ਛਾੜ ਪਰਮਗਤ ਚਾਹੈ ਮੂਲ ਬਿਨਾ ਸਾਖਾ ਕਤ ਆਹੈ ਗੁਰ ਗੋਬਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੈ ਬੰਧਨ ਕਾਟ ਹਰ ਸੰਗ ਮਿਲਾਏ ਰਹਾਉ ਤੀਰਥ ਨਹਾਏ ਕਹਾ ਸੁਚ ਸੈਲ ਮਨ ਕਉ ਵਿਆਪੈ ਹਉਮੈ ਮੈਲ ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ ਬਿਨ ਖਾਏ ਬੂਝੈ ਨਹੀਂ ਭੂਖ ਬਿਨ ਖਾਏ ਬੂਝੈ ਨਹੀਂ ਭੂਖ ਰੋਗ ਜਾਏ ਤਾਂ ਉਤਰਹਿ ਦੁਖ ਕਾਮ ਕ੍ਰੋਧ ਲੋਭ ਮੋਹ ਵਿਆਪਿਆ

ਨਿਹਾਰ ਗੋਵਿੰਦ ਗੁਰ ਆਪ ਆਪਣੇ ਸੇਵਕ ਕਉ ਸਦਾ ਪ੍ਰਤ ਪਾਰੈ ਭਗਤ ਜਨਾ ਕੇ ਸਾਸ ਨਿਹਾਰੈ ਮਾਨਸ ਕੀ

ਕਰਨ ਕਾਰਨ ਸਮਰੱਥ ਗੁਰ ਮੇਰਾ ਜੀ ਪ੍ਰਾਣ ਸੁਖਦਾਤਾ ਨੇਰਾ ਭੈ ਭੰਜਨ ਅਵਿਨਾਸੀ ਰਾਏ ਦਰਸ਼ਨ ਦੇਖੇ ਸਭ ਦੁਖ ਜਾਏ ਜਾਤ ਕਤ ਪੇਖਾਓ ਤੇਰੀ ਸਰਣਾ ਬਾਲ ਬਲ ਜਾਈ।

ਸਭ ਕੀਨੇ ਰਾਮ ਰਸਾਇਣ ਰਸਨਾ ਚੀਨੇ ਭੈਰੋ ਮਹੱਲਾ ਪੰਜਵਾ ਨਾਮ ਲੈਤ ਕਿਛ ਬਿਘਨ ਨਾ ਲਾਗੈ ਨਾਮ ਸੁਣਤ ਜਮ ਦੂਰਹੋ ਭਾਗੈ ਨਾਮ ਲੈਤ ਸਭ ਦੁੱਖ ਹੈ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਬਿਘਨ ਭਗਤ ਭਾਜ ਹਰ ਹਰ ਨਾਉ ਰਸਕ ਰਸਕ ਹਰ ਕੇ ਗੁਣ ਗਾਉ ਰਹਾਉ ਹਰ ਸਿਮਰਤ ਕਿਛ ਚਾਖ ਨਾ ਜੋ ਹੈ ਹਰ ਸਿਮਰਤ ਦੈਤ ਦੇਉ ਨਾ ਪੂ ਹੈ ਹਰ ਸਿਮਰਤ ਮੋਹ ਮਾਨ ਨਾ ਬਧੈ ਹਰ ਸਿਮਰਨ ਹਰ ਸਿਮਰਤ ਗਰਭ ਜੋਨ ਨਾ ਰੁਦੈ ਹਰ ਸਿਮਰਨ ਕੀ ਸਗਲੀ ਬੇਲਾ ਹਰ ਸਿਮਰਨ ਬਹੁ

ਸਾਧ ਸੰਗ ਹੋਏ ਤਿਸ ਵਿਵਹਾਰ, ਹਰ ਹਰ ਹਰ ਨਾਮ ਭਗਤ ਸਿਓ, ਹਰ ਨਾਮ ਭਗਤ ਸਿਓ ਲਾਗਾ ਰੰਗ, ਕਹੋ ਨਾਨਕ ਤਿਸ ਜਨ ਨਹੀਂ ਭੰਗ, ਭੈਰੋ ਮਹੱਲਾ ਪੰਜਵਾ, ਨਿੰਦਕ ਕਹੋ ਫਿਟਕੇ ਸੰਸਾਰ, ਨਿੰਦਕ ਕਾ ਝੂਠਾ ਵਿਵਹਾਰ, ਨਿੰਦਕ ਕਾ ਮੈਲਾ ਆਚਾਰ, ਦਾਸ ਆਪਣੇ ਕਹੋ ਰਾਖਣਹਾਰ।

ਕਾ ਕਹਿਆ ਉਹ ਨਾ ਮਾਨੈ, ਨਿੰਦਕ ਕਾ ਕਹਿਆ ਉਹ ਨਾ ਮਾਨੈ, ਨਿੰਦਕ ਕਾ ਕਹਿਆ ਉਹ ਨਾ ਮਾਨੈ, ਨਿੰਦਕ ਝੂਠ ਬੋਲ ਪਛਤਾਨੇ, ਹਾਥ ਪਸ਼ੂਰ ਹੈ ਸਿਰ ਧਰਨ ਲਗਾਹੇ, ਨਿੰਦਕ ਕਉ ਦਈ ਛੋੜੈ ਨਾਹੇ, ਹਰ ਕਾ ਦਾਸ ਕਿਛ ਬੁਰਾ ਨਾ ਮੰਗੈ, ਨਿੰਦਕ ਕਉ ਲਾਗੈ ਦੁਖ ਸੰਗੈ, ਬਗੁਲੇ ਸਿਉ ਰਹਿਆ ਪੰਖ ਪਸਾਰ।

ਤਾਜ ਮਾਲ ਝੂਠੀ ਸਭ ਮਾਇਆ ਲੋਭੀ ਨਰ ਰਹੇ ਲਪਟਾਏ ਹਰ ਕੇ ਨਾਮ ਬਿਨ ਦਰਗਹਿ ਮਿਲੈ ਸਜਾਏ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨੀ ਹਰ ਸਿਉ ਚਿਤ ਲਾਇਆ ਭਗਤਾ ਕਾ ਅੰਗੀਕਾਰ ਕਰਦਾ ਆਇਆ ਕਰਤੈ ਆਪਣਾ ਰੂਪ ਦਿਖਾਇਆ ਭੈਰੋ ਮਹੱਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਉਮੈ ਤ੍ਰਿਸ਼ਨ ਬੁਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨਸਾ ਮਨਹਿ ਸਮਾਈ ਹਰ ਜਿਉ ਕਿਰਪਾ ਕਰਹੁ ਮੇਰੇ ਪਿਆਰੇ ਅਨਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸ਼ਬਦ ਉਧਾਰੇ ਰਹਾਉ ਸੰਤ ਜਨਾ ਕੋ ਜਮ ਜੋ ਹੈ ਨਾ ਸਾਕੈ ਰਤੀ ਅੰਚ ਦੁਖ ਨਾ ਲਾਈ ਸੰਤ ਜਨਾ ਕਉ ਜਮ ਜੋ ਹੈ ਨਾ ਸਾਕੈ ਰਤੀ ਅੰਚ ਦੁਖ ਨਾ ਲਾਈ ਆਪ ਤਰਹਿ ਸਗਲੇ ਕੁਲ ਤਾਰਹਿ ਸੰਤ ਜਨਾ ਕਉ ਜਮ ਜੋ ਹੈ ਨਾ ਸਾਕੈ ਰਤੀ ਅੰਚ ਦੁਖ ਨਾ ਲਾਈ ਆਪ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ਭਗਤਾ ਕੀ ਪੈਜ ਰੱਖੈ ਤੂੰ ਆਪੇ ਇਹ ਤੇਰੀ ਵਡਿਆਈ ਜਨਮ ਜਨਮ ਕੇ ਕਿਲ ਵਿਖ ਦੁਖ ਕੱਟ ਹੈ ਦੁਬਦਾ ਰੱਤੀ ਨਾ ਰਾਈ ਹਮ ਮੂੜ ਮੁਗਦ ਕਿਛ ਬੁਝਹਿ ਨਾਹੀ ਤੂੰ ਆਪੇ ਦੇਹ ਬੁਝਾਈ ਜੋ ਤੁਧ ਭਾਵੈ ਸੋਈ ਕਰਸੀ ਅਵਰ ਨਾ ਕਰਨਾ ਜਾਈ ਜਗਤ ਉਹ ਪਾਏ ਤੁਧ ਧੰਦੈ ਲਾਇਆ ਭੂੰਦੀ ਕਾਰ ਕਮਾਈ ਜਨਮ ਪਦਾਰਥ ਜੁਵੈ ਹਾਰਿਆ ਸਬਦੈ ਸੁਰਤ ਨਾ ਪਾਈ ਮਨਮੁਖ ਮਰਹਿ ਤਿਨ ਕਿਛੂ ਨਾ ਸੂਝੈ ਦੁਰਮਤ ਅਗਿਆਨ ਅੰਧਾਰਾ ਭਵ ਜਲ ਪਾਰ ਨਾ ਪਾਵਹਿ ਕਾਬ ਹੀ ਡੂਬ ਮੂਏ ਬਿਨ ਗੁਰ ਸਿਰ ਭਾਰਾ ਸਾਚੈ ਸਬਦ ਰਤੇ ਜਨ ਸਾਚੇ ਹਰ ਪ੍ਰਭ ਆਪ ਮਿਲਾਏ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਲਿਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਿਹਾਰੇ

ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ ਜੀ। ਬੜੇ ਪ੍ਰੇਮ ਨਾਲ ਆਪ ਜੀ ਨੇ ਹਾਜ਼ਰੀਆਂ ਭਰੀਆਂ ਨੇ। ਲਗਭਗ ਇੱਕ ਹਫ਼ਤਾ ਸਾਡੇ ਕੋਲ ਬਾਕੀ ਰਹਿ ਗਿਆ ਜੀ। ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ। ਇੰਨਾ ਮਹਾਨ ਵੱਡਾ ਸਮਾਗਮ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਕੁਝ ਹੀ ਦਿਨਾਂ ਦੇ ਵਿੱਚ ਸਮਾਪਤ ਹੋਣ ਜਾ ਰਿਹਾ ਹੋਵੇ। ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ। ਕੋਟਾਨ ਕੋਟ ਮਹਾਰਾਜ ਜੀ ਦਾ ਸ਼ੁਕਰਾਨਾ ਹੈ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਰਹਿੰਦੇ ਦਿਨਾਂ ਵਿੱਚ ਵੀ ਆਪ ਜੀਆਂ ਨੇ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀਆਂ ਭਰਨੀਆਂ। ਕੱਲ੍ਹ ਕੁਝ ਸੰਗਤਾਂ ਵੱਲੋਂ ਹੁਕਮ ਹੋਇਆ ਸੀ ਕਿ ਉਹ ਸੱਚਖੰਡ ਦੀ ਸੇਵਾ ਵਾਸਤੇ ਮਾਇਆ ਨਹੀਂ ਸੀ ਲਿਆ ਸਕੇ। ਅੱਜ ਜਿਹੜੀਆਂ ਸੰਗਤਾਂ ਲੈ ਕੇ ਆਈਆਂ ਹੋਣ ਤਾਂ ਟੋਕਰੀ ਇੱਥੇ ਗੁਰਮੁਖ ਪਿਆਰਿਆਂ ਨੇ ਰੱਖ ਦਿੱਤੀ ਹੈ ਸਟੇਜ ਉੱਪਰ ਕੱਲ੍ਹ ਵਾਲੀ ਜਗ੍ਹਾ ਤੇ। ਇੱਥੇ ਆਪ ਜੀ ਇਹਦੇ ਵਿੱਚ ਆਪਣੀ ਸੇਵਾ ਜਮ੍ਹਾਂ ਕਰਾ ਸਕਦੇ ਹੋਈਆਂ ਸਰਬੱਤ ਪਿੰਡਾਂ ਦੀ ਖਿਮਾ ਬਖਸ਼ਿਓ ਜੀ।

ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ, ਪੜੀ ਬਾਣੀ ਕਥਾ ਕੀਰਤਨ ਵਿਚਾਰ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ

ਸ਼ੋ ਗ੍ਰੀਵਨਵਾਜ ਕੈਨੇਡਾ ਦੀ ਧਰਤੀ ਤੇ ਆਪਣੇ ਰੋਸ਼ਨ ਭਵਿੱਖ ਦੀ ਖਾਤਰ ਆਏ ਹੋਏ ਸਮੂਹ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਪਾਤਸ਼ਾਹ ਵਰਕ ਪਰਮਿਟ ਉਪਰੰਤ ਪੀ ਆਰ ਬਖਸ਼ ਕੇ ਨਿਵਾਜੋ।

ਸ਼ਬਦਾ ਆਸਰਾ ਬਖਸ਼ੋ, ਪਿੱਛੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਣੀ। ਗਰੀਬਨਵਾਜ ਦਰ ਆਈ ਸੰਗਤ ਦੀਆਂ ਹਾਜ਼ਰੀਆਂ, ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ।

ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਇਆ ਕੀ ਰਹਿ ਨਾ, ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ

तहर बोले सो निहाल। वाहिगुरु जी का खालसा, वाहिगुरु जी की फतेह।

ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ

ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਆ। ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ੋ। ਅੱਗੇ ਤੋਂ ਸਮਤ ਬਖਸ਼ਣੀ। ਇਸ ਵਕਤ ਆਪ ਜੀ ਦੇ ਚਰਨਾਂ ਵਿੱਚ ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ। ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: bisa. Sekarang macam ini alu tak bisa. Hatan tan siri guru Gobind Singh itu mana pawe?
1: Ni alu dah guru Gobind Singh itu mana pawe?
2: Jo bole sone hal,
1: bole.
0: ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਾਵੇ
2: ਗਜ ਗਜ ਗੋਰੇ ਗਜੋਵੇ ਸੁਨਿਆਲ ਹੋ ਜਾਵੇ ਫਲੇ ਪਾਵੇ ਜੰਗੀ ਡੰਡਾਲ ਬਾਬਾ ਸੁਰਜੀਤ ਸਿੰਘ ਸਾਹਿਬ ਸ਼੍ਰੋਮਣੀ ਪਾਂਧੇ ਗਾਲੀ ਪਟਾ ਦਾਲੂ ਪਾਵੇ ਕੋਲਾਗ ਜੋਵੇ ਡਿਆਲ ਹੋਈ ਆਵੇ ਜੰਗੀ ਜੰਗੀ ਜਨਰਲ ਬਾਬਾ ਮਾਨ ਸਿੰਘ ਜੀ ਨੂੰ ਪਾਵੇ ਡਿਆਲ ਹੋਈ ਆਵੇ ਗਰਾ ਗਜਾਵੇ ਸ਼ਾਲ ਬੇਕਰੋਲੀ ਬਾਬਾ ਮਾਨ ਸਿੰਘ ਨੂੰ ਪਾਵੇ
3: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਚੂਲ ਤੇ ਨਿਸ਼ਾਨ ਰਹੇ ਚੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਬੇਨਤੀ ਕੀਤੀ ਜਾਂਦੀ ਹੈ ਕਿ ਜੀ ਇੱਕ ਲੇਡੀਜ਼ ਪਰਸ ਮਿਲਿਆ ਹੈ, ਕਿਸੇ ਦਾ ਵੀ ਹੋਵੇ ਉਹ ਇੱਥੋਂ ਸਟੇਜ ਤੋਂ ਆ ਕੇ ਲੈ ਕੇ ਜਾ ਸਕਦੇ ਹੋ। ਫਿਰ ਦੁਬਾਰਾ ਬੇਨਤੀ ਕਰ ਰਿਹਾ ਜੀ, ਕਿਸੇ ਦਾ ਲੇਡੀਜ਼ ਪਰਸ ਹੈਗਾ ਜੋ ਸਾਨੂੰ ਪ੍ਰਾਪਤ ਹੋਇਆ, ਜੇ ਕਿਸੇ ਦਾ ਮਿਸਿੰਗ ਹੋਵੇ ਤਾਂ ਸਾਡੇ ਕੋਲ ਉਹ ਆ ਕੇ ਲੈ ਕੇ ਜਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੇਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੇ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵ ਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸਿਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵੀਸਰੈ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ

ਹੈ ਕਿ ਧਰਮੰ ਤੁਜਾ ਹੈ ਕਿ ਆਸੋਕ ਬਰਨ ਹੈ ਕਿ ਸਰਬਾ ਅਪਰਨ ਹੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨਭਉ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰ ਬੇਹੀਨ ਹੈ ਕਿ ਏਕੈ ਅਧੀਨ ਹੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਕਾਲਾ ਹੈ ਕਿ ਸਰਬਤਰ ਪਾਲਾ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸੋਖਾ ਸੋਖਾ ਹੈ ਕਿ ਸਰਬਤਰ ਪੋਖਾ ਹੈ ਕਿ ਸਰਬਤਰ ਤਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਮਾਨਿਆ ਹੈ ਸਦੈਵੰ ਪ੍ਰਧਾਨਿਆ ਹੈ ਕਿ ਸਰਬਤਰ ਜਾਪਿਆ ਹੈ ਕਿ ਸਰਬਤਰ ਥਾਪਿਆ ਹੈ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰ ਕਲੀਮੈ ਕਿ ਪਰਮੰ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨ ਉਲ ਵਜੂਹ ਹੈ ਤਮਾਮ ਉਲ ਰਜੂ ਹੈ ਹਮੇਸ਼ ਉਲ ਸਲਾਮੈ ਸਲੀ ਖਤਮੁਦਾਮੈ ਗਨੀਮ ਉਲ ਸਿਕਸਤੈ ਗਰੀਬ ਉਲ ਪਰਸਤੈ ਬਿਲੰਦ ਉਲ ਮਕਾਨੈ ਜਮੀਨ ਉਲ ਜਮਾਨੈ ਤਮੀਜ ਉਲ ਤਮਾਮੈ ਰਜੂ ਉਲ ਨਿਧਾਨੈ ਹਰੀਫ ਉਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ ਉਲ ਨਿਵਾਜ ਹੈ ਗਨੀਮ ਉਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦਿ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿਨਰਕੰ ਪਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵੈ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨ ਉਲ ਜਮਾਲ ਹੈ ਗਨੀਮ ਉਲ ਖਿਰਾਜ ਹੈ
ਗਰੀਬੁਲ ਨਿਵਾਜ ਹੈ ਹਰੀਫੁਲ ਸਿਕਨ ਹੈ ਹਿਰਾਸੁਲ ਫਿਕਨ ਹੈ ਕਲੰਕੰ ਪਰਨਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪਰਨਾਸ ਹੈ ਬਿਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਜਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤਵੈ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਣ ਮੁਦਾਮ ਅਰ ਬਰ ਅਗੰਜ ਹਰ ਨਰ ਪ੍ਰਭੰਜ ਅਨ ਗਣ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਣ ਪ੍ਰਣਾਮ ਜਲ ਥਲ ਮੁਦਾਮ ਅਨ ਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰ ਤੁਰਾਸ ਆ ਜਾਨ ਬਾਹੁ ਏਕੈ ਸਦਾਹੁ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਆਜਿਜ ਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਤੁਟ ਭੰਡਾਰ ਅਨ ਥਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਨ ਬਰਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵੈ ਪ੍ਰਸਾਦ ਕਰੁਣਾਲਾ ਹੈ ਅਰ ਕਾਲਾ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਭਰ ਹੈ ਸਰਬੰਕਾਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾਕਰ ਹੈ ਬਿਸਵੰ ਭਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰੁਣਾ ਕਰ ਹੈ ਅਜੱਪਾ ਜਪ ਹੈ ਅਥੱਪਾ ਥੱਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਬਿਸਵੰ ਭਰ ਹੈ ਕਰੁਣਾਲਾ ਹੈ ਨਿਰਿਪ ਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਅਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਭਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੁਕਰਮੰ ਪਰਨਾਸੀ ਸੋ ਧਰਮੰ ਬੇਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪਰਨਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ
अजायब विभूते गजायब गनीमे हरियंग करियंग करीमुल रहीमे चत्तर चक्कर वर्ते चत्तर चक्कर भुगते सोयंग भव सुबंग सर्वदा सर्व जुग।

ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਹੋ ਜੀ ਆਹੋ, ਲਾਹਾ ਖੱਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੂਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨਰਸ ਸਭ ਵੀ ਸਰੇ, ਜਾ ਹਰ ਵਸ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਦ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਏ ਵਾਰ, ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਾਉ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਨ ਦੇਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਕਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਖ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਤੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ, ਬਾਣੀ ਪੜਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਮਹਾਰਾਜ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ
ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

Va, gri, va, gri, va, gri, va, gri, va, gri, va, gri.

Ah,

ve gül ve gül ve gül.

와 우리

Müdür, müdür, müdür, müdür, müdür, müdür.

와 유르 와 유르 와 유르 와 유르 와 유르 와 유르

ਤੇਰੇ ਨਾਲ ਰਿੱਤੇ ਸਜਣ ਗਏ ਹਾਰ ਗਏ ਸੀ ਠੱਗਣ ਵਾਲਿਆ ਲਿਖਣਾ।

के हार जतन पय नानक से तन हो शार ज्ञान ना गले ढूंढी है कथन।

ਛਾ ਤੋਏ ਸੱਚ ਤਾਂ ਪਰਜਾਣੀਏ ਜਾਂ ਸੱਚ ਧਰੇ ਪਿਆਰ ਨਾਮ ਸੁਣ ਮਨ ਰਹਿਸੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰਜਾਣੀਏ ਜਾਂ

ਕਿਰਤਨ ਇੱਕ ਹਾਜ਼ਰੀ ਦਰ ਪ੍ਰਵਾਨ ਹੋਈਆਂ ਪੁੱਲਾਂ ਦੇਖੇ ਮਾਣ ਸਤਿਗੁਰ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀਵਨ ਦੀ ਦਾਤ ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ ਸੋ ਆਓ ਅਗਲਾ ਸਮਾਂ ਸਰਵਣ ਕਰਦੇ ਹਾਂ ਦਾਸਰਿਆਂ ਦੀ ਫਤਿਹ ਪ੍ਰਵਾਨ ਕਰਨੇ ਜੀ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਉਹ ਜਾਗਤ ਅਵਸਥਾ ਵਿੱਚ ਆ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਬੀਜ ਮੰਤਰ ਹਰ ਕੀਰਤਨ ਗਾਓ, ਆਗੇ ਮਿਲੀ ਨਥਾਵੇ ਥਾਓ, ਗੁਰਪੂਰਬ ਕੈ ਚਰਣੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਜਦੋਂ ਅਸੀਂ ਗੁਰਮੰਤਰ ਨੂੰ ਜਪਦੇ ਜਪਦੇ ਬੀਜ ਮੰਤਰ 'ਤੇ ਚਲੇ ਜਾਂਦੇ ਹਾਂ, ਜਿਸ ਨੂੰ ਹਰ ਧੱਤ ਆਖਿਆ ਗਿਆ ਹੈ, ਇਹ ਮਨ ਸ਼ਬਦ ਦੇ ਵਿੱਚ ਲੀਨ ਹੋ ਜਾਂਦਾ ਹੈ, ਉੱਥੇ ਫਿਰ ਉਹਦੀ ਉਸਤਤ ਕਰਦਾ ਹੈ, ਉਹਦੀ ਵਡਿਆਈ ਕਰਦਾ ਹੈ। ਇਸ ਤਰ੍ਹਾਂ ਹੀ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਕਿ ਆਪਾਂ ਵੀ ਉਹਦੀ ਉਸਤਤ ਕਰਨੀ ਹੈ, ਉਹਦੀ ਵਡਿਆਈ ਕਰਨੀ ਹੈ। ਆਓ ਹੁਣ ਆਪਾਂ ਜੋ ਕੱਲ ਆਪਣੇ ਮਨ ਦੀ ਕਹਾਣੀ ਸਰਵਣ ਕਰ ਰਹੇ ਸੀ, ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਕਥ ਕਹਾਣੀ ਦੇ ਰੂਪ ਵਿੱਚ ਸਾਨੂੰ ਦਰਸਾਈ ਜਾ ਰਹੀ ਹੈ, ਤੇ ਸਾਨੂੰ ਹੁਕਮ ਕੀਤਾ ਹੋਇਆ ਹੈ ਕਿ ਤੁਸੀਂ ਜਦੋਂ ਨਿੱਤ ਪ੍ਰਤੀ ਦਿਨ ਇਕੱਤਰ ਹੋਣਾ ਹੈ ਤਾਂ ਉਸ ਵਕਤ ਇਹ ਮਨ ਦੀ ਕਹਾਣੀ ਸੁਣਨੀ ਹੈ, ਕਰਨੀ ਹੈ, ਜਿਸ ਨੂੰ ਅਕਥ ਕਹਾਣੀ ਕਹਿੰਦੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਹਾਰ ਹਾਰ ਕਥਾ ਸਦਾ ਨਿੱਤ ਕਰ, ਗੁਰਮੁਖ ਅਕਥ ਕਹਾਣੀ, ਮੈਂ ਮਨ ਤਨ ਖੋਜ ਢੰਡੋਲਿਆ, ਕਿਉਂ ਪਾਈਏ ਅਕਥ ਕਹਾਣੀ, ਸੰਤ ਜਨਾ ਮਿਲ ਪਾਇਆ, ਸੁਣ ਅਕਥ ਕਥਾ ਮਨ ਪਾਣੀ। ਜਦੋਂ ਅਸੀਂ ਇਕੱਤਰ ਹੋਣਾ ਹੈ, ਮਹਾਰੇ ਕਹਿੰਦੇ ਤੁਸੀਂ ਰਲ ਕੇ ਅਕਥ ਕਹਾਣੀ ਕਰਨੀ ਹੈ, ਕਿਉਂਕਿ ਜਿਹੜੇ ਮਨ ਸੰਤ ਪਦ ਦੇ ਪ੍ਰਵੇਸ਼ ਕਰ ਜਾਂਦੇ ਨੇ ਉਹਨਾਂ ਨੂੰ ਹੁਕਮ ਕੀਤਾ ਹੋਇਆ ਹੈ, ਆਵਹੋ ਸੰਤ ਪਿਆਰਿਓ ਅਕਥ ਕੀ ਕਰੋ ਕਹਾਣੀ, ਕਰੋ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਜਦੋਂ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਹਾਂ, ਏਕ ਓਅੰਕਾਰ ਤੋਂ ਲੈ ਕਰਕੇ 18, 10, 20 ਤੱਕ ਇਹ ਸਤਿਗੁਰ ਦੀ ਬਾਣੀ ਫਿਰ ਸਾਰੀ ਅਕਥ ਕਹਾਣੀ ਹੈ, ਤੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਉਹ ਫਿਰ ਸਾਨੂੰ ਗੁਰਬਾਣੀ ਦੇ ਵਿੱਚ ਜੋ ਸੰਤ ਜਨ ਭਗਤ ਜਨ ਗੁਰੂ ਸਾਹਿਬਾਨ ਸਤਿਗੁਰੂ ਜੀ ਸੁਭਾਏ ਮਾਨ ਹਨ, ਉਹ ਸਾਨੂੰ ਫਿਰ ਇਸ ਮਨ ਦੀ ਕਹਾਣੀ ਸਰਵਣ ਕਰਾਉਂਦੇ ਨੇ। ਕੱਲ ਜਿਸ ਤਰ੍ਹਾਂ ਆਪਾਂ ਸਰਵਣ ਕਰ ਰਹੇ ਸੀ ਕਿ ਜਦੋਂ ਮਨ ਸੁਨ ਮੰਡਲ ਦੇ ਵਿੱਚੋਂ ਆਉਂਦਾ ਹੈ, ਅਭਿਆਸ ਤੋਂ ਬਾਅਦ ਕਿਸ ਤਰ੍ਹਾਂ ਉਹਦੀ ਲਿਵ ਟੁੱਟ ਜਾਂਦੀ ਹੈ, ਤੇ ਲਿਵ ਟੁੱਟਣ ਤੋਂ ਬਾਅਦ ਉਹ ਆਪਣੇ ਘਰ ਨੂੰ ਜਾਣ ਦਾ ਰਸਤਾ ਭੁੱਲ ਜਾਂਦਾ ਹੈ। ਪਰਮਾਤਮਾ ਵੀ ਉਸਨੂੰ ਆਵਾਜ਼ਾਂ ਮਾਰਦਾ ਪਰ ਉਹ ਘਰ ਨਹੀਂ ਜਾਂਦਾ। ਪਰਮਾਤਮਾ ਗੁਰੂ ਨੂੰ ਭੇਜਦਾ ਹੈ ਕਿ ਤੁਸੀਂ ਇਸ ਮਨ ਬੱਚੇ ਨੂੰ ਸਮਝਾਓ, ਤੇ ਗੁਰੂ ਵੀ ਵਾਰ ਵਾਰ ਇਹੋ ਹੀ ਸਮਝਾਉਂਦਾ ਹੈ ਕਿ ਤੁਸੀਂ ਆਪਣੇ ਘਰ ਚਲੇ ਜਾਓ, ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਵੀ ਤੁਹਾਡੇ ਕੋਲ ਇਹੀ ਮੌਕਾ ਹੈ, ਵਾਰੀ ਹੈ, ਤੁਸੀਂ ਆਪਣੇ ਘਰ ਜਾਓ। ਪਰ ਇਹ ਮਨ ਮਾਇਆ ਦੇ ਘੇਰੇ ਵਿੱਚ ਹੋਣ ਕਰਕੇ ਗੁਰੂ ਦੀ ਗੱਲ ਦਾ ਵੀ ਅਸਰ ਨਹੀਂ ਕਰਦਾ, ਉਹ ਆਪਣੇ ਘਰ ਵਿੱਚ ਆਉਣਾ ਜਾਣਾ ਨਹੀਂ ਬਣਾਉਂਦਾ, ਅੰਤ ਉਹਦੇ ਸਵਾਸ ਖਤਮ ਹੋ ਜਾਂਦੇ ਨੇ। ਜਦੋਂ ਸਵਾਸ ਖਤਮ ਹੋ ਗਏ ਤੇ ਨਾਭੀ ਤੋਂ ਉਹਦੀ ਗੰਢ ਖੁੱਲ੍ਹ ਜਾਂਦੀ ਹੈ, ਉਸ ਨੂੰ ਲੈਣ ਵਾਸਤੇ ਜਮ ਆਉਂਦੇ ਨੇ, ਤੇ ਜਦੋਂ ਆੜ ਕੇ ਉਹਦੀ ਗੰਢ ਖੋਲ੍ਹਦੇ ਨੇ, ਸ਼ਬਦ ਗੱਜਦਾ ਹੈ ਪਰ ਮਨਮੁਖ ਡਰ ਕੇ ਜਮਾਂ ਵੱਲ ਚਲਾ ਜਾਂਦਾ ਹੈ, ਤੇ ਜਮ ਉਸ ਨੂੰ ਪਕੜ ਲੈਂਦੇ ਨੇ, ਤੇ ਉਸ ਨੂੰ ਫਿਰ ਉਸ ਰਸਤੇ ਲੈ ਕੇ ਜਾਂਦੇ ਨੇ ਜਿੱਥੇ ਸਾਰੇ ਤੱਤ ਡਿੱਗੇ ਹੁੰਦੇ ਨੇ, ਕਿਉਂਕਿ ਆਹ ਜਿਹੜਾ ਸ਼ਬਦ ਆਪਣੇ ਅੰਦਰ ਚੱਲ ਰਿਹਾ ਹੈ, ਸ਼ਬਦ ਦੇ ਵਿੱਚ ਸਾਰੇ ਤੱਤ ਪਰੋਏ ਹੋਏ ਨੇ। ਜਿੱਥੇ ਆਪਣੇ ਇਸ ਸਰੀਰ ਦੀ ਰਚਨਾ ਹੁੰਦੀ ਹੈ ਮਾਤਾ ਦੇ ਉਦਰ ਵਿੱਚ, ਉੱਥੇ ਪਹਿਲਾਂ ਸ਼ਬਦ ਰੱਖਿਆ ਜਾਂਦਾ ਹੈ, ਸ਼ਬਦ ਦੇ ਉੱਪਰ ਸੂਖਮ ਆਕਾਰ ਦਿੱਤਾ ਜਾਂਦਾ ਹੈ,

ਸੂਖਮ ਆਕਾਰ ਦੇ ਉੱਪਰ ਤੱਤਾਂ ਦਾ ਕੱਪੜਾ ਦੇ ਕੇ ਇਹਨੂੰ ਸੀਤਾ ਜਾਂਦਾ ਹੈ। ਉੱਥੇ ਜਦੋਂ ਸੀਂਦੇ ਨੇ ਇੱਕ ਆਕਾਰ ਨਜ਼ਰ ਆ ਜਾਂਦਾ ਹੈ, ਜਿਸ ਨੂੰ ਮਹਾਰਾਜ ਗੁਰਬਾਣੀ 'ਚ ਦੱਸਦੇ ਨੇ। ਕਰਮ ਖੰਡ ਦੇ ਵਿੱਚ ਇਹ ਰਚਨਾ ਆਉਂਦੀ ਹੈ, ਚਾਰ ਖੰਡ ਨੇ ਇਹ, ਤੁਸੀਂ ਗੁਰਬਾਣੀ ਪੜ੍ਹਨ ਵਾਲੇ ਭਲੀ ਭਾਂਤ ਜਾਣਦੇ ਹੋ। ਫਿਰ ਨਾਮ ਦੇ ਦੁਆਰਾ ਜਦੋਂ ਸੀਤਾ ਜਾਂਦਾ ਆਕਾਰ ਬਣ ਜਾਂਦਾ ਹੈ, ਤੇ ਜਿਸ ਨੂੰ ਪਾਤਸ਼ਾਹ ਕਹਿੰਦੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਇਹਨਾਂ ਤਿੰਨਾਂ ਦੀ ਨਾਭੀ ਦੇ ਉੱਪਰ ਗੰਢ ਦਿੱਤੀ ਹੁੰਦੀ ਹੈ। ਜਿੰਨੀ ਦੇਰ ਤੱਕ ਇੱਥੋਂ ਗੰਢ ਨਹੀਂ ਖੁੱਲਦੀ ਕੋਈ ਸਾਨੂੰ ਮਾਰ ਨਹੀਂ ਸਕਦਾ। ਇਹ ਤੁਸੀਂ ਮਨ ਦੇ ਵਿੱਚੋਂ ਭਰਮ ਕੱਢਦੇ ਹੋ ਕਿ ਤੁਹਾਡੀ ਮੌਤ ਪਹਿਲਾਂ ਹੋ ਜਾਏਗੀ, ਇਸ ਤਰ੍ਹਾਂ ਨਹੀਂ ਹੋ ਸਕਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਜਦੋਂ ਦਰਗਾਹ ਦੇ ਵਿੱਚੋਂ ਚਿੱਠੀ ਪਾੜ ਦਿੱਤੀ ਜਾਂਦੀ ਹੈ, ਨਵਾਂ ਪਰਵਾਨਾ ਜਾਰੀ ਕਰਕੇ ਭੇਜਦੇ ਨੇ, ਉਸ ਵਕਤ ਜਮ ਗੰਢ ਖੋਲਦੇ ਨੇ। ਖੁੱਲੀ ਗੰਢ ਉੱਠੋ ਲਿਖਿਆ ਆਇਆ ਰਾਮ। ਜਦੋਂ ਗੰਢ ਖੁੱਲਦੀ ਹੈ ਉਹ ਸ਼ਬਦ ਦੇ ਵਿੱਚ ਤੱਤ ਪਰੋਏ ਹੁੰਦੇ ਨੇ। ਜਿਹੜੇ ਗੁਰਮੁਖ ਸ਼ਬਦ ਵਿੱਚ ਸਮਾ ਕੇ ਦਸਵੇਂ ਦੁਆਰ ਵਿੱਚ ਜਾਂਦੇ ਨੇ, ਜਦੋਂ ਉੱਥੋਂ ਦੇਖਦੇ ਨੇ ਤੇ ਇਹ ਸਾਰੇ ਸ਼ਬਦ ਦੇ ਵਿੱਚ ਤੱਤ ਪਰੋਏ ਹੋਏ ਨੇ। ਜਿਨ੍ਹਾਂ ਨੇ ਦੇਖਿਆ ਉਹਨਾਂ ਗੁਰਬਾਣੀ ਵਿੱਚ ਸਾਨੂੰ ਲਿਖ ਕੇ ਦੇ ਦਿੱਤਾ ਤੇ ਉਹ ਕਹਿਣ ਲੱਗੇ, ਸਤਿਗੁਰ ਮਿਲੀਏ ਧਾਵਤ ਥੰਮਿਆ, ਸਤਿਗੁਰ ਮਿਲੀਏ ਦਸਵਾਂ ਦੁਆਰ ਪਾਇਆ, ਤਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੇ, ਜਿਤ ਸ਼ਬਦ ਜਗ ਥੰਮ ਰਹਾਇਆ, ਤਹਿ ਅਨੇਕ ਵਾਜੇ ਸਦਾ ਆਨੰਦ ਹੈ, ਸੱਚੇ ਰਿਹਾ ਸਮਾਏ ਇਉਂ ਕਹਿ ਨਾਨਕ ਧਾਵਤ ਥੰਮਿਆ, ਨਿਜ ਕਰ ਵਸਿਆ ਆਏ। ਹੁਣ ਜਦੋਂ ਗੰਢ ਖੁੱਲਦੀ ਹੈ ਸ਼ਬਦ ਤੱਤਾਂ ਨੂੰ ਛੱਡਦਾ ਹੈ, ਤੱਤ ਖਿਲਰ ਜਾਂਦੇ ਨੇ ਤੇ ਸਭ ਤੋਂ ਪਹਿਲਾਂ ਮਿੱਟੀ ਤੱਤ ਡਿੱਗਦਾ ਹੈ, ਫਿਰ ਅਗਨ ਡਿੱਗਦੀ ਹੈ, ਫਿਰ ਪਾਣੀ ਡਿੱਗਦਾ ਹੈ, ਅੰਦਰ ਇੱਕ ਨਦੀ ਬਣ ਜਾਂਦੀ ਹੈ। ਜਿੱਥੇ ਸਾਰੇ ਤੱਤ ਡਿੱਗ ਪੈਂਦੇ ਨੇ ਸ਼ਬਦ ਤੱਤਾਂ ਨੂੰ ਛੱਡ ਕੇ ਇੱਥੇ ਗਗਨ ਦੇ ਵਿੱਚ ਆ ਜਾਂਦਾ ਹੈ। ਇੱਥੋਂ ਫਿਰ ਸ਼ਬਦ ਅੰਦਰ ਪ੍ਰਵੇਸ਼ ਨਹੀਂ ਹੁੰਦਾ। ਗਗਨ ਨਗਰ ਇੱਕ ਬੂੰਦ ਨਾ ਬਰਖੇ, ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਵਰ ਮਾਧੋ ਪਰਮਹੰਸ ਲੇ ਸੁਦਾਨਾ। ਬਾਬਾ ਬੋਲ ਤਿੱਥੇ ਕਹਾਂ ਗਏ, ਦੇਹੀ ਕੇ ਸੰਗ੍ਰਹਿ ਤੇ ਸੁਰਤ ਮਾਏ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ। ਜਦੋਂ ਪੌਣ ਰੋਗ ਦਿੱਤੀ, ਸ਼ਬਦ ਗਗਨ ਵਿੱਚ ਚਲਾ ਗਿਆ, ਤੱਤ ਡਿੱਗ ਪਏ, ਮਨਮੁਖ ਜਮਾਂ ਵੱਲ ਗਿਆ, ਉਹਨਾਂ ਨੇ ਪਕੜ ਲਿਆ। ਜਿੱਥੇ ਤੱਤ ਡਿੱਗੇ ਹੋਏ ਨੇ ਉਹਦੇ ਵਿੱਚ ਦੀ ਲੰਘਾਉਣ ਲੱਗਦੇ ਨੇ ਉਸਨੂੰ, ਤੇ ਜਦੋਂ ਉਹ ਸਾਹਮਣੇ ਸੀਨ ਦੇਖਦਾ ਹੈ ਉਹ ਬੇਨਤੀ ਕਰਦਾ ਹੈ ਕਿ ਮੈਨੂੰ ਕਿਸੇ ਹੋਰ ਰਸਤੇ ਲੈ ਚੱਲੋ। ਤੇ ਉੱਥੇ ਫਿਰ ਉਹਨੂੰ ਕਹਿੰਦੇ ਨੇ ਦੋ ਹੀ ਤਾਂ ਰਸਤੇ ਸੀ, ਇੱਕ ਸ਼ਬਦ ਦਾ ਰਸਤਾ ਸੀ ਲਿਵ ਦਾ, ਦੂਸਰਾ ਇਹ ਧਾਤ ਦਾ ਰਸਤਾ ਹੈ, ਹੋਰ ਤਾਂ ਕੋਈ ਰਾਹ ਹੀ ਨਹੀਂ ਹੈ। ਉਹਨੂੰ ਦੱਸਦੇ ਨੇ ਕਹਿੰਦੇ ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ। ਤੂੰ ਸ਼ਬਦ ਦੇ ਰਸਤੇ ਜਾਣਾ ਸੀ ਉਹ ਤੂੰ ਸਿੱਖਿਆ ਨਹੀਂ, ਤੂੰ ਗੁਰੂ ਧਾਰਨ ਨਹੀਂ ਕੀਤਾ, ਪੂਰੇ ਗੁਰੂ ਦੀ ਗੱਲ ਨਹੀਂ ਸੁਣੀ, ਕੱਚਿਆਂ ਦੇ ਮਗਰ ਭੱਜਿਆ ਫਿਰਦਾ ਰਿਹਾ। ਜਿਸ ਤਰ੍ਹਾਂ ਅੱਜ ਬਹੁਤ ਸਾਰੇ ਜੀਵ ਜਿਹੜੇ ਨੇ ਉਹ ਕੱਚੇ ਦੇ ਮਗਰ ਭੱਜੇ ਫਿਰਦੇ ਨੇ, ਪਰ ਕੱਚਾ ਗੁਰੂ ਜਿਹੜਾ ਹੈ ਉਹ ਮੁਕਤ ਨਹੀਂ ਕਰ ਸਕਦਾ, ਕਾਚੇ ਗੁਰ ਤੇ ਮੁਕਤ ਨਾ ਹੋਆ। ਉਹ ਕਹਿੰਦੇ ਤੂੰ ਪੂਰੇ ਗੁਰੂ ਦੀ ਸ਼ਰਨ ਵਿੱਚ ਜਾਣਾ ਸੀ, ਤੇ ਕਲਯੁਗ ਦੇ ਵਿੱਚ ਪੂਰਾ ਗੁਰੂ ਹੈ ਕੇਵਲ ਤੇ ਕੇਵਲ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸੁਮਾਣੀ। ਉਹਦੇ ਤੋਂ ਪੂਰੇ ਗੁਰੂ ਦੇ ਕੋਲ ਜਾਣਾ ਉਹਨੇ ਤੈਨੂੰ ਸ਼ਬਦ ਦੇ ਨਾਲ ਜੋੜ ਦੇਣਾ ਸੀ, ਤੇ ਸ਼ਬਦ ਨਾਲ ਜੁੜ ਕੇ ਤੂੰ ਆਪਣੇ ਘਰ ਵਿੱਚ ਆਉਣਾ ਜਾਣਾ ਬਣਾ ਲੈਣਾ ਸੀ, ਪਰ ਤੂੰ ਗੁਰੂ ਦੀ ਸ਼ਰਨ ਵਿੱਚ ਨਹੀਂ ਗਿਆ, ਗੁਰੂ ਦੀ ਮੱਤ ਧਾਰਨ ਨਹੀਂ ਕੀਤੀ, ਤੂੰ ਆਪਣੀ ਮੱਤ ਦੁਆਰਾ ਹੀ ਸੰਸਾਰ ਦੇ ਵਿੱਚ ਭੱਜਦਾ ਰਿਹਾ, ਦੌੜਦਾ ਰਿਹਾ, ਤੇਰਾ ਜੀਵਨ ਵਿਅਰਥ ਹੋ ਗਿਆ। ਐਸੀ ਅਵਸਥਾ ਵਿੱਚ ਉਹਨੂੰ ਜੰਮ ਪਕੜ ਲੈਂਦੇ ਨੇ, ਫਿਰ ਅੱਗੇ ਲੈ ਕੇ ਜਾਂਦੇ ਨੇ। ਜਦੋਂ ਉਹ ਪਾਉਣ ਨਾਲ ਵੱਖ ਹੋ ਜਾਂਦਾ ਹੈ, ਇਹ ਸਰੀਰ ਡਿੱਗ ਜਾਂਦਾ ਹੈ, ਤੇ ਜਦੋਂ ਉਹ ਡਿੱਗ ਪਿਆ ਉਹਦੇ ਜਿਹੜੇ ਸੰਗੀ ਨੇ ਸਾਥੀ ਨੇ ਉਹ ਵਰਲਾਪ ਕਰਦੇ ਨੇ, ਉਹ ਰੋ ਰਹੇ ਨੇ, ਵੈਰਾਗੀ ਹੋ ਜਾਂਦੇ ਨੇ।
आवाजा मारते ने पिए जरा साडा साथी है वो बोलता नहीं ये की गल हो गई कितने चला गया ते एक जना कहिंदा है ये मर गया है उन्होंने पता तो है नहीं कि वह कितने चला गया वह कहिंदे ये मर गया रो रहे ने हुण जिथे वह रो रहे ने उहदे कोल गुरमुख भी आए ने घर विच आए बैठे वह विराग कर रहे से उन्हें पूछा की गल हो गई कहिंदे साडा ये संगी जिहड़ा है साथी मर गया है गुरमुख कहन लगे नहीं मरिया नहीं आंदे आपां देख रहे हैं सामने पिया है मरता गया है आंदे नहीं मरिया नहीं आओ आपां गुरु नूं पुछदे हां ओ फिर गुरमुख गुरु नूं आके पुछदे ने पातशाह फरमाओ ये जिहड़ा लम्मा पिया है इहदी की अवस्था है ये कहिंदे ने मर गया है ते पातशाह फिर दसदे ने पातशाह फरमाउंदे ने कहिंदे माटी माटी होई एक रोवन हारे की कवन टेक कौन मुगा रे कौन मुगा ब्रह्म ज्ञानी मिल करो बिचारा ए तो चलत पाया आंदे वो मरिया नहीं वो चला गया है आंदे किथे चला गया साढ़े ते सामने पिया है ते गुरु दसदा है वो चला गया है जिथों आया सी क्योंकि इथों दा रहण वाला नहीं सी आंदे तुहानूं दस्सिया सी कि उस मन का जिहड़ा जन्म है सुन मंडल विच होया है वह सुन दे विचों आया सी इत्थे पौण दे विच खेलण वास्ते हुण ये पौण रुक गई है वह इस शरीर नूं छड के चला गया है आंदे हुण तुसीं पुज्जो कित्थे चला गया है तुहाडे भी वारी आउणी है आंदे उत्थे चला गया है जिथे असीं तुहानूं दसदे सी असी तुहानूं रोज ही समझाउंदे सी कि निज घर महल पावो पर तुसी गल नहीं सुनी तुसी त्रै गुणा विच तुरे फिरदे रहे तुसी अपने घर विच आउणा जाणा नहीं बणाया हुण ओह देह छड गया है कित्थे गया है आंदे हुण तुसी लभो ओह मरिया नहीं है इहदे विच जिहड़ा मन है ओह कदी मरदा नहीं है देही माटी बोले पौण बुजरे ज्ञानी मुआ है कौन बी सुरत बाद अहंकार ओ नाम हुआ जो देखण हार जिहड़ा इस काया विच बैठ के देख रहा है बोल रहा है सुन रहा है मन है वह मन नहीं मरदा आंदे चला गया है आंदे कित्थे चला किंतु तुसी लभो उस घर दे विच जींदे जी आउणा जाणा बनाओ हुण गुरमुखा ने जदों देखिया वह महाराज नूं बेनती कर लगे महाराज कृपा करो साढ़े ते बख्शिश करो सानू दसो असी उस घर विच किवें आउणा जाणा बना सकते हां ते महाराज कहिंदे ने इन्हें तो मनमुख ने घर विच आउणा जाणा नहीं बनाया ये अपने जीवन की बाजी हार गया ते जे तुसी जींदे जी अपने घर विच आउणा जाणा बनाओगे तो देह छड्डण तों बाद सदी भी तुसी उत्थे रह सकते हो ये त्रै गुणा विच रहा है ये जाएगा इनू फिर त्रै गुणा दे विच किते ना किते कपड़ा दे दिता जाएगा इसे तरह का घर बदल दिता जाएगा त्रै गुण में जाको परमाए जन्म मरे फिर आवे जाए ते तुसी जींदे जी अपने घर विच आउणा जाणा बनाओ ते गुरमुख कहन लगे महाराज किस तरह बना सकते हाँ आंदे तुहानूं जींदे जी मरना सिखना पएगा हुण तुसी आखदे हो दी मौत हो गई है ये पौण रुक गई क्योंकि शरीर पौण विच परोया होया सी पौण रुक गई उहदा शरीर नाल संबंध टुट गया तुसी जींदे जी पौण नालों वख होवो ते जदों जींदे जी तुसी पौण नालों वख होवोंगे ते इधरों तुसी मर जाओगे ते पौण नालों वख हो के तुसी सुन विच जाओगे उथों शब्द नाल जुड़ोगे ते तुसी अपने घर दे विच जा सकते हो जींदे जी तुहानूं मरना सीखना पएगा फिर गुरु दसदा है सानू उपदेश दिंदा है ते गुरु कहिंदा है जीवत मरे मरे फुन जीवे ऐसे सुन समाया कहिंदे जींदे जी तुसी नौ दरां तों मुक्त होना सीखो ये जिहड़ी पौण है इस नूं छड्डना सीखो
ਜੀਂਦੇ ਜੀ ਆਪਣੇ ਘਰ ਵਿੱਚ ਆਉਣਾ ਜਾਣਾ ਬਣਾਓ, ਕਿਉਂਕਿ ਕੱਲ੍ਹ ਨੂੰ ਜਦੋਂ ਤੁਸੀਂ ਸਰੀਰ ਛੱਡੋ ਕਿੱਥੇ ਜਾਣਾ ਹੈ, ਜਿਸ ਤਰ੍ਹਾਂ ਇਹ ਚਲਾ ਗਿਆ ਹੈ ਅਤੇ ਤੁਸੀਂ ਵੀ ਜਾਣਾ ਹੈ ਕੱਲ੍ਹ ਨੂੰ, ਇਹਦੀ ਖੋਜ ਕਰੋ ਅਤੇ ਆਓ ਸਾਰੇ ਬੈਠੋ ਅਤੇ ਗੁਰੂ ਫਿਰ ਉਪਦੇਸ਼ ਦਿੰਦਾ ਹੈ। ਗੁਰੂ ਕਹਿੰਦਾ ਹੈ ਆਓ ਮਿਲੋ ਸਹੇਲੀਓ ਸੱਚੜਾ ਨਾਮ ਲਏ ਹਾਂ, ਕਹਿੰਦੇ ਇਹਨੂੰ ਨਾ ਰੋਈ ਜਾਓ, ਆਪਣੇ ਆਪ ਨੂੰ ਰੋਵੋ, ਤੁਸੀਂ ਵਿਛੜੇ ਹੋਏ ਹੋ। ਰੋਵੋ ਬਿਰਹਾ ਤਨਕਾ ਆਪਣਾ ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਵੀ ਉੱਥੇ ਜਾਣਾ। ਕਹਿੰਦੇ ਕੋਈ ਬਾਂਹ ਖੜੀ ਕਰਕੇ ਤੁਹਾਡੇ ਚੋਂ ਕਹਿ ਨਹੀਂ ਸਕਦਾ ਕਿ ਮੈਂ ਸਰੀਰ ਨਹੀਂ ਛੱਡਣਾ, ਅੱਜ ਨਹੀਂ ਤਾਂ ਕੱਲ੍ਹ ਤੁਸੀਂ ਛੱਡਣਾ ਹੈ। ਜਦੋਂ ਸਰੀਰ ਛੱਡੋਗੇ ਕਿੱਥੇ ਜਾਓਗੇ? ਇਹ ਜ਼ਰੂਰੀ ਹੈ, ਕਿਉਂਕਿ ਹੁਣ ਜਦੋਂ ਇੱਥੇ ਸਮਾਪਤੀ ਹੋਏਗੀ ਤੁਸੀਂ ਇੱਥੋਂ ਬਾਹਰ ਜਾਣਾ ਹੈ, ਤੁਸੀਂ ਕਿੱਥੇ ਜਾਓਗੇ? ਤੁਹਾਨੂੰ ਆਪਣੇ ਘਰ ਦਾ ਪਤਾ ਹੋਣਾ ਚਾਹੀਦਾ ਹੈ, ਅਤੇ ਜੇ ਸਾਨੂੰ ਆਪਣੇ ਘਰ ਦਾ ਹੀ ਨਹੀਂ ਪਤਾ ਅਸੀਂ ਸਟਰੀਟਾਂ ਵਿੱਚ ਹੀ ਘੁੰਮਦੇ ਫਿਰਾਂਗੇ, ਕਦੀ ਉਸ ਗਲੀ ਵਿੱਚ ਚਲੇ ਗਏ, ਕਦੀ ਉਸ ਗਲੀ ਵਿੱਚ ਚਲੇ ਗਏ। ਅਤੇ ਗੁਰੂ ਕਹਿੰਦਾ ਹੈ ਤੁਸੀਂ ਇਹਦੀ ਖੋਜ ਕਰੋ। ਅਤੇ ਗੁਰੂ ਸਾਨੂੰ ਸਵਾਲ ਕਰਦਾ ਹੈ, ਕਹਿੰਦੇ ਪਿੰਡ ਮੂਵੇ ਜੀਓ ਕਿਹੋ ਕਰ ਜਾਤਾ, ਕਿ ਜਦੋਂ ਇਹ ਮਨ ਸਰੀਰ ਨੂੰ ਛੱਡੇਗਾ ਇਹ ਮਨ ਕਿੱਥੇ ਜਾਏਗਾ? ਕਹਿੰਦੇ ਇਹ ਤੁਸੀਂ ਲੱਭੋ, ਆਪਣੇ ਘਰ ਦੀ ਖੋਜ ਕਰੋ। ਅਤੇ ਉਹਦੇ ਵਾਸਤੇ ਕਹਿੰਦੇ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਤੁਸੀਂ ਪਾਉਣ ਨੂੰ ਛੱਡ ਕੇ ਸੁਣ ਵਿੱਚ ਆਓ, ਸੁਣ ਵਿੱਚ ਉਹ ਸ਼ਬਦ ਨੂੰ ਪਕੜੋ ਅਤੇ ਆਪਣੇ ਘਰ ਜਾਓ। ਅਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਕਿਵੇਂ ਜਾਣਾ ਹੈ। ਜਿਸ ਤਰ੍ਹਾਂ ਆਹ ਤੁਸੀਂ ਦੇਖਦੇ ਹੋ ਧਰਤੀ ਹੈ, ਆਪਾਂ ਕੋਈ ਚੀਜ਼ ਹੱਥ ਵਿੱਚੋਂ ਫੜੀ ਹੈ, ਤੁਸੀਂ ਇਸ ਤਰ੍ਹਾਂ ਛੱਡ ਦਿਓਗੇ ਇਹ ਧਰਤੀ 'ਤੇ ਡਿੱਗ ਪੈ ਗਈ। ਧਰਤੀ ਦੇ ਉੱਪਰ ਚੀਜ਼ ਤਾਂ ਡਿੱਗਦੀ ਹੈ ਕਿਉਂਕਿ ਇਹਦੀ ਆਪਣੀ ਕਸ਼ਿਸ਼ ਹੈ, ਇਹ ਹਰ ਇੱਕ ਚੀਜ਼ ਨੂੰ ਆਪਣੇ ਵੱਲ ਖਿੱਚਦੀ ਹੈ, ਇਹਦੀ ਗ੍ਰੈਵੀਟੇਸ਼ਨਲ ਫੋਰਸ ਹੈ। ਜਦੋਂ ਥੋੜ੍ਹਾ ਜਿਹਾ ਉੱਪਰ ਚਲੇ ਜਾਓਗੇ ਉੱਥੇ ਕੋਈ ਚੀਜ਼ ਰੱਖੋਗੇ ਉੱਥੇ ਧਰਤੀ ਦੀ ਕਸ਼ਿਸ਼ ਨਹੀਂ ਹੈ, ਉਸ ਨੂੰ ਧਵਲ ਕਹਿੰਦੇ ਨੇ ਗੁਰਬਾਣੀ ਵਿੱਚ। ਉੱਥੇ ਕਸ਼ਿਸ਼ ਖਤਮ ਹੋ ਜਾਂਦੀ ਹੈ, ਵੈਕਿਊਮ ਪੈਕ ਹੈ, ਪ੍ਰੈਸ਼ਰ ਹੈ। ਥੋੜ੍ਹਾ ਜਿਹਾ ਉੱਪਰ ਚਲੇ ਜਾਓਗੇ ਦੂਸਰੇ ਗ੍ਰਹਿ ਦੀ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਮਾਰ ਕਹਿੰਦੇ ਆਪਣੀ ਜਿਹੜੀ ਕਾਇਆ ਹੈ ਇਹਦੇ ਇੱਕ ਪਾਸੇ ਪੌਣ ਚੱਲ ਰਹੀ ਹੈ, ਜਿੱਥੇ ਇਹ ਪੌਣ ਪਾਣੀ ਅਤੇ ਬਸੰਤਰ ਰੁਕਦੇ ਨੇ ਉੱਥੇ ਸੁੰਨ ਹੈ, ਅਤੇ ਸੁੰਨ ਤੋਂ ਥੋੜ੍ਹਾ ਜਿਹਾ ਉੱਪਰ ਜਾਓਗੇ ਉੱਪਰ ਸ਼ਬਦ ਮੰਡਲ ਹੈ, ਫਿਰ ਸਾਨੂੰ ਦਸਵੇਂ ਦੁਆਰ ਦੀ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ। ਬਾਣੀ ਵਿੱਚ ਪਾਤਸ਼ਾਹ ਫਰਮਾਉਂਦੇ ਨੇ ਸੁਣੈ ਧਰਤ ਧਵਲ ਆਕਾਸ਼, ਆ ਧਰਤੀ ਹੈ, ਸੈਂਟਰ ਵਿੱਚ ਧਵਲ ਹੈ, ਫਿਰ ਆਕਾਸ਼ ਹੈ, ਦੂਸਰੇ ਗ੍ਰਹਿ ਦੀ ਕਸ਼ਿਸ਼ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਤੁਸੀਂ ਪਾਉਣ ਵਿੱਚ ਮਿਲੇ ਹੋਏ ਹੋ, ਤੁਹਾਡੇ ਨੌਂ ਦਰ ਖੁੱਲ੍ਹੇ ਨੇ। ਪਾਉਣ ਨੂੰ ਛੱਡ ਕੇ ਸੁੰਨ ਵਿੱਚ ਜਾਓਗੇ, ਸੁੰਨ ਚੋਂ ਸ਼ਬਦ ਨੂੰ ਪਕੜੋਗੇ ਅਤੇ ਤੁਹਾਡਾ ਘਰ ਵਿੱਚ ਆਉਣਾ ਜਾਣਾ ਬਣ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਮੋਇਆਂ ਜਿੱਤ ਕਰ ਜਾਈਏ ਤਿੱਤ ਜੀਵਦੇ ਅਮਰ ਮਾਰ, ਕਿ ਕੱਲ੍ਹ ਨੂੰ ਤੁਸੀਂ ਸਰੀਰ ਛੱਡਣਾ ਹੈ, ਜੀਂਦੇ ਜੀ ਉਸ ਘਰ ਨੂੰ ਲੱਭੋ। ਮੋਇਆਂ ਜਿੱਤ ਕਰ ਜਾਈਏ ਤਿੱਤ ਜੀਵਦੇ ਅਮਰ ਮਾਰ, ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ, ਅਨਹਦ ਬਾਣੀ ਪਾਈਏ ਤਾਂ ਹੋਮੇ ਹੋਏ ਬਣਾਸ। ਅਤੇ ਅਸੀਂ ਬੇਨਤੀ ਕੀਤੀ ਗੁਰਮੁਖਾਂ ਨੇ ਮਹਾਰਾਜ ਕਿਵੇਂ ਸਰੀਰ ਛੱਡਿਆ ਜਾਏ, ਅਤੇ ਗੁਰੂ ਨੇ ਫਿਰ ਤਰੀਕਾ ਦੱਸਿਆ। ਗੁਰੂ ਫਿਰ ਸਾਨੂੰ ਮੰਤਰ ਦਿੰਦਾ ਹੈ, ਜਿਸ ਤਰ੍ਹਾਂ ਆਪਾਂ ਪੰਜਾਂ ਪਿਆਰਿਆਂ ਦੀ ਸ਼ਰਨ ਵਿੱਚ ਜਾਂਦੇ ਹਾਂ ਉਹ ਸਾਨੂੰ ਗੁਰਮੰਤਰ ਬਖਸ਼ਿਸ਼ ਕਰਦੇ ਨੇ, ਅਤੇ ਉਹਨਾਂ ਨੂੰ ਫਿਰ ਪਾਤਸ਼ਾਹ ਦੱਸਦੇ ਨੇ ਕਿਵੇਂ ਆਪਾਂ ਜਪਣਾ ਹੈ। ਗੁਰ ਪ੍ਰਸਾਦੀ ਜੀਵਤ ਮਰੇ, ਮਰ ਜੀਵੇ ਸ਼ਬਦ ਕਮਾਏ, ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ। ਆਉਂਦੇ ਗੁਰੂ ਦੇ ਸ਼ਬਦ ਦਾ ਅਭਿਆਸ ਕਰੀ ਜਾਓ, ਅਤੇ ਆਓ ਕਿਸ ਤਰ੍ਹਾਂ ਆਪਾਂ ਕੋਸ਼ਿਸ਼ ਕਰਨੀ ਹੈ ਸਾਰਿਆਂ ਨੇ। ਅਸੀਂ ਇਹਨਾਂ ਨੌਂ ਦਰਾਂ ਨੂੰ ਛੱਡਣਾ ਹੁੰਦਾ ਹੈ, ਪਾਉਣ ਨਾਲੋਂ ਵੱਖ ਹੋਣਾ ਹੁੰਦਾ ਹੈ। ਸੱਚੇ ਮਹਿਲ ਵਿੱਚ ਤਾਂ ਆਪਾਂ ਵਸਣਾ ਹੁੰਦਾ ਹੈ, ਸੱਚੇ ਮਹਿਲ ਨਿਵਾਸ ਨਿਰੰਤਰ ਆਵਾਗਮਨ ਚੁਕਾਇਆ, ਨਾ ਮਨ ਚੱਲੇ ਨਾ ਪਾਉਣ ਉਡਾਏ। ਆਓ ਸਾਰੇ ਆਪਾਂ ਗੁਰੂ ਦੀ ਮੱਤ ਨੂੰ ਧਾਰਨ ਕਰਦੇ ਹਾਂ, ਪਿਆਰ ਵਿੱਚ ਬੈਠਣਾ ਹੈ, ਕੁਛ ਸਮਾਂ ਆਪਣੇ ਜਿਹੜੇ ਨੇਤਰ ਨੇ ਇਹਨਾਂ ਨੂੰ ਬੰਦ ਰੱਖਣਾ ਹੈ, ਰਸਨਾ ਦੇ ਨਾਲ ਆਪਾਂ ਉਚਾਰਨ ਕਰਨਾ,
और जिहड़े सरवण ने इन्हां दे नाल सुनना है। पातशाह फरमाउंदे ने जे तुसी उस दर ते जाना चाहुंदे हो, हर का सिमरन सुन मन कानी, सुख पावै हर द्वार प्राणी। आओ सारे फिर आपां जिवें जिवें अभ्यास करांगे, संगत विच सिर्फ आपां सिखना है, गुरु की मत नूं धारण करना है, फिर अपने कोल समय दे विचों समां कढ के फिर असीं उहदे ते प्रैक्टिकल करना हुंदा है, ते फिर जो गुरु दस रहा है वह हूब हू साडे नाल वापरना शुरू हो जाता है। इस करके आओ सारे जने पातशाह जी दे बचन द्वारा आपां कोशिश करिए, पहले मरण कबूल। इस संसार नालों टुटना है, पौन नालों वक्ख होना है, सुन विच जाना है, उतों फिर शब्द के नाल जुड़ना हुंदा है। आओ सारे करो कृपा,

Guru,

ਐਸਾ ਅਸੀਂ ਅਭਿਆਸ ਸ਼ੁਰੂ ਕਰਨਾ ਹੁੰਦਾ ਹੈ। ਤੁਸੀਂ ਇਸ ਅਭਿਆਸ ਨੂੰ ਨਿਰੰਤਰ ਕਰਨਾ ਹੈ, ਜਿੰਨੀ ਦੇਰ ਤੱਕ ਮਨ ਸੁਣ ਵਿੱਚ ਨਹੀਂ ਚਲਾ ਜਾਂਦਾ। ਹੁਣ ਗੁਰਮੁਖ ਜਦੋਂ ਇਸ ਤਰ੍ਹਾਂ ਅਭਿਆਸ ਕਰਦੇ ਕਰਦੇ ਇਹ ਪੌਣ ਸਮ ਹੋ ਜਾਂਦੀ ਹੈ, ਧਿਆਨ ਅੰਤਰਮੁਖੀ ਹੋ ਜਾਂਦਾ ਹੈ, ਉੱਥੇ ਸੁਣ ਵਿੱਚ ਬੈਠਦੇ ਨੇ, ਅੰਦਰ ਸ਼ਬਦ ਪ੍ਰਗਟ ਹੋ ਜਾਂਦਾ ਹੈ। ਜੋ ਗੁਰੂ ਨੇ ਤਰੀਕਾ ਦੱਸਿਆ, ਸੰਤੋ ਮਨ ਭਵਨੇ ਸੁਖ ਬਣਿਆ, ਕਿਛ ਯੋਗ ਪ੍ਰਾਪਤ ਗਨਿਆ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਹ ਦਲੀਏ ਦਰਵਾਜੇ, ਬਾਜੀਅਲੇ ਅਨਹਦ ਬਾਜੇ। ਅਭਿਆਸ ਕਰਦਿਆਂ ਕਰਦਿਆਂ ਮਨ ਪਾਉਣ ਨਾਲੋਂ ਵੱਖ ਹੋ ਗਿਆ। ਜਦੋਂ ਪਾਉਣ ਤੋਂ ਵੱਖ ਹੁੰਦਾ ਹੈ, ਜਿਸ ਤਰ੍ਹਾਂ ਨੀਂਦ ਆ ਜਾਂਦੀ ਹੈ, ਆਪਾਂ ਸੌਂਦੇ ਹਾਂ, ਇਸ ਅਵਸਥਾ ਦੇ ਵਿੱਚ ਮਨ ਸੁਣ ਵਿੱਚ ਚਲਾ ਜਾਂਦਾ ਹੈ। ਤੇ ਜਦੋਂ ਮਨ ਸੁਣ ਵਿੱਚ ਜਾ ਕੇ ਬੈਠਦਾ ਹੈ, ਉਹਨੂੰ ਗੁਰਬਾਣੀ ਵਿੱਚ ਦਰ ਕਹਿੰਦੇ ਨੇ। ਉਹ ਦਰ ਹੈ ਜਿਸ ਤਰ੍ਹਾਂ ਪਾਤਸ਼ਾਹ ਨੇ ਬਾਣੀ ਵਿੱਚ ਆਪਾਂ ਨੂੰ ਦੱਸਿਆ ਕਿ ਉਸ ਦਰ ਦੀ ਨਿਸ਼ਾਨੀ ਕੀ ਹੈ। ਸੋ ਦਰ ਤੇਰਾ ਕੀ ਹੈ, ਜਿੱਥੇ ਮਾਲਕ ਬੈਠੇ ਹੋਏ ਨੇ, ਜਿੱਥੇ ਆਵਾਜ਼ਾਂ ਮਾਰਦੇ ਨੇ, ਉਸ ਦਰ ਦੇ ਉੱਪਰ ਨਾਦ ਵੱਜ ਰਿਹਾ ਹੈ, ਸ਼ਬਦ ਵੱਜ ਰਿਹਾ ਹੈ। ਗੁਰਬਾਣੀ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ। ਜਿੱਥੋਂ ਇਹ ਸ਼ਬਦ ਪ੍ਰਗਟ ਹੋ ਜਾਂਦਾ ਹੈ, ਇਹ ਦਰ ਹੈ, ਇਸ ਤੋਂ ਉੱਪਰ ਆਪਣਾ ਘਰ ਸ਼ੁਰੂ ਹੋ ਜਾਂਦਾ ਹੈ। ਤੇ ਗੁਰਮੁਖ ਜਦੋਂ ਦਰ ਤੇ ਜਾ ਕੇ ਬੈਠਦੇ ਨੇ ਤੇ ਪਾਰ ਬ੍ਰਹਮ ਦੀ ਆਵਾਜ਼ ਸੁਣਾਈ ਦੇਣ ਲੱਗ ਜਾਂਦੀ ਹੈ। ਉਹ ਗੁਰੂ ਨੂੰ ਆ ਕੇ ਬੇਨਤੀ ਕਰਦੇ ਨੇ, ਪਾਤਸ਼ਾਹ ਅਸੀਂ ਇਸ ਅਵਸਥਾ ਵਿੱਚ ਆਏ ਤੇ ਆਹ ਸਾਨੂੰ ਅਨੁਭਵ ਹੋ ਰਿਹਾ ਹੈ। ਤੇ ਗੁਰੂ ਦੱਸਦਾ ਕਿ ਤੁਸੀਂ ਇਸ ਸ਼ਬਦ ਨੂੰ ਪਕੜਨਾ ਹੈ, ਇਸ ਤੋਂ ਅਗਲੇ ਪਾਸੇ ਤੁਹਾਡਾ ਘਰ ਹੈ। ਤੇ ਗੁਰੂ ਦੱਸਦਾ ਹੈ, ਗੁਰੂ ਸਮਝਾਉਂਦਾ ਹੈ, ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਣ, ਪੰਜ ਸ਼ਬਦ ਧੁਨਕਾਰ ਧੁਨ, ਤਹਿਬਾਜੇ ਸ਼ਬਦ ਨਿਸ਼ਾਨ। ਜਿੱਥੇ ਲਗਾਤਾਰ ਸ਼ਬਦ ਚੱਲ ਰਿਹਾ ਹੈ, ਉਹ ਆਪਣੇ ਘਰ ਦੀ ਨਿਸ਼ਾਨੀ ਹੈ। ਗੁਰਮੁਖ ਸ਼ਬਦ ਵਿੱਚ ਧਿਆਨ ਲਾਉਂਦੇ ਨੇ, ਇਧਰੋਂ ਸੰਬੰਧ ਟੁੱਟ ਜਾਂਦਾ ਹੈ। ਸ਼ਬਦ ਦੇ ਵਿੱਚ ਧਿਆਨ ਲਾਉਣ ਦੇ ਨਾਲ ਦਰ ਖੁੱਲ੍ਹਦਾ ਹੈ, ਦਰ ਖੁੱਲ੍ਹਣ ਦੇ ਨਾਲ ਅੰਦਰ ਜੋਤ ਦਾ ਪ੍ਰਕਾਸ਼ ਹੁੰਦਾ ਹੈ। ਤੇ ਜਦੋਂ ਗੁਰਮੁਖ ਉਸ ਨੂੰ ਦੇਖਦੇ ਨੇ ਤੇ ਗੁਰਬਾਣੀ ਦੁਆਰਾ ਉਹ ਪਹਿਚਾਣ ਕਰਾਉਂਦੇ ਨੇ। ਤੇ ਮਾਰੇ ਗੁਰਬਾਣੀ ਵਿੱਚ ਦੱਸਦੇ, ਸਤਿਗੁਰ ਸ਼ਬਦ ਅਜ਼ਾਰੋ ਦੀਪਾ, ਬਿਨ ਸਿਓ ਅੰਧਕਾਰ ਤਹਿ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਜਦੋਂ ਆਪਾਂ ਕੱਲ ਵਿਚਾਰ ਕਰ ਰਹੇ ਸੀ, ਜਦੋਂ ਮਨ ਇੱਧਰ ਆਇਆ ਸੀ, ਉਹ ਦਰ ਬੰਦ ਹੋ ਗਿਆ ਸੀ, ਖੁੱਲਿਆ ਨਹੀਂ। ਜਦੋਂ ਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਨੇ ਸਾਨੂੰ ਦਰ ਤੇ ਭੇਜਿਆ, ਸ਼ਬਦ ਨਾਲ ਜੁੜੇ ਤੇ ਉਹ ਦਰ ਖੁੱਲ ਜਾਂਦਾ ਹੈ। ਸਤਿਗੁਰ ਸ਼ਬਦ ਅਜ਼ਾਰੋ ਦੀਪਾ, ਬਿਨ ਸਿਓ ਅੰਧਕਾਰ ਤਹਿ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਬਿਸਮਨ ਬਿਸਮ ਪੈ ਜਾਂ ਭੇਖਿਓ, ਕਹਿ ਨਾ ਜਾਈ ਵਡਿਆਈ, ਮਗਨ ਪੈ ਊਹਾਂ ਸੰਗ ਮਾਤੇ, ਓਤ ਪੋਤ ਲਪਟਾਈ। ਜਦੋਂ ਦਰ ਖੁੱਲ੍ਹਾ ਤੇ ਦੇਖਿਆ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਤੇ ਗੁਰਮੁਖਾਂ ਨੇ ਉੱਥੇ ਪਹਿਚਾਣ ਲਿਆ, ਇਹੀ ਤਾਂ ਸਾਡਾ ਮਾਤਾ ਪਿਤਾ ਹੈ, ਇਹਦੇ ਨੇ ਸਾਨੂੰ ਖੇਲਣ ਵਾਸਤੇ ਭੇਜਿਆ ਸੀ। ਉੱਥੇ ਮਨ ਨੇ ਫਿਰ ਆਪਣੇ ਮੂਲ ਦੀ ਪਹਿਚਾਣ ਕਰ ਲਈ। ਤੇ ਜਦੋਂ ਪਹਿਚਾਣ ਲਿਆ, ਉਹ ਆਂਦੇ ਸਹਿਜੇ ਅਦ੍ਰਿਸ਼ਟ ਪਛਾਣੀਏ, ਨਰਪਉ ਜੋਤ ਨਿਰੰਕਾਰ। ਦੇਖਿਆ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਉਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਪੇਖ ਨਹੀਂ, ਚੱਕਰ ਨਹੀਂ, ਚੇਨ ਨਹੀਂ, ਵਰਨ ਨਹੀਂ, ਜਾਤ ਨਹੀਂ, ਉਹ ਪ੍ਰਕਾਸ਼ ਹੀ ਪ੍ਰਕਾਸ਼ ਹੈ। ਅਸਲੀ ਪਰਮਾਤਮਾ ਦੀ ਪਹਿਚਾਣ ਹੋ ਗਈ। ਆਂਦੇ ਪੂਰੇ ਗੁਰੂ ਨੇ ਸਾਨੂੰ ਦੱਸਿਆ ਹੈ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰਵੇ। ਕਹਿੰਦੇ ਨਹੀਂ ਤਾਂ ਅਧੂਰੇ ਗੁਰੂ ਸਾਨੂੰ ਹੋਰ ਹੀ ਭਗਵਾਨ ਤੋਂ ਮੱਥੇ ਟਿਕਾਈ ਜਾਂਦੇ ਸੀ। ਕੋਈ ਪੱਥਰ ਦੀ ਮੂਰਤੀ ਨੂੰ ਭਗਵਾਨ ਸਮਝ ਗਏ, ਕੋਈ ਕਿਸੇ ਤੀਰਥ ਤੇ ਜਾ ਕੇ ਭਗਵਾਨ ਸਮਝ ਗਏ,
ਕਹਿੰਦੇ ਕਿਸੇ ਸਰੀਰ ਨੂੰ ਭਗਵਾਨ ਸਮਝ ਕੇ ਉਹਦੀ ਹੀ ਪੂਜਾ ਕਰਾਈ ਜਾਂਦੇ ਸੀ। ਪੂਰੇ ਗੁਰੂ ਨੇ ਸਾਨੂੰ ਅਸਲੀ ਪਰਮਾਤਮਾ ਦੇ ਨਾਲ ਜੋੜਿਆ ਹੈ। ਜਿਸ ਤਰ੍ਹਾਂ ਭਗਤ ਧੰਨਾ ਜੀ ਦੇ ਬਾਰੇ ਆਪ ਜੀ ਸਰਵਣ ਕਰਦੇ ਹੋ ਵੀ ਜਦੋਂ ਉਹ ਮਿਲਣਾ ਚਾਹੁੰਦੇ ਸੀ ਕਿਸੇ ਪੰਡਿਤ ਨੇ ਉਹਨਾਂ ਨੂੰ ਪੱਥਰ ਦੇ ਦਿੱਤਾ, ਕੁਝ ਸਮਾਂ ਪੂਜਾ ਕੀਤੀ, ਪਰ ਜਦੋਂ ਸੰਤਾਂ ਨਾਲ ਮਿਲਾਪ ਹੋਇਆ ਉਹਨਾਂ ਨੇ ਦੱਸਿਆ ਕਿ ਪੱਥਰ ਜਿਹੜਾ ਹੈ ਉਹ ਤੈਨੂੰ ਤਾਰ ਨਹੀਂ ਸਕਦਾ, ਤੂੰ ਗਿਆਨ ਦੁਆਰਾ ਸ਼ਬਦ ਦੁਆਰਾ ਪਰਮਾਤਮਾ ਨਾਲ ਮਿਲ ਸਕਦਾ ਹੈ। ਅਤੇ ਜਦੋਂ ਧੰਨਾ ਜੀ ਨੇ ਸ਼ਬਦ ਦੀ ਕਮਾਈ ਕੀਤੀ ਅਤੇ ਧਿਆਨ ਜਦੋਂ ਸ਼ਬਦ ਵਿੱਚ ਸਮਾ ਗਿਆ, ਦਸਵੇਂ ਆਕਾਸ਼ ਵਿੱਚ ਗਏ ਅਤੇ ਪਰਮਾਤਮਾ ਦੀ ਪਹਿਚਾਣ ਹੋਈ, ਉਹਨਾਂ ਨੇ ਫਿਰ ਬਾਣੀ ਵਿੱਚ ਇੱਕ ਸ਼ਬਦ ਲਿਖਿਆ ਜੋ ਗੁਰੂ ਅਰਜਨ ਦੇਵ ਜੀ ਨੇ ਵਿੱਚ ਰਚਨਾ ਕਰ ਦਿੱਤੀ ਵੀ ਲੋਕਾਂ ਨੂੰ ਭੁਲੇਖਾ ਨਾ ਰਹੇ ਕਿਤੇ ਕਿ ਧੰਨਾ ਪੱਥਰ ਦੀ ਪੂਜਾ ਕਰਦਾ ਰਿਹਾ ਹੈ। ਅਤੇ ਧੰਨੇ ਨੇ ਫਿਰ ਦੱਸਿਆ, ਕਹਿੰਦੇ ਮੈਂ ਅਸਲੀ ਪਰਮਾਤਮਾ ਨੂੰ ਕਿੱਥੇ ਮਿਲਿਆ ਹਾਂ? ਉਹ ਕਹਿਣ ਲੱਗੇ ਗਿਆਨ ਪਰਵੇਸ਼ ਗੁਰੇ ਧਨ ਦੀਆ, ਧਿਆਨ ਮਾਨ ਮਨ ਏਕ ਮੈਂ, ਪ੍ਰੇਮ ਭਗਤ ਜਾਣੀ ਸੁਖ ਮਾਨਿਆ, ਤ੍ਰਿਪਤ ਅਗਾਏ ਮੁਕਤ ਪੈ, ਜੋਤ ਸਮਾਈ ਸਮਾਨੀ ਜਾ ਕੇ, ਅਸਲੀ ਪ੍ਰਭ ਪਹਿਚਾਨਿਆ, ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਕਹਿੰਦੇ ਫਿਰ ਜਦੋਂ ਅਸੀਂ ਸ਼ਬਦ ਵਿੱਚ ਗਏ, ਗਗਨ ਵਿੱਚ ਚਲੇ ਗਏ, ਦਸਵੇਂ ਆਕਾਸ਼ ਵਿੱਚ ਜਾ ਕੇ ਦੇਖਿਆ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਉਹਦਾ ਤੇ ਕੋਈ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਵੇਖ ਨਹੀਂ। ਉਹਦੇ ਦੇਖਣਾ ਸ਼ੁਰੂ ਕਰ ਦਿੱਤਾ, ਦੋਏ ਦੋ ਲੋਚਨ ਪੇਖਾਂ, ਹਉ ਹਰ ਬਿਨ ਔਰ ਨ ਦੇਖਾਂ, ਨੈਣ ਰਹੇ ਰੰਗ ਲਾਈ, ਆਪੇ ਗਲ ਕਹਿ ਨਾ ਜਾਈ। ਜਦੋਂ ਗੁਰਮੁਖ ਸਨਮੁਖ ਹੋਏ, ਘਰ ਵਿੱਚ ਬੈਠੇ, ਬੜਾ ਸੁੱਖ ਮਿਲਿਆ। ਉੱਥੇ ਆਨੰਦ ਹੀ ਆਨੰਦ ਹੈ, ਉੱਥੇ ਸੁੱਖ ਹੀ ਸੁੱਖ ਹੈ। ਅਤੇ ਜਦੋਂ ਗੁਰਮੁਖ ਮਿਲਾਪ ਹੋਇਆ, ਘਰ ਵਿੱਚ ਬੈਠੇ ਨੇ, ਅਤੇ ਘਰ ਦੀ ਫਿਰ ਨਿਸ਼ਾਨੀ ਕੀ ਹੈ? ਅੰਮ੍ਰਿਤ ਰਸ ਸਤਿਗੁਰੂ ਚਵਾਇਆ, ਦਸਵੇਂ ਦੁਆਰੇ ਪ੍ਰਗਟ ਹੋਏ ਆਇਆ, ਉੱਥੇ ਅਨਹਦ ਸ਼ਬਦ ਵੱਜੇ, ਧੁਨ ਬਾਣੀ ਸਹਿਜੇ ਸਹਿਜ ਸਮਾਈ ਹੈ। ਅਤੇ ਗੁਰਮੁਖ ਬੇਨਤੀ ਕਰਨ ਲੱਗੇ, ਮਹਾਰਾਜ ਤੁਸੀਂ ਕਿਰਪਾ ਕੀਤੀ ਹੈ, ਮੈਨੂੰ ਦਰਸ਼ਨ ਦਿੱਤੇ ਨੇ, ਘਰ ਵਿੱਚ ਬੁਲਾਇਆ ਹੈ, ਅਤੇ ਕਿਰਪਾ ਕਰੋ, ਘਰ ਦੇ ਵਿੱਚ ਤਾਂ ਸੁੱਖ ਹੀ ਬੜਾ ਹੈ, ਆਨੰਦ ਹੀ ਬੜਾ ਹੈ, ਹੁਣ ਇੱਥੇ ਹੀ ਰੱਖ ਲਓ, ਹੁਣ ਸਾਡਾ ਤ੍ਰੈ ਗੁਣਾਂ ਵਿੱਚ ਜਾਣ ਨੂੰ ਮਨ ਨਹੀਂ ਕਰਦਾ, ਅਤੇ ਘਰ ਵਿੱਚ ਤਾਂ ਬੜਾ ਸੁੱਖ ਹੈ, ਆਨੰਦ ਹੀ ਆਨੰਦ ਹੈ, ਸਦਾ ਆਨੰਦ ਵਧਾਈ ਤੁਧ ਕਰ। ਅਤੇ ਮਾਲਕ ਕਹਿਣ ਲੱਗੇ ਵੀ ਘਰ ਵਰਗਾ ਸੁੱਖ ਤੁਹਾਨੂੰ ਬਾਹਰ ਵੀ ਮਿਲੇਗਾ, ਪਰ ਮੇਰੀ ਇੱਕ ਗੱਲ ਜੇ ਮੰਨੋਗੇ, ਆਉਂਦੇ ਦੱਸੋ। ਆਉਂਦੇ ਅੱਗੇ ਤੁਸੀਂ ਪਾਉਣ ਵਿੱਚ ਜਾਂਦੇ ਸੀ ਅਤੇ ਵਿਚਾਰਾਂ ਵਿੱਚ ਚਲੇ ਜਾਂਦੇ ਸੀ, ਹੁਣ ਜਦੋਂ ਤੁਸੀਂ ਘਰੋਂ ਜਾਣਾ ਹੈ, ਪਾਉਣ ਵਿੱਚ ਮਿਲਣ ਦੇ ਨਾਲ ਤੁਸੀਂ ਸਿਮਰਨ ਕਰਨਾ ਹੈ, ਅਤੇ ਉੱਥੇ ਵੀ ਤੁਹਾਨੂੰ ਜੇ ਵਿਚਾਰ ਨਹੀਂ ਆਏਗਾ, ਸ਼ਬਦ ਨਾਲ ਜੁੜੇ ਰਹੋਗੇ, ਅਤੇ ਘਰ ਵਰਗਾ ਹੀ ਸੁੱਖ ਮਿਲੇਗਾ ਤੁਹਾਨੂੰ। ਅਤੇ ਪਰਮਾਤਮਾ ਨੇ ਜੋ ਉੱਥੇ ਕਿਹਾ, ਉਹ ਕਹਿਣ ਲੱਗੇ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਹੁਣ ਗੁਰਮੁਖ ਫਿਰ ਨਿੱਜ ਘਰ ਦੇ ਵਿੱਚੋਂ ਜਦੋਂ ਆਉਂਦੇ ਨੇ, ਪਾਉਣ ਵਿੱਚ ਆ ਕੇ ਮਿਲਦੇ ਨੇ, ਤ੍ਰੈ ਗੁਣਾਂ ਵਿੱਚ ਆ ਕੇ ਕਰਮ ਕਰਦੇ ਨੇ, ਪਰ ਉਹਨਾਂ ਦੀ ਜਿਹੜੀ ਲਿਵ ਹੈ ਉਹ ਸ਼ਬਦ ਨਾਲ ਜੁੜੀ ਰਹਿੰਦੀ ਹੈ, ਸ਼ਬਦ ਨਾਲ ਜੁੜੇ ਰਹਿੰਦੇ ਨੇ, ਆਪਣਾ ਕਰਮ ਵੀ ਕਰਦੇ ਨੇ, ਖੇਤੀ ਕਰਦੇ, ਨੌਕਰੀ ਕਰਦੇ, ਦਿਹਾੜੀ ਕਰਦੇ, ਪਰ ਸ਼ਬਦ ਨਾਲ ਜੁੜੇ ਰਹਿੰਦੇ ਨੇ। ਜਿਸ ਤਰ੍ਹਾਂ ਇੱਕ ਮੁਰਗਾਬੀ ਆਪਣੀ ਖੁਰਾਕ ਲੈਣ ਵਾਸਤੇ ਪਾਣੀ ਦੇ ਵਿੱਚ ਤੁਸੀਂ ਦੇਖਿਆ ਹੋਣਾ, ਤੇ ਟੋਬਿਆਂ 'ਚ ਬਹਿੰਦੀ ਹੈ, ਆਪਣੇ ਖੰਭਾਂ ਨੂੰ ਸੰਕੋਚ ਲੈਂਦੀ ਹੈ, ਇਸੇ ਤਰ੍ਹਾਂ ਗੁਰਮੁਖ ਆ ਕੇ ਜਦੋਂ ਕਰਮ ਕਰਦੇ ਨੇ ਉਹ ਸ਼ਬਦ ਨਾਲ ਜੁੜੇ ਰਹਿੰਦੇ ਨੇ। ਅਤੇ ਮਾਰ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗ ਆਈ ਨੇ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਏ, ਨਾਨਕ ਨਾਮ ਖਾਣੇ। ਜਦੋਂ ਕੰਮ ਸਮਾਪਤ ਹੋਇਆ, ਸ਼ਬਦ ਨੂੰ ਪਕੜਦੇ ਨੇ, ਘਰ ਚਲੇ ਜਾਂਦੇ ਨੇ। ਹੁਣ ਇੱਕ ਦਿਨ ਗੁਰਮੁਖ ਘਰ ਵਿੱਚ ਬੈਠੇ ਹੋਏ ਸੀ ਅਤੇ ਉਹਨਾਂ ਦੀ ਨਿਗਾਹ ਪਈ ਕਿ ਮਨਮੁਖ ਨੂੰ ਜਮ ਲੈ ਕੇ ਜਾ ਰਹੇ ਨੇ, ਕਿਉਂਕਿ ਜਦੋਂ ਲੈ ਕੇ ਜਾਂਦੇ ਨੇ ਇੱਧਰ ਦੀ ਲੈ ਕੇ ਜਾਂਦੇ ਨੇ, ਅਤੇ ਗੁਰਮੁਖ ਦੇਖਦੇ ਨੇ, ਕਹਿੰਦੇ ਨੰਗਾ ਦੋ ਚੱਕ ਚੱਲਿਆ ਤਾਂ ਦਿਸੇ ਖਰਾ ਡਰਾਵਣਾ। ਅਤੇ ਗੁਰਮੁਖ ਮਾਤਾ ਪਿਤਾ ਕੋਲ ਬੈਠੇ ਉੱਥੇ ਗੱਲਾਂ ਬਾਤਾਂ ਕਰਦੇ ਨੇ, ਆਪਣੇ ਨਾਲ ਉਹ ਬੋਲਦਾ ਵੀ ਹੈ, ਗੱਲਬਾਤ ਵੀ ਕਰਦਾ ਹੈ। ਮਰ ਕਹਿੰਦੇ ਨੇ ਸੁਨ ਸਮਾਧ ਗੁਫਾ ਤੇ ਆਸਨ, ਕੇਵਲ ਬ੍ਰਹਮ ਪੂਰਨ ਤੇ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਉਹ ਗੱਲਬਾਤ ਕਰ ਰਹੇ ਸੀ ਅਤੇ ਗੁਰਮੁਖ ਕਹਿਣ ਲੱਗੇ ਮਹਾਰਾਜ ਮਨਮੁਖ ਨੂੰ ਵੇਖੋ ਜਮ ਲੈ ਕੇ ਜਾ ਰਹੇ ਨੇ,
ਤੇ ਮੇਰੀ ਇੱਕ ਬੇਨਤੀ ਹੈ, ਤੁਸੀਂ ਮੈਨੂੰ ਜਿੱਦਣ ਸੱਦਣਾ ਹੈ ਤੇ ਜਮਾਂ ਨੂੰ ਨਾ ਭੇਜਿਆ ਜੇ, ਮੈਨੂੰ ਆਵਾਜ਼ ਮਾਰ ਦਿਆ ਜੇ, ਮੈਂ ਤੁਹਾਡੀ ਆਵਾਜ਼ ਨੂੰ ਪਕੜ ਕੇ ਘਰ ਆ ਜਾਵਾਂਗਾ। ਤੇ ਗੁਰਮੁਖ ਉੱਥੇ ਕਹਿਣ ਲੱਗੇ, ਆਂਦੇ ਕਹੋ ਕਬੀਰ ਇੱਕ ਬੇਨਤੀ ਸੁਣੀਜੇ, ਮਤ ਘਾਲੋ ਜਮ ਕੀ ਖਬਰੀ। ਆਂਦੇ ਮੇਰੀ ਬੇਨਤੀ ਹੈ। ਮਾਰੇ ਕਹਿੰਦੇ ਵਧੀਆ। ਹੁਣ ਗੁਰਮੁਖ ਆਇਆ, ਕਰਮ ਕਰ ਰਿਹਾ ਹੈ, ਤੇ ਕਰਮ ਕਰਦਿਆਂ ਕਰਦਿਆਂ ਉਹਦੇ ਸਵਾਸ ਖਤਮ ਹੋ ਗਏ, ਸਵਾਸ ਖਤਮ ਹੋ ਗਏ, ਦਰਗਾਹ ਵਿੱਚ ਚਿੱਠੀ ਪਾੜ ਦਿੱਤੀ ਗਈ, ਜਿਨਕੀ ਚੀਰੀ ਦਰਗੇ ਪਾਟੀ ਤਿੰਨਾਂ ਮਰਨਾ ਪਾਈ। ਇਹਦੋ ਚਿੱਠੀ ਪਾੜੀ, ਉਧਰੋਂ ਮਾਲਕ ਨੇ ਆਵਾਜ਼ ਦਿੱਤੀ। ਜਦੋਂ ਆਵਾਜ਼ ਦਿੰਦੇ ਨੇ ਅੰਦਰ ਸ਼ਬਦ ਗੱਜਦਾ ਹੈ, ਤੇ ਮਾਰੇ ਨੇ ਬੁਲਾਇਆ, ਕਹਿਣ ਲੱਗੇ ਜਿਨ ਤੋਂ ਭੇਜੇ ਤਿੰਨੇ ਬੁਲਾਏ, ਸੁਖ ਸਹਿਜ ਸੇਤੀ ਕਰ ਆਓ, ਆਨੰਦ ਮੰਗਲ ਗਾਓ, ਸਹਿਜ ਤੁਹਾਨੂੰ ਨਿਹਚਲ ਰਾਜ ਕਮਾਓ, ਘਰ ਆਓ ਮੇਰੇ ਮੀਤ। ਇਧਰੋਂ ਮਾਲਕ ਨੇ ਆਵਾਜ਼ ਦਿੱਤੀ, ਸ਼ਬਦ ਤੇਜ਼ ਹੋ ਗਿਆ, ਗੁਰਮੁਖਾਂ ਨੂੰ ਪਤਾ ਲੱਗ ਗਿਆ ਕਿ ਮਾਲਕ ਬੁਲਾ ਰਿਹਾ ਹੈ। ਉਹ ਕਹਿਣ ਲੱਗੇ ਮੈਨੂੰ ਬੁਲਾਵਾ ਆ ਗਿਆ, ਸੱਦਾ ਆ ਗਿਆ ਹੈ, ਕਿਉਂਕਿ ਉਹ ਮਿਲ ਕੇ ਆਏ ਹੁੰਦੇ ਨੇ, ਉਹਨਾਂ ਨੂੰ ਆਵਾਜ਼ ਦੀ ਪਛਾਣ ਹੁੰਦੀ ਹੈ। ਹਰ ਜੀਉ ਮਿਲੇ ਤਾਂ ਗੁਰਮੁਖ ਬੁੱਝੇ, ਚੀਨੇ ਸ਼ਬਦ ਅਵਨਾਸ਼ੀ ਹੈ। ਹੁਣ ਜਦੋਂ ਸ਼ਬਦ ਆਇਆ ਤੇ ਗੁਰਮੁਖਾਂ ਨੇ ਸ਼ਬਦ ਵਿੱਚ ਧਿਆਨ ਲਾ ਦਿੱਤਾ, ਇੱਥੋਂ ਗੰਢ ਖੁੱਲ ਗਈ ਤੇ ਗੁਰਮੁਖ ਸ਼ਬਦ ਵਿੱਚ ਧਿਆਨ ਲਾ ਕੇ ਇਹ ਸਰੀਰ ਨੂੰ ਛੱਡ ਕੇ ਆਪਣੇ ਘਰ ਚਲੇ ਗਏ। ਹੁਣ ਗੁਰਮੁਖ ਨੇ ਕਿਵੇਂ ਸਰੀਰ ਛੱਡਿਆ ਤੇ ਮਾਰੇ ਗੁਰਬਾਣੀ ਵੀ ਦੱਸਦੇ ਨੇ। ਆਉਂਦੇ ਜਹੇ ਆਵਟੇ ਬਹੁਤ ਕੰਸਾਦ, ਪਾਰ ਬ੍ਰਹਮ ਕੇ ਸੰਗੀ ਸਾਧ, ਚਿੱਤਰ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ ਨਾ ਪੇਖਾ, ਕਹੋ ਨਾਨਕ ਜਾ ਕਾ ਸਤਿਗੁਰ ਪੂਰਾ, ਵਾਜੇ ਤਾਂ ਕੇ ਅਨਹਤ ਤੂਰਾ। ਗੁਰਮੁਖ ਜਦੋਂ ਦੇਹ ਛੱਡਦੇ ਨੇ, ਉਹ ਸ਼ਬਦ ਵਿੱਚ ਸਮਾ ਕੇ ਜਾ ਰਹੇ ਨੇ, ਤੇ ਸ਼ਬਦ ਵਿੱਚ ਸਮਾਏ ਆਪਣੇ ਘਰ ਚਲੇ ਗਏ। ਕਈ ਆਏ, ਕਹਿਣ ਲੱਗੇ ਮਾੜਾ ਹੋਇਆ, ਇਸ ਤਰ੍ਹਾਂ ਹੋਇਆ, ਤੇ ਗੁਰਮੁਖ ਕਹਿਣ ਲੱਗੇ, ਗੁਰੂ ਕਹਿਣ ਲੱਗਾ ਨਹੀਂ ਮਾੜਾ ਨਹੀਂ ਹੋਇਆ। ਆਉਂਦੇ ਮੌਤ ਨੂੰ ਕਦੀ ਮਾੜਾ ਨਹੀਂ ਕਹਿਣਾ ਚਾਹੀਦਾ। ਆਉਂਦੇ ਨੇ ਮਰਨ ਨਾ ਮੰਦਾ ਲੋਕਾ ਆਖੀਏ, ਜੇ ਮਰ ਜਾਣੇ ਐਸਾ ਕੋਏ, ਸੇਵੋ ਸਾਹਿਬ ਸਮਰੱਥ ਆਪਣਾ, ਆਗੇ ਪੰਥ ਸੁਹੇਲਾ ਹੋਏ। ਪੰਥ ਸਹੇਲੇ ਜਾਵੋ ਤਾਂ ਫਲ ਪਾਵੋ, ਆਗੇ ਮਿਲੇ ਵਡਾਈ, ਭੇਟੇ ਸੋ ਜਾਵੋ ਸੱਚ ਸਮਾਵੋ, ਤਾਂ ਪਤ ਲੇਖੇ ਪਾਈ, ਮਹਿਲੀ ਜਾਏ ਪਵੋ ਖਸਮੇ ਭਾਵੋ, ਰੰਗ ਸਿਉ ਰਲੀਆਂ ਮਾਣੇ, ਮਰਨ ਨਾ ਮੰਦਾ ਲੋਕਾ ਆਖੀਏ, ਜੇ ਕੋਈ ਮਰ ਜਾਣੇ। ਆਂਦੇ ਜੇ ਕਿਸੇ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਮਰਨਾ ਸਿੱਖਿਆ ਹੈ, ਉਹਦੀ ਮੌਤ ਨੂੰ ਮਾੜਾ ਨਾ ਕਹੋ। ਉਹ ਸ਼ਬਦ ਵਿੱਚ ਸਮਾ ਕੇ ਆਪਣੇ ਘਰ ਚਲਾ ਗਿਆ। ਇਸ ਤਰ੍ਹਾਂ ਫਿਰ ਗੁਰਮੁਖ ਸ਼ਬਦ ਵਿੱਚ ਜਾਂਦੇ ਨੇ, ਕਿਵੇਂ ਦਰਗਾਹ ਦੇ ਵਿੱਚ ਉਹਨਾਂ ਦਾ ਸਤਿਕਾਰ ਹੁੰਦਾ ਹੈ, ਉਹ ਸਾਰਾ ਫਿਰ ਸੀਨ ਗੁਰਬਾਣੀ ਵਿੱਚ ਦੱਸਿਆ ਹੈ। ਹੁਣ ਮਨਮੁਖ ਦਾ ਵੀ ਆਪਾਂ ਦੇਖਿਆ, ਨਗੁਰੇ ਦਾ ਵੀ ਦੇਖਿਆ, ਤੇ ਜਿਹੜਾ ਗੁਰੂ ਵਾਲਾ ਹੈ ਉਹਦਾ ਵੀ ਦੇਖਿਆ ਹੈ। ਇਸ ਕਰਕੇ ਆਪਾਂ ਹੁਣ ਇਹ ਚੋਣ ਕਰਨੀ ਹੈ ਕਿ ਅਸੀਂ ਵੀ ਗੁਰੂ ਵਾਲੇ ਬਣੀਏ, ਕਿ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਗੁਰੂ ਫਿਰ ਸਾਨੂੰ ਸ਼ਬਦ ਦੇ ਨਾਲ ਜੋੜ ਦਿੰਦਾ ਹੈ। ਜਿਸ ਤਰ੍ਹਾਂ ਭਾਈ ਲਹਿਣਾ ਜੀ ਜਿੱਦਣ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਏ, ਉਹਨਾਂ ਨੇ ਉਹਨੂੰ ਸ਼ਬਦ ਨਾਲ ਜੋੜ ਦਿੱਤਾ, ਤੇ ਬਾਣੀ ਦੇ ਵਿੱਚ ਬਚਨ ਆਇਆ, ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰੂ ਨਾਨਕ ਤੋਂ ਲੈ ਕਰਕੇ ਪਾਤਸ਼ਾਹੀਆਂ ਨੇ ਸਾਨੂੰ ਸ਼ਬਦ ਨਾਲ ਜੋੜਿਆ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਜਦੋਂ ਅਗੰਮ ਵਿੱਚ ਉਹਨਾਂ ਜਾਣਾ ਸੀ, ਤਾਂ ਉਹਨਾਂ ਨੇ ਕਿਰਪਾ ਕਰਦੇ ਹੋਏ ਸਾਨੂੰ ਨਾਦ ਦੀ ਪੁੱਤਰ ਬਣਾ ਦਿੱਤਾ, ਸ਼ਬਦ ਨਾਲ ਜੋੜਿਆ ਜਿੱਥੇ ਉਹ ਨਾਦ ਚੱਲ ਰਿਹਾ ਸੀ। ਕਿ ਜਦੋਂ ਮਨ ਪਾਉਣ ਨਾਲ ਵੱਖ ਹੋ ਜਾਂਦਾ ਹੈ, ਜਿਸ ਤਰ੍ਹਾਂ ਆਪਾਂ ਜੀਂਦੇ ਅੰਦਰੋਂ ਮਰਦੇ ਹਾਂ, ਉਹਨਾਂ ਨੇ ਵਾਕਿਆ ਹੀ ਸਾਨੂੰ ਇਸ ਦੇਹ ਤੋਂ ਵੱਖ ਕਰਕੇ ਉੱਥੇ ਲੈ ਗਏ ਜਿੱਥੇ ਸ਼ਬਦ ਚੱਲ ਰਿਹਾ ਸੀ। ਆ ਜਿੱਥੇ ਸ਼ਬਦ ਚੱਲਦਾ ਹੈ, ਇਸ ਨੂੰ ਕਹਿੰਦੇ ਨੇ ਗੜ, ਰਾਮ ਨਾਮ ਰਤਨ ਗੜ, ਕੋਠੜੀ ਮੰਦਰ ਏਕ ਲੁਕਾਨੀ। ਇਸ ਗੜ ਦੇ ਉੱਪਰ ਕੇਸ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਦਾਂ ਨਾਦ ਨਾਲ ਜੋੜਿਆ, ਉਸ ਅਸਥਾਨ ਦਾ ਨਾਂ ਕੇਸਗੜ੍ਹ ਸਾਹਿਬ ਰੱਖਿਆ ਗਿਆ, ਤੇ ਸਾਨੂੰ ਨਾਦ ਨਾਲ ਜੁੜ ਕੇ ਕਿਹਾ, ਅੱਜ ਤੋਂ ਤੁਸੀਂ ਮੇਰੇ ਨਾਦੀ ਪੁੱਤਰ ਹੋ। ਤੇ ਜਿਹੜਾ ਨਾਦ ਨਾਲ ਜੁੜ ਗਿਆ, ਆਨੰਦ ਅਵਸਥਾ ਵਿੱਚ ਚਲਾ ਗਿਆ, ਤੇ ਦਸਵੇਂ ਦੁਆਰ ਨੂੰ ਆਨੰਦਪੁਰ ਦਾ ਨਾਮ ਦਿੱਤਾ ਹੈ। ਤੇ ਉਹਨਾਂ ਨੇ ਫਿਰ ਪੰਜਾਂ ਪਿਆਰਿਆਂ ਦੀ ਡਿਊਟੀ ਲਾ ਦਿੱਤੀ, ਜਿਹੜਾ ਵੀ ਤੁਹਾਡੀ ਸ਼ਰਨ ਵਿੱਚ ਆਏਗਾ, ਤੁਸੀਂ ਉਹਨੂੰ
ਸਿਮਰਨ ਦੁਆਰਾ ਕਿਸਾ ਨਾਦ ਨਾਲ ਜੁੜ ਕੇ ਅਤੇ ਨਿੱਜ ਘਰ ਦੇ ਵਿੱਚ ਆਉਣ ਜਾਣ ਦਾ ਰਸਤਾ ਦੱਸਣਾ ਹੈ। ਸੋ ਇਸ ਕਰਕੇ ਆਪਾਂ ਗੁਰੂ ਵਾਲੇ ਬਣੀਏ, ਨਾਦੀ ਪੁੱਤਰ ਬਣੀਏ ਅਤੇ ਆਪਣੇ ਘਰ ਦੇ ਵਿੱਚ ਆਉਣਾ ਜਾਣਾ ਬਣਾਈਏ, ਤਾਂ ਜੋ ਸਾਡਾ ਜਿਹੜਾ ਜੀਵਨ ਹੈ ਸਫਲ ਹੋ ਜਾਏਗਾ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੇ, ਸੁਣ ਸੁਣ ਅਣਦ ਕਰੇ ਪ੍ਰਭ ਗਾਜੇ, ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ, ਨਾਨਕ ਉਧਰੇ ਤਿੰਨ ਕੇਸਾਂ ਤੇ ਗੁਰੂ ਭਲਾ ਕਰੇ। ਫਿਰ ਲੰਮੀਆਂ ਵਿਚਾਰਾਂ ਕਰਨ ਦਾ ਕਿਤੇ ਸਤਿਗੁਰ ਜੀ ਕਿਰਪਾ ਕਰਨਗੇ, ਆਪ ਜੀ ਦੇ ਨਾਲ ਸੰਯੋਗ ਬਣੇਗਾ। ਦੋ ਦਿਨ ਆਪ ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਕਮੇਟੀ ਦਾ, ਗੁਰੂ ਸਾਹਿਬ ਦੇ ਵਜ਼ੀਰ ਸਾਹਿਬ ਦਾ, ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਭਲਾ ਉੱਦਮ ਬਖਸ਼ਿਆ ਹੈ। ਆਓ ਸਾਰੇ ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਛੇ ਪੌੜੀਆਂ ਆਨੰਦ ਦੀਆਂ, ਉਹ ਆਨੰਦ ਜੋ ਅਸਲ ਦੇ ਵਿੱਚ ਸਾਨੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੁੰਦਾ ਹੈ, ਕਿਵੇਂ ਪ੍ਰਾਪਤ ਹੁੰਦਾ ਹੈ, ਆਓ ਬੜੇ ਹੀ ਪਿਆਰ ਦੇ ਨਾਲ ਸਾਰਿਆਂ ਨੇ ਸਰਵਣ ਕਰਨਾ ਹੈ। ਆਓ ਰਲ ਕੇ ਸਾਰਿਆਂ ਨੇ ਉਚਾਰਨ ਕਰਨਾ ਹੈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਾਧ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ, ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਿਨੇ,

ਸਗਲ ਦੁਖ ਰੋਗ ਸੰਤਾਪ ਉਤਰੈ ਸੰਤ ਸਾਜਨ ਭੈ ਸਰਸ ਪੂਰੇ ਗੁਰ ਤੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਸਲੋਕ ਪਵਣ ਗੁਰੂ ਪਾਣੀ ਪਿਤਾ

ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਜਿਨੇ ਨਾਮ ਧਿਆਇਆ ਗਏ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ

ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ।

ਦੇਖ ਕੇ ਅਣਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਤਿਆ ਅੰਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾ।

ਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ, ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਸਾ ਕੀ ਵਾਰ ਦੇ ਕੀਰਤਨ ਅਤੇ ਗੁਰਬਾਣੀ ਦੀਆਂ ਗੁਰਮਤ ਵਿਚਾਰਾਂ ਹੋਈਆਂ ਹਨ ਸੱਚੇ ਪਾਤਸ਼ਾਹ ਜੀਓ, ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਪੜੀ ਸੁਣੀ ਬਾਣੀ ਦਾ ਫਲ ਆਦੇਸ਼ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਸਭਨਾਂ ਦੀਆਂ ਹਾਜ਼ਰੀਆਂ ਪੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਨਰਿੰਦਰਜੀਤ ਸਿੰਘ ਜੀ ਸਮੁੱਚੇ ਹੀ ਸੇਵਕ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਸੱਚੇ ਪਾਤਸ਼ਾਹ ਜੀਓ। ਭਾਈ ਅਮਨਦੀਪ ਸਿੰਘ ਜੀ ਸਮੁੱਚੇ ਹੀ ਪਰਿਵਾਰ ਵੱਲੋਂ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ, ਕਿਰਪਾ ਕਰਨੀ ਦੋਨਾਂ ਹੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਦੁੱਖਾਂ ਕਲੇਸ਼ਾਂ ਪਾਪਾਂ ਵਿਘਨਾਂ ਦੇ ਨਾਸ ਕਰਨੇ ਆਦੀਆਂ ਵਿਆਧੀਆਂ ਉਪਾਧੀਆਂ ਤੋਂ ਬਚਾ ਕੇ ਰੱਖਣਾ, ਕੇਸਾਂ ਸਵਾਸਾਂ ਦੇ ਸੰਗ ਸਿੱਖੀ ਬਖਸ਼ਿਸ਼ ਕਰਨੀ, ਅਰੰਭੇ ਹੋਏ ਕਾਰਜ ਰਾਸ ਕਰਨੇ ਸਤਿਗੁਰੂ, ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਜੀ, ਕਰੁਣਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਦਰ ਘਰ ਆਈਆਂ ਸੰਗਤਾਂ ਨੂੰ ਨਦਰੋ ਨਦਰੀ

ਹਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੱਜ ਗੁਰੂ ਕੇ ਮੋਰਚੇ ਦੇ ਬਾਗ ਦੇ ਸ਼ਹੀਦਾਂ ਦਾ ਪਾਵਨ ਸ਼ਹੀਦੀ ਦਿਹਾੜਾ ਹੈ। ਤਿੰਨਾਂ ਗੁਰਸਿੱਖ ਪਿਆਰਿਆਂ ਦੇ ਜਿਨ੍ਹਾਂ ਨੇ ਗੁਰੂ ਘਰ ਦੀ ਆਣ ਬਾਣ ਛਾਣ ਦੇ ਵਾਸਤੇ ਪ੍ਰਬੰਧ ਗੁਰਸਿੱਖਾਂ ਦੇ ਹਵਾਲੇ ਕਰਨ ਵਾਸਤੇ ਬੇਅੰਤ ਅੱਜ ਦੇ ਦਿਨ ਸ਼ਹੀਦੀਆਂ ਪਾਈਆਂ, ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪ੍ਰਣਾਮ ਨਮਸਕਾਰ ਹੈ। ਪਿਛਲੇ 3 ਦਿਨ ਤੋਂ ਰੋਜ਼ਾਨਾ ਆਪ ਜੀ ਨੂੰ ਭਾਈ ਡਿਪਟੀ ਸਿੰਘ ਜੀ ਪ੍ਰਭ ਮਿਲਣੇ ਕਾ ਚਾਓ ਵਾਲੇ ਗੁਰਮਤਿ ਵਿਚਾਰਾਂ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਨਾਲ ਜੋੜ ਰਹੇ ਸਨ। ਅੱਜ ਉਹਨਾਂ ਦੀ ਕੈਲਗਿਰੀ ਫੇਰੀ ਦੀ ਇਹ ਆਖਰੀ ਹਾਜ਼ਰੀ ਸੀ। ਗੁਰੂ ਘਰ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਭਾਈ ਸਾਹਿਬ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਹੀ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਬਖਸ਼ਿਸ਼ ਕਰਕੇ ਆਪ ਸਮੂਹ ਸੰਗਤਾਂ ਦੇ ਦਰਸ਼ਨ ਦੀਦਾਰ, ਆਪ ਸਮੂਹ ਸੰਗਤਾਂ ਦੀ ਸੇਵਾ ਸਤਿਕਾਰਯੋਗ ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕਰਦੇ ਰਹਿਣ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜਥੇ ਨੂੰ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਹੋਈਆਂ ਸਰਬੱਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲੇ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਇਸ ਵੇਲੇ ਆਪ ਜੀ ਸੰਤ ਬਾਬਾ ਗੁਰਮੇਲ ਸਿੰਘ ਜੀ ਬਾਗੇ ਪੁਰਾਣੇ ਵਾਲਿਆਂ ਦੀ ਯਾਦ ਅੰਦਰ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਪਿਛਲੇ ਦਿਨੀ ਪ੍ਰਾਰੰਭ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗਾਂ ਸਮੇਂ ਹਾਜ਼ਰ ਹੋਏ ਹੋ। ਆਓ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸੱਜ ਕੇ ਨੌਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ, ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਭੋਗ ਵਾਲੇ ਸਲੋਕ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ

ਹੋਏ। ਜਿਹ ਸਿਮਰਤ ਗਤ ਪਾਈਐ ਤੇਹ ਭਜ ਰੇ ਤੈ ਮੀਤ, ਕਹੋ ਨਾਨਕ ਸੁਨਰੇ ਮਨਾ ਆਉਦ ਘਟਤ ਹੈ ਨੀਤ।

ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਭੀਤ ਨਰ ਚਾਹਤ ਕਛ ਔਰ ਔਰੈ ਕੀ ਔਰੈ ਭਈ ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਗਤ

ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ

ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਪਵਿੱਤਰ ਪਾਵਨ ਚਰਨਾ ਕਮਲਾ ਪਾਸ ਸੰਤ ਬਾਬਾ ਗੁਰਮੇਲ ਸਿੰਘ ਜੀ ਬਾਗੇ ਪੁਰਾਣੇ ਵਾਲਿਆਂ ਦੀ ਯਾਦ ਦੇ ਅੰਦਰ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਪਿਛਲੇ ਦਿਨੀ ਪਾਰ ਆਪ ਜੀਆਂ ਦੀ ਅਪਾਰ ਕਿਰਪਾ ਮਿਹਰਾਮਤ ਦਾ ਸਦਕਾ ਪ੍ਰਾਰੰਭ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਇਸੇ ਹੀ ਤਰ੍ਹਾਂ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਗੁਰਮੁਖ ਪਿਆਰਿਆਂ ਦੀਆਂ ਯਾਦਾਂ ਮਨਾਉਣ ਦਾ ਬਲ ਉੱਦਮ ਉਪਰਾਲਾ ਬਖਸ਼ਿਸ਼ ਕਰਨਾ ਪਰਿਵਾਰਾਂ ਅੰਦਰ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸੇ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ ਦਿਨ ਦੁੱਗਣੀ ਰਾਤ ਤੇ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ ਦੇਸ਼ ਕੌਮ ਪੰਥ ਦੀ ਸੇਵਾ ਵਿੱਚ ਲਾਉਣਾ ਜਿਨ੍ਹਾਂ ਜਿਨ੍ਹਾਂ ਵੀ ਮਨੋਕਾਮਨਾਵਾਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸੇਵਕ ਪਰਿਵਾਰਾਂ ਨੇ ਸੇਵਾਵਾਂ ਕਮਾਈਆਂ ਹਨ ਸਭਨਾਂ ਦੇ ਨਾਂ ਥਾਂ ਆਪ ਜੀ ਜਾਣਦੇ ਹੋ ਕਿਰਪਾ ਕਰਨੀ ਸਭਨਾਂ ਦੀਆਂ ਭੇਟਾਵਾਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ ਸੱਚੇ ਪਾਤਸ਼ਾਹ ਜੀ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ ਹੋਇਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਪਵਿੱਤਰ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸੰਤ ਬਾਬਾ ਗੁਰਮੇਲ ਸਿੰਘ ਜੀ ਬਾਗੇ ਪੁਰਾਣੇ ਵਾਲਿਆਂ ਦੀ ਯਾਦ ਦੇ ਅੰਦਰ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਪਿਛਲੇ ਦਿਨੀ ਪ੍ਰਾਰੰਭ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗਾਂ ਸਮੇਂ ਹਾਜ਼ਰ ਹੋਏ ਹੋ। ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀ ਆਇਆਂ ਨੂੰ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਹੀ ਤਰ੍ਹਾਂ ਤਿੰਨਾਂ ਗੁਰਮੁਖਾਂ ਦੇ ਯਾਦਾਂ ਮਨਾਉਣ ਦਾ ਸਾਨੂੰ ਸਭਨਾਂ ਨੂੰ ਸੁਭਾਗ ਪ੍ਰਾਪਤ ਹੋਵੇ। ਤਿੰਨਾਂ ਦੇ ਪਾਏ ਹੋਏ ਪੂਰਨਿਆਂ ਤੇ ਸੱਚੇ ਪਾਤਸ਼ਾਹ ਜੀ ਚੱਲਣ ਦਾ ਬਲ ਉੱਦਮ ਉਪਰਾਲਾ ਬਖਸ਼ਿਸ਼ ਕਰਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਆਪ ਸਮੂਹ ਸੰਗਤਾਂ ਨੂੰ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਹੋਈਆਂ ਸਰਬੱਤ ਭੁੱਲਾਂ ਦੀ ਖਿਮਾ, ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ। ਉਪਰੰਤ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ, ਪਵਰ ਲੋਭੀ ਕੁਸਮ ਬਾਸ ਕਾ ਮਿਲਿਆ ਚਲਾਵੇ, ਨਾਦ ਪੁਰੰ ਕਹਿ ਬੇਦਿਆ ਸਨਮੁਖ ਉਠਤਾਵੇ, ਪਵਰ ਲੋਭੀ ਖੁਸ਼ਮ ਬਾਸ ਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਅਗਾਵੈ, ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਧਨ ਧਨ ਧਨ ਜਨ ਆਏ ਤੇ ਪਰਵਾਨ।

ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ

ਕੀਆ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਪੁਰਸਹੁ ਛਟੀਐ।

ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਲ ਕੈ ਧਰਨ ਅਰ ਧਰਨ ਕੈ ਜੈਸੇ ਜਲ, ਪ੍ਰੀਤ ਕੈ ਪਰਸ ਪਰ ਸੰਗਮ ਸਮਾਰ ਹੈ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖ ਜੀ ਦੇ ਮਾਲਕ ਦਸਾਹੀ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਸਜੇ ਹੋਏ ਦੀਵਾਨਾ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡ ਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਨੂੰ ਸੰਗਤ ਵਿੱਚ ਆਉਣ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਸੋ ਹੁਣੇ ਹੀ ਸ੍ਰੀ ਸਹਿਜ ਪਾਠ ਜੀ ਦੇ ਭੋਗ ਆਪ ਜੀ ਨੇ ਸਰਵਣ ਕੀਤੇ ਹਨ। ਸੰਤ ਬਾਬਾ ਗੁਰਮੇਲ ਸਿੰਘ ਜੀ ਬਾਘੇ ਪੁਰਾਣੇ ਵਾਲੇ ਤਿੰਨਾਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਸੰਗਤ ਵੱਲੋਂ ਰੱਖੇ ਗਏ ਸਹਿਜ ਪਾਠਾਂ ਦੇ ਭੋਗ ਪਾਏ ਹਨ। ਆਓ ਹੁਣ ਸਮਾਂ ਹੋਇਆ ਜੋ ਸ਼੍ਰੀਮਾਨ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਕਵਿਤ ਸਵਈਆਂ ਦੀ ਵਿਚਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ। ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਜੀਵਨ ਨੂੰ ਸਫਲਾ ਬਣਾ ਸਕੀਏ। ਸਾਰੀ ਸੰਗਤ ਕਰੋ ਰਸਨਾ ਪਵਿੱਤਰ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਲ ਕੈ ਧਰਨ ਅਰ ਧਰਨ ਕੈ ਜੈਸੇ ਜਲ, ਪ੍ਰੀਤ ਕੈ ਪਰਸ ਪਰ ਸੰਗਮ ਸਮਾਰ ਹੈ। ਚੱਲ ਰਹੀ ਲੜੀਵਾਰ ਕਵਿਤ ਸਵਈਆਂ ਦੀ 381ਵਾਂ ਇਹ ਕਵਿਤ ਸਵਈਆ ਹੈ, ਜਿਸ ਦੇ ਅੰਦਰ ਭਾਈ ਗੁਰਦਾਸ ਜੀ ਨੇ ਪਰਮਾਤਮਾ ਦੇ ਜਨ ਦੀ ਮਹਿਮਾ ਕਥਨ ਕੀਤੀ ਹੈ। ਸੰਸਾਰ ਦੇ ਅੰਦਰ ਅਨੇਕਾਂ ਹੀ ਜੀਵ ਜਨਮ ਲੈ ਕੇ ਆਉਂਦੇ ਹਨ, ਪਰ ਜਿਹੜੇ ਪਰਮਾਤਮਾ ਦੇ ਪਿਆਰੇ ਹਨ ਉਹਨਾਂ ਨੂੰ ਹੀ ਹਰੀ ਜਨ ਕਹਿ ਕੇ ਸਤਿਕਾਰਿਆ ਜਾਂਦਾ ਹੈ। ਸੰਤ ਜਨ ਉਹਨਾਂ ਦਾ ਸੰਸਾਰ ਵਿੱਚ ਆਉਣ ਦਾ ਕਾਰਨ ਕੀ ਹੈ ਅਤੇ ਉਹਨਾਂ ਦਾ ਜੀਵਨ ਕੈਸਾ ਹੈ ਉਹ ਆਪਾਂ ਬਾਣੀ 'ਚ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਜੇ ਰੱਬ ਦੇ ਪਿਆਰੇ ਦੇ ਜੀਵਨ ਨੂੰ ਪੜ੍ਹਨਾ ਹੈ ਤਾਂ ਆਪਾਂ ਨੂੰ ਬਾਣੀ ਦੀਆਂ ਇਹ ਪੰਕਤੀਆਂ ਵਿਚਾਰਨੀਆਂ ਪੈਣਗੀਆਂ। ਜਿੰਨਾ ਸਾਸ ਵਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਜਿਹੜੇ ਅੱਠੇ ਪਹਿਰ ਪਰਮਾਤਮਾ ਦੇ ਨਾਮ ਜਲ ਦੇ ਵਿੱਚ ਲੀਨ ਰਹਿੰਦੇ ਹਨ, ਜਿਨ੍ਹਾਂ ਨੂੰ ਪਰਮਾਤਮਾ ਦੀ ਯਾਦ ਭੁੱਲਦੀ ਨਹੀਂ, ਅਸਲ ਵਿੱਚ ਉਹੀ ਪੂਰਨ ਸੰਤ ਹਨ। ਸਾਧ ਸੰਗਤ ਜੀ, ਸੰਤ ਇਹ ਕੋਈ ਅਹੁਦਾ ਨਹੀਂ ਜਾਂ ਕੋਈ ਇਹ ਡਿਗਰੀ ਨਹੀਂ, ਜਿਸ ਤਰ੍ਹਾਂ ਕਈ ਬ੍ਰਹਮ ਗਿਆਨ ਦੀ ਡਿਗਰੀ ਪ੍ਰਾਪਤ ਕਰਨ ਲੱਗ ਪਏ ਨੇ ਅੱਜ ਕੱਲ੍ਹ। ਅਸਲ ਵਿੱਚ ਇਹ ਤਾਂ ਇੱਕ ਅਵਸਥਾ ਹੈ ਜਿਹੜੀ ਅਕਾਲ ਪੁਰਖ ਪਰਮਾਤਮਾ ਵੱਲੋਂ ਰੱਬ ਦੇ ਪਿਆਰਿਆਂ ਨੂੰ ਬਖਸ਼ਿਸ਼ ਹੋਈ ਹੈ। ਔਰ ਫਿਰ ਜਿਸ ਤਰ੍ਹਾਂ ਇੱਕ ਪਾਣੀ ਦੀ ਬੂੰਦ ਸਮੁੰਦਰ ਵਿੱਚ ਪੈ ਕੇ ਸਮੁੰਦਰ ਹੋਣ ਦਾ ਮਾਣ ਪ੍ਰਾਪਤ ਕਰ ਲੈਂਦੀ ਹੈ, ਇਸੇ ਤਰ੍ਹਾਂ ਰੱਬ ਦੇ ਪਿਆਰੇ ਸੰਤ ਜਨ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਉਸੇ ਦਾ ਹੀ ਰੂਪ ਹੋਣ ਦਾ ਮਾਣ ਪ੍ਰਾਪਤ ਕਰਦੇ ਨੇ। ਇਹ ਬਚਨ ਤੁਸੀਂ ਗੁਰੂ ਕਲਗੀਧਰ ਜੀ ਦੇ ਪੜ੍ਹਦੇ ਹੋ, ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀਂ। ਪਰਮਾਤਮਾ ਦਾ ਪਿਆਰਾ ਅਤੇ ਰੱਬ ਉਹ ਇੱਕ ਰੂਪ ਹੁੰਦੇ ਨੇ, ਪਰ ਉਹਨਾਂ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਕਥਨ ਕੀਤਾ ਹੈ। ਮਹਾਰਾਜ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ ਕਿ ਸੰਤ ਜਨ ਕੌਣ ਹਨ, ਕਿਉਂਕਿ ਆਪਾਂ ਹਰੇਕ ਨੂੰ ਤਾਂ ਸੰਤ ਕਹਿ ਨਹੀਂ ਸਕਦੇ। ਔਰ ਜਿੱਥੇ ਸੰਸਾਰ ਦੇ ਵਿੱਚ ਅਸਲ ਹੈ ਉੱਥੇ ਨਕਲ ਵੀ ਨਾਲ ਨਾਲ ਤੁਰਦੀ ਆਈ ਹੈ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਦਿਨ ਹੈ ਰਾਤ ਵੀ ਤਾਂ ਨਾਲ ਹੀ ਹੈ ਨਾ, ਪਰ ਰਾਤ ਵੱਲ ਇਹ ਦੇਖ ਕੇ ਨਹੀਂ ਕਹਿ ਸਕਦੇ ਕਿ ਦਿਨ ਤਾਂ ਹੁੰਦਾ ਹੀ ਨਹੀਂ। ਇਸ ਕਰਕੇ ਜਿਹੜੇ ਲੋਕਾਂ ਨੇ
ਕੇਵਲ ਪਹਿਰਾਵੇ ਪਾ ਕਰਕੇ ਹੱਥਾਂ ਦੇ ਵਿੱਚ ਮਾਲਾ ਫੜੀਆਂ, ਕੇਵਲ ਪੇਟ ਦੀ ਪੂਰਤੀ ਲਈ ਲੋਕਾਂ ਨੂੰ ਠੱਗ ਰਹੇ ਨੇ ਅਤੇ ਇਹ ਦਾਅਵਾ ਕਰਦੇ ਨੇ ਕਿ ਅਸੀਂ ਸੰਤ ਹਾਂ। ਉਹਨਾਂ ਬਾਬਤ ਵੀ ਭਗਤ ਜੀ ਨੇ ਬਾਣੀ ਅੰਦਰ ਬਚਨ ਕਹੇ ਨੇ, ਗੱਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਉਹ ਹਰ ਕੇ ਸੰਤ ਨਾਖੀ ਹੈ ਬਾਨਾਰਸ ਕੇ ਠੱਗ। ਜਿਨ੍ਹਾਂ ਨੇ ਕੇਵਲ ਭੇਖ ਨੂੰ ਅੱਗੇ ਰੱਖਿਆ ਔਰ ਰਹਿਤ ਜੀਵਨ ਵਿੱਚ ਧਾਰਨ ਹੀ ਨਹੀਂ ਕੀਤੀ, ਜੋ ਸੰਤ ਦੀ ਅਵਸਥਾ ਹੁੰਦੀ ਹੈ ਉਸ ਅਵਸਥਾ ਨੂੰ ਮਾਣਿਆ ਹੀ ਨਹੀਂ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ। ਪਰ ਨਾਲ ਹੀ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਉਹ ਸੰਤਾਂ ਦਾ ਜੀਵਨ ਦੱਸਿਆ ਹੈ ਕਿ ਸੰਤ ਜਨ ਕੌਣ ਹਨ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਪਹਿਲੀ ਉਦਾਹਰਨ ਸਤਿਗੁਰੂ ਜੀ ਨੇ ਦਿੱਤੀ ਹੈ, ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਉਹਦਾ ਜੀਵਨ ਅਧੂਰਾ ਹੈ। ਬੂੰਦ ਵਿਹੋਣਾ ਚਾਤਰ ਕੋ ਕਿਉਂ ਕਰ ਤਰਪਤਾਵੈ ਭਵਰਾ, ਸਵਾਂਤੀ ਬੂੰਦ ਤੋਂ ਬਿਨਾਂ ਉਹਦੀ ਕਦੇ ਤ੍ਰਿਪਤੀ ਨਹੀਂ ਹੁੰਦੀ। ਇਸੇ ਤਰ੍ਹਾਂ ਨਾਦ ਕੁਰੰਕੇ ਵੇਦਿਆ ਸਨਮੁਖ ਉੱਠ ਧਾਵੈ, ਜਿਹੜਾ ਹਿਰਨ ਹੈ ਉਹ ਕੰਡੇ ਹੇੜੇ ਦੀ ਆਵਾਜ਼ ਸੁਣ ਕੇ ਉੱਧਰ ਨੂੰ ਦੌੜਦਾ ਹੈ, ਉਹਦੇ ਨਾਲ ਪ੍ਰੀਤੀ ਕਰਦਾ ਹੈ। ਇਹ ਉਦਾਹਰਨਾਂ ਦੇ ਕਰਕੇ ਗੁਰੂ ਸਾਹਿਬ ਜੀ ਨੇ ਇਹ ਦਰਸਾਇਆ ਹੈ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਸੰਤ ਜਨ ਨੇ ਨਾ, ਉਹਨਾਂ ਦੀ ਪ੍ਰੀਤੀ ਪਰਮਾਤਮਾ ਦੇ ਨਾਮ ਦੇ ਨਾਲ ਹੈ ਔਰ ਪਰਮਾਤਮਾ ਦੇ ਦਰਸ਼ਨ ਕਰਕੇ ਹੀ ਉਹਨਾਂ ਨੂੰ ਤ੍ਰਿਪਤੀ ਪ੍ਰਾਪਤ ਹੁੰਦੀ ਹੈ। ਅੱਜ ਭਾਈ ਗੁਰਦਾਸ ਜੀ ਨੇ ਜੇਕਰ ਹੀ ਰੱਬ ਦੇ ਪਿਆਰੇ ਸੰਤ ਜਨ ਦਾ ਕੀਤਾ ਹੈ ਕਿ ਕਿਸ ਤਰ੍ਹਾਂ ਪਰਮਾਤਮਾ ਦੇ ਪਿਆਰਿਆਂ ਤੋਂ ਰੱਬ ਨੂੰ ਜਾਣਿਆ ਜਾਂਦਾ ਹੈ ਔਰ ਰੱਬ ਦੇ ਪਰਮਾਤਮਾ ਦੀ ਭਗਤੀ ਤੋਂ ਪਰਮਾਤਮਾ ਦੇ ਪਿਆਰੇ ਸੰਸਾਰ ਵਿੱਚ ਪ੍ਰਗਟ ਹੁੰਦੇ ਨੇ, ਹਰੀ ਦਾ ਜਨ ਅਤੇ ਪਰਮਾਤਮਾ ਉਹ ਇੱਕਮਿੱਕ ਕਿਸ ਤਰ੍ਹਾਂ ਹਨ, ਇਹ ਬਚਨ ਆਪਾਂ ਗੁਰੂ ਕਲਗੀਧਰ ਸਾਹਿਬ ਜੀ ਦੇ ਹੁਣੇ ਪੜ੍ਹੇ ਹਨ। ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਔਰ ਗੁਰਬਾਣੀ ਦੇ ਵਿੱਚ ਵੀ ਇਹ ਆਪਾਂ ਬਚਨ ਪੜ੍ਹਦੇ ਹਾਂ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ। ਹਰੀ ਦਾ ਸੇਵਕ ਅਤੇ ਉਹ ਪਰਮਾਤਮਾ ਵਾਹਿਗੁਰੂ ਇਹ ਇੱਕਮਿੱਕ ਹਨ, ਉਹਨਾਂ ਦੀਆਂ ਦੇਹਾਂ ਕਰਕੇ ਆਪਾਂ ਇਹ ਭੇਦ ਨਹੀਂ ਮੰਨ ਸਕਦੇ। ਭਗਤ ਕਬੀਰ ਸਾਹਿਬ ਜੀ ਨੇ ਵੀ ਕੁਝ ਉਦਾਹਰਨਾਂ ਦਿੱਤੀਆਂ ਹਨ ਕਿ ਹਰੀ ਦੇ ਜੀਵਨ ਦਾ ਜਨ ਦਾ ਜੀਵਨ ਕੈਸਾ ਹੈ। ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਨੇ ਉਦਾਹਰਨ ਦਿੱਤੀ ਹੈ, ਕਹਿਣ ਲੱਗੇ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਸਭ ਤੋਂ ਪਹਿਲਾਂ ਮਨ ਵਿੱਚ ਖਿਆਲ ਆਇਆ

ਦੁਖਦਾਇਕ ਵੀ ਹੈ ਕਿਉਂਕਿ ਆਉਂਦਿਆਂ ਜਾਂਦਿਆਂ ਬੰਦੇ ਨੂੰ ਰੋੜੇ ਨਾਲ ਠੇਡਾ ਲੱਗ ਸਕਦਾ ਹੈ। ਕਹਿਣ ਲੱਗੇ ਕਿ ਨਹੀਂ ਨਹੀਂ, ਰੋੜੇ ਵਰਗਾ ਜੀਵਨ ਨਹੀਂ ਚਾਹੀਦਾ, ਰੋੜਾ ਹੋਆ ਤਾਂ ਕਿਆ ਪਿਆ, ਪੰਥੀ ਕਉ ਦੁੱਖ ਦੇ। ਜੇ ਰੋੜੇ ਵਰਗਾ ਜੀਵਨ ਹੋਇਆ ਤਾਂ ਕੀ ਹੋਇਆ, ਆਉਂਦੇ ਜਾਂਦੇ ਰਾਹੀਆਂ ਨੂੰ ਦੁੱਖ ਦਿੰਦਾ ਹੈ ਰੋੜਾ ਪੱਥਰ। ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੈਂ ਖੇ। ਕਹਿਣ ਲੱਗੇ ਇਸ ਤਰ੍ਹਾਂ ਰੱਬ ਦੇ ਪਿਆਰੇ ਹਰੀ ਦੇ ਜਾਨ ਦਾ ਜੀਵਨ ਹੋਣਾ ਚਾਹੀਦਾ। ਜਿਸ ਤਰ੍ਹਾਂ ਆਪਾਂ ਧਰਤੀ ਦੇ ਉੱਪਰ ਮਿੱਟੀ ਦੇਖਦੇ ਹਾਂ, ਮਿੱਟੀ ਨੇ ਕਾਹਦਾ ਮਾਣ ਕਰਨਾ, ਧੂੜ ਨੇ ਕਾਹਦਾ ਮਾਣ ਕਰਨਾ ਹੈ, ਇਸ ਤਰ੍ਹਾਂ ਦਾ ਰੱਬ ਦੇ ਪਿਆਰੇ ਦਾ ਜੀਵਨ ਹੋਵੇ, ਉਹ ਨਿਮਰਤਾ ਦੇ ਨਾਲ ਜੀਵਨ ਬਤੀਤ ਕਰੇ। ਪਰ ਨਾਲ ਹੀ ਖਿਆਲ ਆਇਆ ਕਿ ਧੂੜ ਦੇ ਵਿੱਚ ਇੱਕ ਦੋਸ਼ ਹੈ ਅਤੇ ਉਹ ਦੋਸ਼ ਕਾਹਦਾ, ਮਿੱਟੀ ਦੇ ਵਿੱਚ। ਮਿੱਟੀ ਵਿੱਚ ਇਹ ਦੋਸ਼ ਹੈ ਕਿ ਜੇ ਕੋਈ ਬੰਦਾ ਤੁਰਿਆ ਜਾ ਰਿਹਾ ਅਤੇ ਮਿੱਟੀ ਉੱਡ ਕੇ ਉਹਦੇ ਸਰੀਰ 'ਤੇ ਪੈਂਦੀ ਹੈ ਅਤੇ ਉਹ ਸਰੀਰ ਨੂੰ, ਕੱਪੜਿਆਂ ਨੂੰ ਮੈਲਾ ਕਰ ਦਿੰਦੀ ਹੈ। ਪਰ ਰੱਬ ਦੇ ਪਿਆਰੇ ਦਾ ਤਾਂ ਜੀਵਨ ਇਸ ਤਰ੍ਹਾਂ ਦਾ ਨਹੀਂ ਹੁੰਦਾ। ਉਸ ਦਾ ਜੀਵਨ ਤਾਂ ਮੈਲ ਨੂੰ ਦੂਰ ਕਰਨ ਵਾਲਾ ਹੁੰਦਾ ਹੈ, ਨਾਲ ਹੀ ਧਿਆਨ ਗਿਆ ਕਿ ਮੈਲ ਨੂੰ ਤਾਂ ਦੂਰ ਪਾਣੀ ਕਰਦਾ ਹੈ। ਤਾਂ ਫਿਰ ਮਨ ਵਿੱਚ ਖਿਆਲ ਆਇਆ, ਕਹਿਣ ਲੱਗੇ, ਖੇਹ ਹੋਈ ਤਾਂ ਕਿਆ ਪਿਆ, ਜਉ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਨੀ ਸਰਬੰਗ। ਰੱਬ ਦੇ ਪਿਆਰੇ ਦਾ ਜੀਵਨ ਐਸਾ ਚਾਹੀਦਾ ਹੈ ਜਿਸ ਤਰ੍ਹਾਂ ਪਾਣੀ ਹੋਵੇ। ਪਰ ਨਾਲ ਹੀ ਖਿਆਲ ਆਉਂਦਾ ਹੈ ਕਿ ਪਾਣੀ ਦਾ ਵੀ ਸੁਭਾਅ ਇੱਕ ਜਿਹਾ ਨਹੀਂ ਰਹਿੰਦਾ, ਠੰਡ ਦੇ ਵਿੱਚ ਠੰਡਾ ਹੁੰਦਾ ਹੈ, ਗਰਮੀਆਂ ਦੇ ਵਿੱਚ ਗਰਮ ਹੋ ਜਾਂਦਾ ਹੈ, ਅਤੇ ਜੇ ਰਜੋ ਗੁਣ ਪਾ ਕਰਕੇ ਠੰਡਾ ਹੋ ਗਿਆ ਅਤੇ ਜਾਂ ਫਿਰ ਤਮੋ ਗੁਣ ਕਰਕੇ ਇਹ ਜੀਵ ਬਹੁਤਾ ਕ੍ਰੋਧੀ ਹੋ ਗਿਆ। ਇਸ ਤਰ੍ਹਾਂ ਦਾ ਰੱਬ ਦੇ ਪਿਆਰੇ ਦਾ ਜੀਵਨ ਨਹੀਂ ਹੁੰਦਾ। ਉਹਨਾਂ ਦੀ ਤਾਂ ਇੱਕ ਜਿਹੀ ਅਵਸਥਾ ਹੁੰਦੀ ਹੈ। ਐਸੀਆਂ ਤਿੰਨ ਚਾਰ ਉਦਾਹਰਨਾਂ ਭਗਤ ਕਬੀਰ ਸਾਹਿਬ ਨੇ ਦਿੱਤੀਆਂ, ਪਹਿਲਾਂ ਪੱਥਰ ਦੀ, ਰਸਤੇ ਵਿੱਚ ਪਏ ਹੋਏ ਰੋੜੇ ਦੀ, ਦੂਜੀ ਉਦਾਹਰਨ ਦਿੱਤੀ ਹੈ ਉਹਨਾਂ ਨੇ ਧਰਤੀ ਉੱਤੇ ਪਈ ਮਿੱਟੀ ਦੀ, ਤੀਜੀ ਉਦਾਹਰਨ ਦਿੱਤੀ ਹੈ ਪਾਣੀ ਦੀ। ਪਰ ਕਿਸੇ ਵੀ ਉਦਾਹਰਨ ਦੇ ਨਾਲ ਰੱਬ ਦੇ ਪਿਆਰੇ ਦਾ ਜੀਵਨ ਕਥਨ ਹੋ ਹੀ ਨਹੀਂ ਸਕਿਆ। ਤਾਂ ਫਿਰ ਅਖੀਰ 'ਤੇ ਬਚਨ ਕਹਿ ਦਿੱਤੇ ਨੇ, ਪਾਣੀ ਹੋਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦੇ ਪਿਆਰੇ ਦਾ ਜੀਵਨ ਐਸਾ ਚਾਹੀਦਾ ਹੈ ਜੈਸਾ ਹਰ ਹੀ ਹੋਏ। ਜਿਸ ਤਰ੍ਹਾਂ ਦੇ ਗੁਣ ਪਰਮਾਤਮਾ ਦੇ ਵਿੱਚ ਹਨ, ਬਿਲਕੁਲ ਹਰੀ ਦਾ ਜਨ ਵੀ ਐਸਾ ਹੀ ਹੁੰਦਾ ਹੈ। ਤਾਂ ਗੁਰੂ ਕਲਗੀਧਰ ਜੀ ਨੇ ਬਚਨ ਕਹੇ ਨੇ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਪਰਮਾਤਮਾ ਤੇ ਰੱਬ ਦੇ ਵਿੱਚ ਸਾਹਿਬ ਕਲਗੀਧਰ ਜੀ ਕਹਿੰਦੇ, ਮੈਂ ਕਿਸ ਤਰ੍ਹਾਂ ਦਾ ਵੱਖਰੇਵਾਂ ਦੇਖਾਂ, ਕਿਉਂਕਿ ਪਾਣੀ ਤੇ ਪਾਣੀ ਦੀਆਂ ਤਰੰਗਾਂ, ਉਹ ਤਾਂ ਹੈ ਪਾਣੀ ਦਾ ਹੀ ਰੂਪ ਨੇ ਨਾ ਤਰੰਗਾਂ ਵੀ। ਇਸ ਕਰਕੇ ਪਰਮਾਤਮਾ ਦੇ ਪਿਆਰੇ ਭਗਤ ਜਨ ਪਰਮਾਤਮਾ ਦੀ ਭਗਤੀ ਕਰਕੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੂੰ ਤਤ ਤੂੰ। ਅਸੀਂ ਪਰਮਾਤਮਾ ਤੋਂ ਹੰਕਾਰ ਦੀ ਅਹੁਦੀ ਹੋਣ ਕਰਕੇ, ਤਾਂ ਕਰਕੇ ਪਰਮਾਤਮਾ ਤੋਂ ਵਿਛੜਿਆ, ਤਾਂ ਕਰਕੇ ਆਤਮਾ ਜਿਹੜੀ ਹੈ ਉਹ ਸਫ਼ਰ 'ਤੇ ਤੁਰੀ ਜਾ ਰਹੀ ਹੈ। ਪਰ ਜਿਸ ਦਿਨ ਇਹਦੇ ਵਿੱਚੋਂ ਹਉਂ ਹੰਗਤਾ ਮਿੱਟ ਜਾਂਦੀ ਹੈ, ਪਰਮਾਤਮਾ ਦਾ ਨਾਮ ਜਪ ਕੇ ਸਿਮਰਨ ਕਰਕੇ ਬੰਦਗੀ ਕਰਕੇ ਹਉਮੇ ਦੀ ਉਪਾਧੀ ਮਿਟਣ ਕਰਕੇ, ਫਿਰ ਇਹ ਆਤਮਾ ਪਰਮਾਤਮਾ ਦਾ ਹੀ ਰੂਪ ਹੋ ਜਾਂਦੀ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਪਰ ਜਿੰਨਾ ਚਿਰ ਸਾਡੇ ਅੰਦਰ ਹੰਕਾਰ ਗੁਣਾਂ ਦਾ, ਅਹੁਦੇ ਦਾ, ਧਨ ਦੌਲਤ ਦਾ, ਉੱਪਰੋਂ ਉੱਪਰੋਂ ਕੇਵਲ ਆਪਾਂ ਦਿਖਾਵਾ ਹਰੀ ਦੇ ਜਨ ਦਾ ਕਰ ਸਕਦੇ ਹਾਂ, ਪਰ ਹਰੀ ਦਾ ਜਨ, ਭਗਤ ਕਬੀਰ ਸਾਹਿਬ ਕਹਿੰਦੇ ਹਨ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਸ ਤਰ੍ਹਾਂ ਪਰਮਾਤਮਾ ਵਾਹਿਗੁਰੂ ਦੇ ਵਿੱਚ ਗੁਣ ਨੇ, ਉਹ ਗੁਣਾਂ ਦਾ ਸਾਗਰ, ਗੁਣਾਂ ਦਾ ਸਮੁੰਦਰ ਹੈ, ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦਾ ਜੀਵਨ ਹੁੰਦਾ ਹੈ। ਸਾਧ ਸੰਗਤ, ਅੱਜ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਦੇ ਕਰਕੇ ਇਹ ਬਚਨ ਸਮਝਾਇਆ ਹੈ ਕਿ ਪ੍ਰਭ ਕਹਿ ਜਾਣੀਜੈ ਜਨ, ਜਨ ਕਹਿ ਜਾਣੀਜੈ ਪ੍ਰਭ। ਜਾਣੀ ਕਿ ਪਰਮਾਤਮਾ ਤੋਂ ਭਗਤ ਜਾਣਿਆ ਜਾਂਦਾ ਹੈ, ਔਰ ਭਗਤੀ ਕਰਨ ਵਾਲੇ ਭਗਤ ਤੋਂ ਪਰਮਾਤਮਾ ਨੂੰ ਜਾਣੀਦਾ ਹੈ। ਬਾ ਕਮਾਲ ਗੱਲ ਹੈ ਨਾ, ਕਿ ਰੱਬ ਨੂੰ ਵੀ ਤਾਂ ਜਾਣੀਦਾ ਹੈ ਜੇ ਕੋਈ ਭਗਤ ਜਨ ਭਗਤੀ ਕਰਦਾ।

ਬਾਪੂ ਦੀ ਭਗਤੀ ਦੇ ਪ੍ਰਤਾਪ ਸਦਕਾ ਹੀ ਪਰਮਾਤਮਾ ਨੂੰ ਜਾਣਿਆ ਗਿਆ। ਜਿੰਨੇ ਵੀ ਸੰਸਾਰ ਵਿੱਚ ਭਗਤ ਜਨ ਆਏ, ਰੱਬ ਦੇ ਪਿਆਰੇ ਆਏ, ਉਹਨਾਂ ਦੀ ਭਗਤੀ ਸਦਕਾ ਹੀ ਆਪਾਂ ਪਰਮਾਤਮਾ ਨੂੰ ਜਾਣਿਆ ਹੈ ਨਾ। ਇਹ ਭਾਈ ਗੁਰਦਾਸ ਜੀ ਨੇ ਉਪਦੇਸ਼ ਦਿੱਤਾ ਹੈ। ਜਿਸ ਤਰ੍ਹਾਂ ਭਗਤ ਰਾਮਾਨੰਦ ਜੀ ਦੀ ਸੇਵਾ ਕੀਤੀ, ਭਗਤ ਰਵਿਦਾਸ ਜੀ ਨੇ ਪੂਰਵਲੇ ਜਨਮ ਦੇ ਵਿੱਚ ਬ੍ਰਹਮਚਾਰੀ ਦੇ ਰੂਪ ਦੇ ਵਿੱਚ, ਔਰ ਭਗਤ ਰਾਮਾਨੰਦ ਜੀ ਜਿਨ੍ਹਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ, ਉਹਨਾਂ ਲਈ ਰੋਜ਼ਾਨਾ ਮਧੂਕਰੀ ਲੈ ਕੇ ਆਉਂਦਾ ਸੀ ਬ੍ਰਹਮਚਾਰੀ। ਭਗਤ ਕਬੀਰ ਸਾਹਿਬ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਕਬੀਰ ਭਲੀ ਮਧੂਕਰੀ, ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ ਵੱਡ ਰਾਜ। ਰੱਬ ਦੇ ਪਿਆਰਿਆਂ ਲਈ ਉਹ ਮਧੂਕਰੀ ਚੰਗੀ ਹੈ। ਕਬੀਰ ਭਲੀ ਮਧੂਕਰੀ, ਨਾਨਾ ਬਿਦ ਕੋ ਨਾਜ, ਜਿਸ ਵਿੱਚ ਘਰਾਂ ਘਰਾਂ ਦਾ ਅਨਾਜ ਮਿਲਿਆ ਹੋਇਆ ਹੈ, ਔਰ ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ ਵੱਡ ਰਾਜ। ਰੱਬ ਦੇ ਪਿਆਰੇ ਕੋਈ ਦਾਵਾ ਐਸਾ ਕਰਦੇ ਹੀ ਨਹੀਂ ਕਿ ਸਾਡੇ ਕੋਲ ਇੰਨੀ ਸੰਪਤੀ ਹੈ, ਕਿਉਂਕਿ ਜਿੱਦਣ ਦਾਵਾ ਕਰੇਗਾ ਤੇ ਉਦਣ ਫਿਰ ਦਾਵਾ ਕਰਨ ਵਾਲਾ ਨਿਰਾਸ਼ ਹੀ ਹੁੰਦਾ ਹੈ, ਕਿਉਂਕਿ ਦਾਅਵੇ ਰੱਖਣ ਵਾਲਿਆਂ ਦੀ ਬਰਕਤ ਜਿਹੜੀ ਹੈ ਉਹ ਪਰਮਾਤਮਾ ਦੀ ਬਰਕਤ ਨੂੰ ਨਹੀਂ ਦੇਖੇਗਾ, ਕੇਵਲ ਆਪਣੇ ਦਾਅਵੇ ਨੂੰ ਦੇਖੇਗਾ। ਔਰ ਵੱਡਾ ਦੇਸ ਵੱਡ ਰਾਜ, ਰੱਬ ਦੇ ਪਿਆਰਿਆਂ ਦੇ ਲਈ ਸਾਰਾ ਸੰਸਾਰ ਹੀ ਉਹਨਾਂ ਦੀ ਪਰਮਾਤਮਾ ਦੀ ਸ੍ਰਿਸ਼ਟੀ ਜਾਣ ਕੇ ਉਹਨਾਂ ਨੂੰ ਮਾਨ ਸਨਮਾਨ ਮਿਲਦਾ ਹੈ। ਭਗਤ ਰਾਮਾਨੰਦ ਜੀ ਦੇ ਲਈ ਮਧੂਕਰੀ ਲੈਣ ਵਾਸਤੇ ਜਾਂਦੇ ਸਨ ਬ੍ਰਹਮਚਾਰੀ। ਇੱਕ ਦਿਨ ਬਹੁਤਾ ਮੀਂਹ ਪਿਆ, ਔਰ ਮੀਂਹ ਪੈਣ ਕਰਕੇ ਭਾਈ ਸੰਤੁਖਾ ਜਿਨ੍ਹਾਂ ਦਾ ਕੰਮ ਸੀ ਮਰੇ ਹੋਏ ਪਸ਼ੂਆਂ ਦਾ ਚੰਮ ਢੋਣਾ, ਜਾਤੀ ਕਰਕੇ ਚਮਾਰ ਸਨ, ਔਰ ਇੱਕ ਦਿਨ ਮਨ ਦੇ ਵਿੱਚ ਇਹ ਸੰਕਲਪ ਕੀਤਾ ਸੀ ਕਿ ਭਗਤ ਰਾਮਾਨੰਦ ਜੀ ਦਾ ਇਸ ਨਗਰ ਵਿੱਚ ਬੜਾ ਸਤਿਕਾਰ ਹੁੰਦਾ ਹੈ, ਔਰ ਰੱਬ ਦੇ ਪਿਆਰਿਆਂ ਦੇ ਘਰੋਂ, ਬੰਦਗੀ ਕਰਨ ਵਾਲਿਆਂ ਦੇ ਘਰੋਂ ਉਹਨਾਂ ਦੇ ਬ੍ਰਹਮਚਾਰੀ ਮਧੂਕਰੀ ਲੈ ਕੇ ਜਾਂਦੇ ਨੇ, ਜਿਹਨੂੰ ਆਪਾਂ ਗਜਾ ਕਹਿ ਲੈਂਦੇ ਹਾਂ, ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਗੁਰੂ ਘਰਾਂ ਤੋਂ ਗਾਜੀ ਸਿੰਘ ਚੱਲ ਕੇ ਆਉਂਦੇ, ਔਰ ਪੁਰਾਣੀਆਂ ਮਾਈਆਂ ਬੀਬੀਆਂ ਘਰ ਦੇ ਵਿੱਚ ਬਰਕਤ ਰੱਖਣ ਦੇ ਵਾਸਤੇ ਕਿ ਸਾਡੇ ਅਨਾਜ ਵਿੱਚ ਬਰਕਤ ਰਹੇ, ਪਹਿਲਾਂ ਹੀ ਉਹਨਾਂ ਨੇ ਪ੍ਰਸ਼ਾਦੇ ਗੁਰੂ ਘਰ ਦੇ ਨਾਮ ਦੇ ਤਿਆਰ ਕਰਕੇ ਵੱਖਰੇ ਰੱਖ ਦੇਣੇ, ਔਰ ਗਾਜੀ ਸਿੰਘ ਚੱਲ ਕੇ ਆਉਣਾ ਅਤੇ ਉਹਨੂੰ ਦੇਣੇ ਕਿ ਭਾਈ ਗੁਰੂ ਘਰ ਲੈ ਜਾਓ, ਜਾਂ ਪਸ਼ੂਆਂ ਦਾ ਦੁੱਧ ਚੋਇਆ ਅਤੇ ਦੁੱਧ ਵੱਖਰਾ ਰੱਖ ਦੇਣਾ ਕਿ ਸਾਡਾ ਗੁਰੂ ਘਰ ਦੇ ਲੰਗਰਾਂ 'ਚ ਹਿੱਸਾ ਪਵੇ। ਇਸੇ ਤਰ੍ਹਾਂ ਉਹ ਬ੍ਰਹਮਚਾਰੀ ਰੋਜ਼ਾਨਾ ਮਧੂਕਰੀ ਲੈਣ ਵਾਸਤੇ ਜਾਂਦਾ ਸੀ ਅਤੇ ਭਾਈ ਸੰਤੋਖਾ ਹੋਇਆ, ਉਹਨੇ ਮਨ ਵਿੱਚ ਐਸਾ ਸੰਕਲਪ ਕੀਤਾ ਕਿ ਭਗਤ ਰਾਮਾਨੰਦ ਜੀ ਦੀ ਜਿਨ੍ਹਾਂ ਵੱਲੋਂ ਵੀ ਸੇਵਾ ਹੁੰਦੀ ਹੈ ਉਹਨਾਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ, ਇਸ ਕਰਕੇ ਮੇਰੇ ਮਨ ਦੀ ਵੀ ਆਸ ਹੈ ਕਿ ਮੇਰੇ ਘਰ ਦੇ ਵਿੱਚ ਕੋਈ ਬੰਦਗੀ ਵਾਲੀ ਰੂਹ ਜਨਮ ਲਵੇ। ਔਰ ਬ੍ਰਹਮਚਾਰੀ ਨੇ ਮਧੂਕਰੀ ਇੱਕ ਦਿਨ ਬਹੁਤੀ ਝੜੀ ਲੱਗੀ ਅਤੇ ਸੰਤੋਖੇ ਦੇ ਘਰੋਂ ਹੀ ਇਹ ਮਧੂਕਰੀ ਲੈ ਕਰਕੇ ਰਾਮਾਨੰਦ ਜੀ ਨੂੰ ਭੋਜਨ ਛਕਾ ਦਿੱਤਾ। ਦਾਨਿਆਂ ਦਾ ਕਹਿਣਾ ਹੈ ਜਿਸ ਤਰ੍ਹਾਂ ਦਾ ਅੰਨ ਹੋਵੇ ਬਿਰਤੀ ਵੀ ਉਸ ਤਰ੍ਹਾਂ ਦੀ ਬਣਦੀ ਹੈ। ਪਹਿਲਾਂ ਤਾਂ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਨਿਸ਼ਕਾਮ ਜਿਹੜੇ ਸਨ ਉਹਨਾਂ ਘਰੋਂ ਹੀ ਮਧੂਕਰੀ ਆਉਂਦੀ, ਗਜਾ ਆਉਂਦੀ ਅਤੇ ਭਗਤ ਰਾਮਾਨੰਦ ਜੀ ਉਹ ਭੋਜਨ ਛਕ ਕੇ ਭਗਤੀ ਵਿੱਚ ਜੁੜ ਜਾਂਦੇ। ਪਰ ਅੱਜ ਜਦੋਂ ਸਮਾਧੀ ਦੇ ਵਿੱਚ ਬੈਠੇ ਨੇ, ਬਾਰ ਬਾਰ ਸਮਾਧੀ ਲਾਉਂਦੇ ਨੇ ਅਤੇ ਸਮਾਧੀ ਲੱਗ ਨਹੀਂ ਰਹੀ, ਸੁਰਤ ਜੁੜ ਨਹੀਂ ਰਹੀ, ਕਿਉਂਕਿ ਸਮਾਧੀ ਦੇ ਵਿੱਚ ਖਾਧਾ ਹੋਇਆ ਭੋਜਨ ਉਹ ਵੀ ਅਸਰ ਕਰਦਾ ਹੈ। ਜਿਸ ਤਰ੍ਹਾਂ ਦਾ ਅੰਨ ਹੋਵੇ ਮਨ ਦੀ ਬਿਰਤੀ ਵੀ ਵੈਸੀ ਬਣ ਜਾਂਦੀ ਹੈ। ਸਾਡੇ ਮਨ ਦਾ ਖਿੰਡਾ ਕਿਉਂ ਬਣਿਆ ਹੈ? ਕਿਉਂਕਿ ਥਾਂ ਥਾਂ 'ਤੇ ਆਪਾਂ ਪਕਵਾਨ ਛਕਦੇ ਹਾਂ, ਔਰ ਜਿਸ ਤਰ੍ਹਾਂ ਦੀ ਉਹ ਬਿਰਤੀ ਨਾਲ ਤਿਆਰ ਕੀਤਾ ਹੁੰਦਾ ਵੈਸਾ ਹੀ ਭੋਜਨ ਮਨ ਦੇ ਉੱਪਰ ਅਸਰ ਜ਼ਰੂਰ ਪਾਉਂਦਾ ਹੈ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਮਲਕ ਭਾਗੋ ਨੂੰ ਦਿੱਤਾ ਸੀ, ਜਦ ਮਲਕ ਭਾਗੋ ਨੇ ਕਿਹਾ ਸੀ ਨਾ ਕਿ ਮੇਰੇ ਭੋਜਨ ਦੇ ਵਿੱਚ ਕੀ ਖਰਾਬੀ ਹੈ, ਜੇ ਇੱਕ ਪੂੜੀ ਛਕ ਲੈਂਦੇ ਤਾਂ। ਮਹਾਰਾਜ ਨੇ ਕਿਹਾ ਸੀ ਮਲਕ ਭਾਗੋ, ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਪਰ ਜਿੱਦਣ ਬੀਜ ਦਿੱਤਾ ਜਾਵੇ ਨਾ ਤਾਂ ਮਣਾਂ ਮੂੰਹ ਹੀ ਕੰਡੇ ਲੱਗਦੇ ਨੇ। ਖਾਧਾ ਹੋਇਆ ਭੋਜਨ ਪਰਾਏ ਹੱਕ ਦਾ, ਦੂਜਿਆਂ ਦਾ ਲਹੂ ਨਚੋੜ ਕੇ ਖਾਧਾ ਹੋਇਆ ਭੋਜਨ ਉਹ ਬਿਰਤੀ ਦੇ ਵਿੱਚ ਕਿੱਥੇ ਟਿਕਾ ਰਹਿਣ ਦਿੰਦਾ ਹੈ? ਅੱਜ ਭਗਤ ਰਾਮਾਨੰਦ ਜੀ ਸਮਾਧੀ ਲੀਨ ਹੋ ਰਹੇ ਨੇ ਅਤੇ ਸਮਾਧੀ ਜੁੜ ਨਹੀਂ ਰਹੀ। ਉਹਨਾਂ ਨੇ ਬ੍ਰਹਮਚਾਰੀ ਨੂੰ ਬੁਲਾ ਕੇ ਪੁੱਛਿਆ ਕਿ ਅੱਜ ਦਾ ਭੋਜਨ ਲਿਆਂਦਾ ਕਿੱਥੋਂ ਸੀ? ਉਹ ਬ੍ਰਹਮਚਾਰੀ ਨੇ ਸੱਚੋ ਸੱਚ ਦੱਸ ਦਿੱਤਾ, ਕਹਿਣ ਲੱਗੇ
संतोखे ਕੋਲੋਂ। ਔਰ ਭਗਤ ਰਾਮਾਨੰਦ ਜੀ ਨੇ ਨਾ ਫਿਰ ਉਸ ਵੇਲੇ ਉਹਦੇ ਤੋਂ ਨਾਰਾਜ਼ ਹੋਏ ਬ੍ਰਹਮਚਾਰੀ ਤੋਂ, ਕਹਿਣ ਲੱਗੇ ਜਿਹਦੇ ਕੋਲੋਂ ਭੋਜਨ ਲੈ ਕੇ ਆਉਂਦਾ ਸੀ ਉਹਦੇ ਮਨ ਦੀ ਇੱਕੋ ਹੀ ਆਸ ਹੈ ਕਿ ਮੇਰੇ ਘਰ ਦੇ ਵਿੱਚ ਹੁਣ ਬੰਦਗੀ ਵਾਲਾ ਪੁੱਤਰ ਜਨਮੇ, ਤੇ ਜਾਂ ਫਿਰ ਜਿਹਨੇ ਘਰੋਂ ਅਨਾਜ ਲੈ ਕੇ ਆਇਆ ਉਹਦੇ ਘਰ ਪੁੱਤ ਬਣ ਕੇ ਜਨਮ ਲੈ। ਸੋ ਇਹਨਾਂ ਬਚਨਾਂ ਦੇ ਸਦਕਾ ਜੋ ਮਹਾਂਪੁਰਖ ਕਥਾ ਵਿੱਚ ਦੱਸਦੇ ਨੇ ਕਿ ਭਗਤ ਰਵਿਦਾਸ ਜੀ ਦਾ ਜਨਮ ਜਿਹੜਾ ਸੀ ਉਹ ਭਾਈ ਸੰਤੋਖੇ ਦੇ ਗ੍ਰਹਿ ਹੋਇਆ, ਔਰ ਆਪ ਜੀ ਬਚਪਨ ਵਿੱਚ ਹੀ ਪਰਮਾਤਮਾ ਦੀ ਭਗਤੀ ਵਿੱਚ ਲੀਨ ਸਨ, ਕਿਉਂਕਿ ਪੂਰਵਲੇ ਸੰਸਕਾਰ ਜਿਹੜੇ ਨੇ ਉਹ ਨਾਲ ਹੀ ਚੱਲਦੇ ਹਨ। ਔਰ ਭਗਤ ਰਵਿਦਾਸ ਜੀ ਨੇ ਪਰਮਾਤਮਾ ਦੀ ਭਗਤੀ ਪ੍ਰੇਮਾ ਭਗਤੀ ਕੀਤੀ ਹੈ, ਜਿੱਦਣ ਮਨ ਵਿੱਚ ਆਸ ਰੱਖੀ ਕਿ ਮੈਨੂੰ ਸਰਗੁਣ ਸਰੂਪ ਦੇ ਦਰਸ਼ਨ ਹੋਣ, ਭਗਤੀ ਕਰਦਿਆਂ ਕਰਦਿਆਂ ਐਸੀ ਬਖਸ਼ਿਸ਼ ਪ੍ਰਾਪਤ ਹੋਈ, ਸਰਗੁਣ ਸਰੂਪ ਦੇ ਦਰਸ਼ਨ ਹੋਏ। ਔਰ ਜਿੱਦਣ ਸਰਗੁਣ ਸਰੂਪ ਦੇ ਦਰਸ਼ਨ ਹੋਏ ਨਾ, ਤੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇੱਕ ਚੋਜ ਕੀਤਾ, ਜਿਸ ਤਰ੍ਹਾਂ ਰੱਬ ਦੇ ਪਿਆਰਿਆਂ ਦੀ ਵੀ ਚੋਜ ਅਸਚਰਜ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਵੀ ਚੋਜ ਅਸਚਰਜ ਹਨ। ਔਰ ਮਨਾਂ ਦੇ ਵਿੱਚੋਂ ਇਹ ਵਿਤਕਰੇ ਕੱਢਣ ਵਾਸਤੇ ਕਿ ਲੋਕ ਜਾਤੀ ਕਰਕੇ ਬੜਾ ਵਿਤਕਰਾ ਰੱਖਦੇ ਸੀ ਭਗਤ ਰਵਿਦਾਸ ਜੀ ਦੇ ਨਾਲ, ਇਹ ਵਿਤਕਰੇ ਦੂਰ ਕਰਨ ਦੇ ਲਈ ਨਾ ਪਰਮਾਤਮਾ ਵਾਹਿਗੁਰੂ ਜੀ ਨੇ ਪ੍ਰੇਮ ਦੇ ਵਿੱਚ ਆ ਕਰਕੇ ਐਸੀ ਪਰਖ ਕੀਤੀ ਹੈ। ਤੇ ਰਵਿਦਾਸ ਜੀ ਨੂੰ ਕਹਿਣ ਲੱਗੇ, ਜਦੋਂ ਦਰਸ਼ਨ ਕੀਤੇ ਭਗਤ ਰਵਿਦਾਸ ਜੀ ਨੇ ਤੇ ਅੱਗੇ ਹੋ ਕਰਕੇ ਚਰਨ ਫੜਨ ਲੱਗੇ ਤੇ ਪਿੱਛੇ ਹੋ ਗਏ, ਰਵਿਦਾਸ ਜੀ ਨੂੰ ਰੋਕ ਦਿੱਤਾ। ਭਗਤ ਰਵਿਦਾਸ ਜੀ ਨੇ ਪੁੱਛਿਆ, ਕਹਿਣ ਲੱਗੇ, ਮਹਾਰਾਜ ਅੱਜ ਤੁਸੀਂ ਇੰਨੀ ਕਿਰਪਾ ਕੀਤੀ ਹੈ ਕਿ ਮੈਨੂੰ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਦਿੱਤੇ ਨੇ, ਮੇਰੇ ਮਨ ਦੀ ਬੜੀ ਆਸ ਸੀ ਕਿ ਮੈਂ ਤੁਹਾਡੇ ਚਰਨਾਂ ਨੂੰ ਸਪਰਸ਼ ਕਰਾਂ, ਔਰ ਐਸਾ ਚੋਜ ਖੇਡਿਆ। ਕਹਿਣ ਲੱਗੇ ਕਿ ਨਹੀਂ, ਤੈਨੂੰ ਤਾਂ ਲੋਕ ਸ਼ੂਦਰ ਕਹਿੰਦੇ ਨੇ। ਔਰ ਉਹ ਸਮਾਂ ਐਸਾ ਸੀ ਕਿ ਜਿੱਦਣ ਕੋਈ ਰਸੋਈ ਦੇ ਵਿੱਚ ਚੌਂਕੇ ਦੇ ਵਿੱਚ ਆਪਣਾ ਧਿਆਨ ਹੀ ਪਾ ਦੇਵੇ ਤੇ ਕਹਿ ਦਿੰਦੇ ਸਨ ਚੌਂਕਾ ਪਿੱਟਿਆ ਗਿਆ। ਔਰ ਇਹ ਵਿਤਕਰਾ ਕੱਢਣ ਦੇ ਲਈ ਪਰਮਾਤਮਾ ਨੇ ਐਸਾ ਚੋਜ ਕੀਤਾ, ਕਹਿੰਦੇ ਤੈਨੂੰ ਤਾਂ ਸ਼ੂਦਰ ਕਹਿੰਦੇ ਨੇ ਤੇ ਫਿਰ ਤੂੰ ਸਾਨੂੰ ਹੱਥ ਕਿਸ ਤਰ੍ਹਾਂ ਲਾਵੇਂਗਾ। ਭਗਤ ਰਵਿਦਾਸ ਜੀ ਨੇ ਨਾ, ਕਿਉਂਕਿ ਪ੍ਰਭ ਤੇ ਜਾਨੀਜਾ ਜਨ, ਜਨ ਤੇ ਜਾਨੀਜਾ ਪ੍ਰਭ, ਭਗਤੀ ਤੋਂ, ਭਗਤ ਦੀ ਭਗਤੀ ਕਰਨ ਤੋਂ ਹੀ ਪਰਮਾਤਮਾ ਨੂੰ ਸੰਸਾਰ ਵਿੱਚ ਜਾਣਿਆ ਗਿਆ ਹੈ। ਪਰ ਪਰਮਾਤਮਾ ਦੇ ਭਗਤ ਜਨ ਜਿਹੜੇ ਨੇ ਉਹੀ ਪਰਮਾਤਮਾ ਨੂੰ ਪ੍ਰਗਟ ਕਰਦੇ ਨੇ, ਜਿਸ ਤਰ੍ਹਾਂ ਪਰਮਾਤਮਾ ਦੀ ਭਗਤੀ ਕਰਕੇ ਭਗਤ ਪ੍ਰਗਟ ਹੋਏ ਨੇ, ਔਰ ਪਰਮਾਤਮਾ ਦੇ ਭਗਤਾਂ ਨੇ ਹੀ ਫਿਰ ਪਰਮਾਤਮਾ ਨੂੰ ਪ੍ਰਗਟ ਕੀਤਾ ਸੰਸਾਰ ਵਿੱਚ। ਜਦੋਂ ਪਰਮਾਤਮਾ ਪ੍ਰਗਟ ਹੋਏ ਸਰਗੁਣ ਸਰੂਪ ਵਿੱਚ ਪਿੱਛੇ ਹੋ ਗਏ, ਤੇ ਭਗਤ ਰਵਿਦਾਸ ਜੀ ਨੇ ਨਾ ਉਸ ਵਾਲੇ ਵੇਲੇ ਪ੍ਰੇਮਾ ਭਗਤੀ ਦੇ ਵਿੱਚ ਭਿੱਜ ਕਰਕੇ ਬਚਨ ਉਚਾਰਨ ਕੀਤਾ, ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਜਦੋਂ ਚੋਜ ਇੱਕ ਖੇਡਿਆ ਨਾ ਵਾਹਿਗੁਰੂ ਨੇ ਕਿ ਤੂੰ ਪਿੱਛੇ ਹੋ, ਤੈਨੂੰ ਤਾਂ ਲੋਕ ਸ਼ੂਦਰ ਕਹਿ ਰਹੇ ਨੇ, ਤੇ ਭਗਤ ਰਵਿਦਾਸ ਜੀ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਕਹਿੰਦੇ, ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਕਹਿਣ ਲੱਗੇ, ਵਾਹਿਗੁਰੂ ਪਰਮਾਤਮਾ ਮੈਨੂੰ ਤੂੰ ਦੱਸ ਕਿ ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਅੰਤਰ ਕੀ ਹੈ, ਫਰਕ ਕਾਹਦਾ ਹੈ। ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਇੰਨਾ ਫਰਕ ਹੈ, ਕਣਕ ਤੋਂ ਭਾਵ ਇਸੇ ਤਰ੍ਹਾਂ ਸੋਨਾ, ਔਰ ਕਟਕ ਤੋਂ ਭਾਵ ਹੈ ਕੜੇ। ਇੰਨਾ ਕੀ ਫਰਕ ਹੈ ਕਿ ਸੋਨੇ ਤੋਂ ਬਣੇ ਹੋਏ ਸੋਨੇ ਦੇ ਕੜੇ ਦੇਖਦੇ ਤਾਂ ਵੱਖਰੇ ਨੇ, ਪਰ ਉਹ ਸੋਨੇ ਦੇ ਗਹਿਣੇ ਹੁੰਦੇ ਸੋਨਾ ਹੀ ਨੇ। ਜਲ ਤਰੰਗ ਜੈਸਾ, ਪਾਣੀ ਦੀਆਂ ਤਰੰਗਾਂ ਦਿਸਦੀਆਂ ਤੇ ਵੱਖ ਪਈਆਂ ਨੇ, ਪਰ ਵਾਸਤਵ ਦੇ ਵਿੱਚ ਪਾਣੀ ਦੀਆਂ ਤਰੰਗਾਂ ਜਿਹੜੀਆਂ ਨੇ ਉਹ ਹੈ ਪਾਣੀ ਦਾ ਹੀ ਰੂਪ ਨੇ, ਇਹੋ ਹੀ ਫਰਕ ਹੈ। ਮੋਹੀ ਤੋਹੀ, ਤੋਹੀ ਮੋਹੀ, ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਔਰ ਜਿਸ ਤਰ੍ਹਾਂ ਦੁੱਧ ਤੋਂ ਅੱਗੇ ਆਪਾਂ ਦੇਖਦੇ ਹਾਂ ਦਹੀਂ ਜੰਮਦਾ, ਲੱਸੀ ਬਣਦੀ, ਮੱਖਣ ਬਣਦਾ, ਘਿਓ ਬਣਦਾ ਹੈ, ਪਰ ਵਾਪਸ ਆਪਾਂ ਉਹਨੂੰ ਦੁੱਧ ਬਣਾਉਣਾ ਚਾਹੀਏ ਤੇ ਨਹੀਂ ਬਣ ਸਕਦਾ। ਇਸੇ ਤਰ੍ਹਾਂ ਮਾਇਆ ਦੀ ਉਪਾਧੀ ਕਰਕੇ ਹੀ ਇਹ ਪਹਿਲਾਂ ਸਰੀਰ ਦੀ ਬਣਤਰ ਬਣੀ ਹੈ, ਬਚਪਨ, ਫਿਰ ਜਵਾਨੀ, ਫਿਰ ਬੁਢੇਪਾ, ਔਰ ਫਿਰ ਅੰਤਲਾ ਸਮਾਂ ਆਉਂਦਾ ਹੈ। ਵਾਪਸ ਜੇ ਕੋਈ ਸੋਚੇ ਮੈਂ ਬੱਚਾ ਬਣ ਜਾਵਾਂ, ਜਵਾਨੀ ਆ ਜਾਵੇ, ਤੇ ਨਹੀਂ ਆ ਸਕਦੀ। ਇਸੇ ਤਰ੍ਹਾਂ ਪਰਮਾਤਮਾ ਤੋਂ ਸੰਸਾਰ ਦੀ ਉਤਪਤੀ ਹੋਈ ਹੈ, ਔਰ ਇਹ ਸਰੀਰ ਜਿਹੜਾ ਹੈ ਉਹ ਭਗਤ ਰਵਿਦਾਸ ਜੀ ਕਹਿੰਦੇ, ਵਾਹਿਗੁਰੂ ਤੇਰੀ ਦਿੱਤੀ ਹੋਈ ਦੇਣ ਹੀ ਹੈ, ਅਸੀਂ ਤੇਰੇ ਵਿੱਚੋਂ ਹੀ ਉਪਜੇ ਹੋਏ ਹਾਂ। ਇਸ ਕਰਕੇ ਜਿਸ ਤਰ੍ਹਾਂ ਪਾਣੀ ਦੀਆਂ ਤਰੰਗਾਂ ਵਿੱਚ ਕੋਈ ਅੰਤਰ ਨਹੀਂ, ਉਹ ਹੈ ਪਾਣੀ ਦਾ ਰੂਪ ਨੇ, ਸੋਨੇ ਦੇ ਗਹਿਣੇ ਜਿਹੜੇ ਹਨ ਉਹ ਵਾਸਤਵ ਦੇ ਵਿੱਚ ਸੋਨੇ ਦਾ ਹੀ ਰੂਪ ਹਨ, ਇਸੇ ਤਰ੍ਹਾਂ ਵਾਹਿਗੁਰੂ ਤੇਰੇ ਪੈਦਾ ਕੀਤੇ ਹੋਏ ਜੀਵ ਜਿਹੜੇ ਨੇ ਜਦੋਂ ਤੈਨੂੰ ਧਿਆਉਣ ਲੱਗ ਪੈਂਦੇ ਨੇ ਨਾ, ਬੰਦਗੀ ਕਰਨ ਲੱਗ ਪੈਂਦੇ ਨੇ,
ਉਹ ਤੇਰਾ ਹੀ ਰੂਪ ਹੁੰਦੇ ਨੇ। ਉਸ ਵੇਲੇ ਭਗਤ ਰਵਿਦਾਸ ਜੀ ਕਹਿੰਦੇ ਮੇਰੇ ਵਿੱਚ ਤੇਰੇ ਵਿੱਚ ਫਰਕ ਕੀ ਹੈ, ਤੇ ਪਰਮਾਤਮਾ ਨੇ ਨਾ ਵਾਹਿਗੁਰੂ ਨੇ ਪ੍ਰੇਮ ਦੇ ਵਿੱਚ ਆ ਕੇ ਕਿਹਾ, ਕਹਿਣ ਲੱਗੇ ਕਿ ਅਸੀਂ ਪ੍ਰੇਰਕ ਹਾਂ, ਅਸੀਂ ਸੁੰਦਰ ਸਰੂਪ ਵਾਲੇ ਹਾਂ, ਅਸੀਂ ਅੰਤਰ ਜਾਮੀ ਹਾਂ, ਔਰ ਇਹ ਜਿਹੜੇ ਜੀਵ ਹਨ ਇਹ ਪਾਪਾਂ ਨੂੰ ਕਰਨ ਵਾਲੇ ਨੇ, ਔਰ ਪਾਪਾਂ ਨੂੰ ਕਰਨ ਵਾਲਾ ਜੀਵ ਜਿਹੜਾ ਹੈ ਉਹ ਪਰਮਾਤਮਾ ਤੇ ਪਾਵਨ ਹੈ ਨਾ, ਪਵਿੱਤਰ ਹੈ, ਫਿਰ ਬਰਾਬਰੀ ਕਿਸ ਤਰ੍ਹਾਂ ਹੋ ਸਕਦੀ ਹੈ। ਭਗਤ ਰਵਿਦਾਸ ਜੀ ਨੇ ਪ੍ਰੇਮ ਦੇ ਵਿੱਚ ਆ ਕੇ ਕਿਹਾ, ਜਉ ਪੈ ਹਮ ਨਾ ਪਾਪ ਕਰਨਤਾ ਅਹੇ ਅਨੰਤਾ। ਦੱਸ ਵਾਹਿਗੁਰੂ ਤੇਰੇ ਵਿੱਚ ਤੇ ਮੇਰੇ ਵਿੱਚ ਅੰਤਰ ਕੀ ਹੈ, ਜੇ ਮੈਂ ਪਾਪ ਨਾ ਕਰਦਾ ਅਹੇ ਅਨੰਤਾ, ਜੇ ਮੇਰਾ ਅੰਤ ਨਾ ਹੁੰਦਾ ਤੇ ਤੈਨੂੰ ਅਨੰਤ ਕੌਣ ਕਹਿੰਦਾ, ਅਨੰਤ ਤੋਂ ਭਾਵ ਜਿਹਦਾ ਅੰਤ ਹੁੰਦਾ ਹੀ ਨਹੀਂ। ਪਰਮਾਤਮਾ ਅਨੰਤ ਹੈ ਤੇ ਜੀਵ ਦਾ ਅੰਤ ਹੈ, ਜੀਵ ਦਾ ਅੰਤ ਹੋਣ ਵਾਲਾ ਹੈ, ਇਸੇ ਕਰਕੇ ਤੇਰਾ ਨਾਮ ਪਿਆ ਨਾ ਕਿ ਤੂੰ ਅਨੰਤ ਸਰੂਪ ਹੈ। ਜਉ ਪੈ ਹਮਨਾ ਪਾਪ ਕਰਨਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਦਾ, ਜੇ ਮੈਂ ਪਾਪ ਨਾ ਕਰਦਾ ਤੈਨੂੰ ਪਤਤ ਪਾਵਨ ਕੌਣ ਕਹਿੰਦਾ। ਯਾਨੀ ਕਿ ਸਾਡੇ ਕਰਕੇ ਤੂੰ ਜਾਣਿਆ ਗਿਆ ਨਾ, ਅਸੀਂ ਪਾਪ ਕਰਮ ਕੀਤੇ ਤੇ ਤੂੰ ਪਾਪੀਆਂ ਨੂੰ ਬਖਸ਼ਣ ਹਾਰ ਹੈ, ਵੱਡੇ ਤੋਂ ਵੱਡਾ ਗੁਨਾਹ ਵੀ ਤੂੰ ਬਖਸ਼ ਦੇਣਾ, ਜਿੱਡਾ ਵੱਡਾ ਜੀਵ ਪਾਪੀ ਹੈ ਉਡਾ ਹੀ ਵੱਡਾ ਉਹ ਦਾਤਾ ਬਖਸ਼ਣ ਹਾਰ ਹੈ। ਜਉ ਪੈ ਹਮਨਾ ਪਾਪ ਕਰਨਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਤੁਮ ਜੋ ਨਾਇਕ ਆਛੂ ਅੰਤਰ ਜਾਮੀ। ਅਗਲੀ ਗੱਲ ਕਹੀ, ਜਦੋਂ ਪਰਮਾਤਮਾ ਵਾਹਿਗੁਰੂ ਨੇ ਕਿਹਾ ਨਾ ਕਿ ਅਸੀਂ ਪ੍ਰੇਰਕ ਹਾਂ, ਅਸੀਂ ਮਾਲਕ ਹਾਂ, ਅਸੀਂ ਅੰਤਰ ਜਾਮੀ, ਤੇਰੀ ਮੇਰੀ ਬਰਾਬਰੀ ਕਿਸ ਤਰ੍ਹਾਂ, ਤੇ ਭਗਤ ਰਵਿਦਾਸ ਜੀ ਕਹਿਣ ਲੱਗੇ ਤੁਮ ਜੋ ਨਾਇਕ, ਨਾਇਕ ਤੋਂ ਭਾਵ ਪ੍ਰੇਰਕ, ਤੇ ਅਸੀਂ ਜਿਹੜੇ ਹਾਂ ਉਹ ਜੀਵ ਬੇਸਮਝ ਹਾਂ, ਨਾ ਸਮਝ ਹਾਂ, ਤਾਂ ਤੇਰਾ ਨਾਮ ਜਿਹੜਾ ਹੈ ਉਹ ਨਾਇਕ ਪਿਆ। ਬੜੀ ਵਾਰੀ ਤੁਸੀਂ ਗੁਰਬਾਣੀ ਵਿੱਚ ਇਹ ਸ਼ਬਦ ਪੜੋਗੇ ਨਾਇਕ, ਮੁੱਖ ਵਾਕ ਵੀ ਆਉਂਦਾ ਹੈ, ਤੁਸੀਂ ਸਾਡੇ ਨਾਇਕ ਹੋ, ਨਾਇਕ ਤੋਂ ਭਾਵ ਹੁੰਦਾ ਪ੍ਰੇਰਕ ਹੋ। ਯਾਨੀ ਕਿ ਮੈਂ ਬੇਸਮਝ ਹਾਂ ਤੇ ਤੇਰਾ ਨਾਮ ਤਾਂ ਪ੍ਰੇਰਕ ਪਿਆ। ਯਾਨੀ ਕਿ ਪ੍ਰੇਰਨਾ ਉਹਨੂੰ ਦੇਣੀ ਪੈਂਦੀ ਹੈ ਜੇ ਕੋਈ ਨਾ ਸਮਝ ਹੋਵੇ, ਬੇਸਮਝ ਹੋਵੇ। ਤੁਮ ਜੋ ਨਾਇਕ ਆਛੋ, ਯਾਨੀ ਕਿ ਮੇਰਾ ਜਿਹੜਾ ਜੀਵਨ ਹੈ ਉਹ ਮਾੜਾ ਹੈ, ਤਾਂ ਕਰਕੇ ਤੈਨੂੰ ਕਿਹਾ ਕਿ ਆਛੋ ਤੂੰ ਸੋਹਣੇ ਸਰੂਪ ਵਾਲਾ ਹੈ। ਫਿਰ ਅਸੀਂ ਅਲਪੱਗ ਹਾਂ, ਤਾਂ ਕਰਕੇ ਤੈਨੂੰ ਕਿਹਾ ਗਿਆ ਕਿ ਤੂੰ ਅੰਤਰਜਾਮੀ ਹੈ। ਅਸੀਂ ਅਲਪੱਗ ਹਾਂ ਤੇ ਤੂੰ ਸਰਬੱਗ ਹੈ, ਸਾਡੇ ਅਲਪੱਗ ਪੁਣੇ ਕਰਕੇ ਤੈਨੂੰ ਅੰਤਰਜਾਮੀ ਕਿਹਾ ਗਿਆ, ਤੇਰਾ ਨਾਮ ਤਾਂ ਪ੍ਰਗਟ ਹੋਇਆ। ਤੁਮ ਜੋ ਨਾਇਕ ਆਛੋ ਅੰਤਰਜਾਮੀ, ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ। ਵਾਕਿਆ ਬਾਤ, ਭਗਤ ਰਵਿਦਾਸ ਜੀ ਦੇ ਬਚਨ ਸੁਣ ਕੇ ਕਿਸ ਤਰ੍ਹਾਂ ਪਰਮਾਤਮਾ ਦੇ ਨਾਲ ਉਹਨਾਂ ਦੀ ਇੱਕ ਮਿਕਤਾ ਹੈ। ਇਹ ਬਚਨ ਹਉਮੈ ਵਿੱਚ ਕਹੇ ਹੋਏ ਨਹੀਂ ਨੇ, ਇਹ ਬਚਨ ਭਗਤ ਰਵਿਦਾਸ ਜੀ ਦੇ ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਜਦੋਂ ਇੱਕ ਮਿਕਤਾ ਹੋ ਗਈ ਨਾ, ਤੇ ਜਦੋਂ ਇੱਕ ਮਿਕਤਾ ਹੁੰਦੀ ਹੈ ਫਿਰ ਉਹਨਾਂ ਦੀ ਗੱਲਬਾਤ ਵੀ ਜਿਹੜੀ ਹੈ ਪਿਆਰ ਕਰਨ ਵਾਲਿਆਂ ਦੀ ਉਹ ਇੱਕ ਹੋ ਜਾਂਦੀ ਹੈ। ਉਸ ਵੇਲੇ ਭਗਤ ਰਵਿਦਾਸ ਜੀ ਕਹਿੰਦੇ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ। ਵਾਹਿਗੁਰੂ ਤੈਨੂੰ ਵੀ ਤਾਂ ਜਾਣਿਆ ਗਿਆ, ਅਸੀਂ ਤੇਰੀ ਭਗਤੀ ਕਰਕੇ ਪ੍ਰਗਟ ਹੋ ਗਏ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਤੇ ਪਰਮਾਤਮਾ ਦਾ ਭਗਤ ਭਗਤੀ ਕਰਕੇ ਸੰਸਾਰ ਵਿੱਚ ਪ੍ਰਗਟ ਹੋਇਆ, ਪਰ ਤੈਨੂੰ ਸੰਸਾਰ ਵਿੱਚ ਪ੍ਰਗਟ ਕਿਹਨੇ ਕੀਤਾ? ਉਹ ਭਗਤ ਜਨਾਂ ਨੇ ਪ੍ਰਗਟ ਕੀਤਾ। ਜਦੋਂ ਪਰਮਾਤਮਾ ਦੀ ਭਗਤੀ ਕਰਕੇ ਰੱਬ ਦੇ ਪਿਆਰੇ ਸੰਸਾਰ ਦੇ ਵਿੱਚ ਪ੍ਰਗਟ ਹੋਏ, ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਹੋਣ ਲੱਗੀਆਂ, ਲੋਕ ਉਹਨਾਂ ਦਾ ਸਤਿਕਾਰ ਕਰਨ ਲੱਗੇ, ਉਹਨਾਂ ਦੇ ਵਚਨ ਸੱਤ ਹੋਣ ਲੱਗੇ, ਫਿਰ ਉਹਨਾਂ ਰੱਬ ਦੇ ਪਿਆਰਿਆਂ ਨੇ ਦੱਸਿਆ ਕਿ ਅਸੀਂ ਵੀ ਜੋ ਕੁਝ ਪਾਇਆ ਉਸ ਪਰਮਾਤਮਾ ਵਾਹਿਗੁਰੂ ਦੀ ਬੰਦਗੀ ਕਰਕੇ ਪਾਇਆ, ਤੇ ਜੇ ਤੁਸੀਂ ਵੀ ਕੁਝ ਪ੍ਰਾਪਤ ਕਰਨਾ ਹੈ ਤੇ ਉਹਦੀ ਭਗਤੀ ਕਰੋ, ਉਹਦਾ ਸਿਮਰਨ ਕਰੋ। ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ। ਪਰਮਾਤਮਾ ਦੀ ਭਗਤੀ ਕਰਕੇ ਭਗਤ ਜਾਣਿਆ ਗਿਆ, ਔਰ ਭਗਤ ਦੀ ਬੰਦਗੀ ਕਰਕੇ, ਸੰਤ ਜਨ ਦੀ ਬੰਦਗੀ ਕਰਕੇ ਪਰਮਾਤਮਾ ਨੂੰ ਸੰਸਾਰ ਵਿੱਚ ਜਾਣੇ, ਕਿਉਂਕਿ ਸੰਤ ਜਨ ਹੈ ਹੀ ਉਹ, ਭਗਤ ਹੈ ਹੀ ਉਹ ਜਿਹੜਾ ਰੱਬ ਦੀ ਭਗਤੀ ਕਰੇ। ਮਹਾਰਾਜ ਦੇ ਬਚਨ ਤੁਸੀਂ ਪੜ੍ਹਦੇ ਹੋ ਕਿ ਪਰਮਾਤਮਾ ਦੀ ਭਗਤੀ ਕਰਨ ਵਾਲੇ ਨੂੰ ਹੀ ਭਗਤ ਕਿਹਾ ਗਿਆ ਹੈ, ਔਰ ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਨੇ, ਬੰਦਗੀ ਕਰਨ ਵਾਲੇ ਸੰਤ ਨੇ, ਸਾਧੂ ਨੇ ਪਰਮਾਤਮਾ ਦੇ ਨਾਲ ਜੀਵ ਨੂੰ ਜੋੜਿਆ ਹੈ। ਜੇ ਬਾਬਾ ਬਿਧੀ ਚੰਦ ਸਾਹਿਬ ਭਾਈ ਅਦਲੀ ਜੀ ਦੀ ਸ਼ਰਨ ਵਿੱਚ ਆਏ, ਉਹਨਾਂ ਨੇ ਕਿਹਾ ਕਿ ਮੈਨੂੰ ਰੱਖ ਲਓ, ਚਲੋ ਬਚਾ ਹੋਇਆ, ਕਹਿਣ ਲੱਗੇ ਮੈਨੂੰ ਆਪਣੇ ਚਰਨਾਂ ਦਾ ਸੇਵਕ ਬਣਾ ਲਓ। ਭਾਈ ਅਦਲੀ ਜੀ ਕਹਿੰਦੇ ਕਿ ਨਹੀਂ, ਰੱਖਿਆ ਕਰਨ ਵਾਲਾ ਮੇਰਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਹੈ, ਜੇ ਸਦੀਵ ਆਪਣੀ ਰੱਖਿਆ ਚਾਹੁੰਦੇ ਹੋ ਲੋਕ ਵਿੱਚ ਵੀ ਪਰਲੋਕ ਵਿੱਚ ਵੀ, ਤੇ ਆਓ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਚੱਲੀਏ। ਜੇ ਰਾਜਾ ਸ਼ਿਵ ਨਾਭ ਮਨਸੁਖ ਜੀ ਦਾ ਜੀਵਨ ਦੇਖ ਕਰਕੇ ਪ੍ਰਸੰਨ ਹੋਇਆ
ਕਿ ਏਡੀ ਨਿਡਰਤਾ ਤੇਰੇ ਕੋਲ, ਮੈਨੂੰ ਵੀ ਆਪਣੇ ਚਰਨਾਂ ਦਾ ਸੇਵਕ ਬਣਾ। ਭਾਈ ਮਨਸੁਖ ਜੀ ਕਹਿਣ ਲੱਗੇ, ਰਾਜਨ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਦੀ ਦਿੱਤੀ ਹੋਈ ਬਖਸ਼ਿਸ਼ ਹੈ, ਜੇ ਤੂੰ ਵੱਡੀਆਂ ਬਖਸ਼ਿਸ਼ਾਂ ਲੈਣੀਆਂ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜ। ਯਾਨੀ ਕਿ ਰੱਬ ਦੇ ਪਿਆਰੇ ਸੰਤ ਜਨ ਪਰਮਾਤਮਾ ਨਾਲ ਜੋੜਦੇ ਨੇ, ਬੰਦਗੀ ਕਰਕੇ ਸੰਸਾਰ ਵਿੱਚ ਜਾਣੇ ਗਏ ਔਰ ਸੰਸਾਰ ਵਿੱਚ ਜਦੋਂ ਪਰਮਾਤਮਾ ਦੇ ਭਗਤ ਪ੍ਰਗਟ ਹੋਏ, ਉਹਨਾਂ ਨੇ ਪਰਮਾਤਮਾ ਦੀ ਭਗਤੀ ਨੂੰ ਸੰਸਾਰ ਵਿੱਚ ਪ੍ਰਗਟ ਕੀਤਾ। ਯਾਨੀ ਕਿ ਸਾਨੂੰ ਜੇ ਸਮਝ ਦਿੱਤੀ ਹੈ ਗੁਰੂ ਘਰ ਆਉਣ ਦੀ, ਸੰਗਤ ਕਰਨ ਦੀ, ਸੇਵਾ ਕਰਨ ਦੀ, ਉਹ ਰੱਬ ਦੇ ਪਿਆਰੇ ਸੰਤ ਜਨ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਨੂੰ ਪਰਮਾਤਮਾ ਦੇ ਘਰ ਦੀ ਸਮਝ ਪੈਂਦੀ ਹੈ। ਇਸ ਕਰਕੇ ਅੱਜ ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਬਚਨ ਹੀ ਇਹ ਕਿਹਾ ਹੈ, ਕੁਝ ਦ੍ਰਿਸ਼ਟਾਂਤ ਦਿੱਤੇ ਨੇ ਉਹਨਾਂ ਨੇ ਪਹਿਲਾਂ, ਕਹਿਣ ਲੱਗੇ ਜਿਸ ਤਰ੍ਹਾਂ ਪਾਣੀ ਤੋਂ ਇਹ ਪ੍ਰੀਤੀ ਦੱਸੀ ਹੈ ਪਾਣੀ ਦੀ ਤੇ ਧਰਤੀ ਦੀ, ਜਲ ਕਹਿ ਧਰਨ ਆ ਧਰਨ ਕਹਿ ਜੈਸੇ ਜਲ, ਜਿਵੇਂ ਜਲ ਨਾਲ ਧਰਤੀ ਦੀ ਅਤੇ ਧਰਤੀ ਨਾਲ ਜਲ ਦੀ ਪ੍ਰੀਤੀ ਹੁੰਦੀ ਹੈ, ਬਿਲਕੁਲ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੀ ਪ੍ਰੀਤੀ ਪਰਮਾਤਮਾ ਨਾਲ ਹੈ ਔਰ ਪਰਮਾਤਮਾ ਦੀ ਪ੍ਰੀਤੀ ਬੰਦਗੀ ਕਰਨ ਵਾਲਿਆਂ ਦੇ ਨਾਲ ਹੈ। ਜੇ ਭਾਈ ਜੋਗਾ ਸਿੰਘ ਨੇ ਕਿਹਾ ਨਾ, ਸਤਿਗੁਰੂ ਕਲਗੀਧਰ ਨੇ ਪੁੱਛਿਆ, ਕਹਿਣ ਲੱਗੇ ਜੋਗਿਆ ਕਿਹਦੇ ਜੋਗਾ, ਤੇ ਭਾਈ ਜੋਗੇ ਨੇ ਕਿਹਾ ਸਤਿਗੁਰੂ ਤੇਰੇ ਜੋਗਾ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ। ਇਹ ਰੱਬ ਦੀ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਦੀ ਪ੍ਰੀਤੀ ਪਰਮਾਤਮਾ ਨਾਲ ਹੈ ਔਰ ਪਰਮਾਤਮਾ ਦੀ ਪ੍ਰੀਤੀ ਆਪਣੇ ਭਗਤਾਂ ਨਾਲ ਹੈ। ਇੱਕ ਵਾਰ ਅਰਜਨ ਨੇ ਪੁੱਛਿਆ ਸੀ ਕ੍ਰਿਸ਼ਨ ਜੀ ਨੂੰ, ਕਹਿਣ ਲੱਗਾ ਕਿ ਅਸੀਂ ਤਾਂ ਉੱਠਦੇ ਹਾਂ ਤੁਹਾਡੇ ਧਿਆਨ ਵਿੱਚ ਜੁੜਦੇ ਹਾਂ, ਪਰ ਮੈਨੂੰ ਇਹ ਦੱਸੋ ਤੁਸੀਂ, ਤੁਹਾਨੂੰ ਵੀ ਕਈ ਵਾਰ ਅਸੀਂ ਸਮਾਧੀ ਵਿੱਚ ਲੀਨ ਦੇਖਿਆ, ਤੁਸੀਂ ਕਿਹਦੇ ਵਿੱਚ ਜੁੜੇ ਹੁੰਦੇ ਹੋ? ਉਹਨਾਂ ਉੱਤਰ ਦਿੱਤਾ, ਕਹਿਣ ਲੱਗੇ ਜਿਹੜੇ ਸਾਡੀ ਸਮਾਧੀ ਵਿੱਚ ਜੁੜਦੇ ਨੇ ਅਸੀਂ ਉਹਨਾਂ ਦੀ ਸਮਾਧੀ ਵਿੱਚ ਜੁੜਦੇ ਹਾਂ। ਇਹ ਸਮਝਣ ਵਾਸਤੇ ਕਿ ਜਿਹੜਾ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਬੈਠਾ ਹੈ ਨਾ, ਫਿਰ ਵਾਹਿਗੁਰੂ ਕਿਰਪਾ ਕਰਕੇ ਉਸ ਦੀ ਸਵਾਸ ਸਵਾਸ ਮਹਾਰਾਜ ਕਹਿੰਦੇ ਨੇ ਉਹਦੀ ਪਾਲਣਾ ਪਰਮਾਤਮਾ ਆਪ ਹੀ ਕਰਦਾ ਹੈ। ਪ੍ਰਤਪਾਲ ਮਾਤਾ ਉਧਰ ਰੱਖੈ ਲਗਨ ਦੇਤ ਨਾ ਸੇਕ, ਸੋਈ ਸਵਾਮੀ ਈਹਾਂ ਰੱਖੈ ਬੂਝ ਬੁੱਧ ਵਿਵੇਕ। ਇਹ ਬਚਨ ਆਪਾਂ ਗੁਰੂ ਸਾਹਿਬ ਜੀ ਦਾ ਪਾਵਨ ਪੜ੍ਹਦੇ ਹਾਂ ਕਿ ਜਿਸ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕਹੋ ਨਿਕਟੀ ਹੋਏ ਦਿਖਾਵੈ। ਉਹ ਵਾਹਿਗੁਰੂ ਕਿਰਪਾ ਕਰਕੇ ਆਪਣੇ ਸੇਵਕ ਨੂੰ ਪਿਆਰੇ ਨੂੰ ਕੋਲ ਖਲੋਤੇ ਦਿਸਦੇ ਹਨ। ਪਹਿਲਾ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਨੇ ਦਿੱਤਾ, ਜਿਸ ਤਰ੍ਹਾਂ ਪਾਣੀ ਦੀ ਧਰਤੀ ਨਾਲ ਪ੍ਰੀਤੀ ਹੈ ਔਰ ਧਰਤੀ ਦੀ ਪਾਣੀ ਨਾਲ ਪ੍ਰੀਤੀ ਹੈ। ਤੁਸੀਂ ਦੇਖੋ ਭਾਵੇਂ 3% ਪਾਣੀ ਹੈ ਤੇ ਵਿਦਵਾਨ ਦੱਸਦੇ ਹਨ ਕਿ 1% ਧਰਤੀ ਹੈ, ਪਰ ਪ੍ਰੀਤੀ ਕਰਕੇ ਹੀ ਪਾਣੀ ਜਿਹੜਾ ਹੈ ਉਹ ਧਰਤੀ ਨੂੰ ਆਪਣੇ ਵਿੱਚ ਡੋਬ ਨਹੀਂ ਰਿਹਾ, ਨਹੀਂ ਤੇ ਇੱਕ ਛਿਨ ਵਿੱਚ ਇਹ ਧਰਤੀ ਨੂੰ ਫਨਾ ਕਰ ਸਕਦਾ ਹੈ। ਇਹ ਉਹਦੀ ਪ੍ਰੀਤੀ ਹੈ ਪਾਣੀ ਦੀ ਧਰਤੀ ਨਾਲ ਔਰ ਧਰਤੀ ਦੀ ਪਾਣੀ ਨਾਲ ਪ੍ਰੀਤੀ ਹੈ। ਪ੍ਰੀਤ ਕਹਿ ਪਰਸਪਰ ਸੰਗਮ ਸੰਭਾਰ ਹੈ, ਦੋਵਾਂ ਵਿੱਚੋਂ ਹਰ ਕੋਈ ਪਰਸਪਰ ਪ੍ਰੀਤੀ ਦੇ ਮਿਲਾਪ ਨੂੰ ਸੰਭਾਲਦਾ ਹੈ। ਦੋਨਾਂ ਨੇ ਹੀ ਇਸ ਪ੍ਰੀਤੀ ਨੂੰ ਸੰਭਾਲਿਆ ਹੋਇਆ, ਕਿਉਂਕਿ ਗੱਲ ਬਣਦੀ ਹੀ ਉੱਥੇ ਹੈ ਜਿੱਥੇ ਦੋ ਪਾਸੇ ਪ੍ਰੀਤੀ ਹੋਵੇ। ਹੁਣ ਇੱਕ ਪਾਸੇ ਪ੍ਰੇਮ ਕਰਨ ਵਾਲਾ ਦੂਸਰਾ ਉਹਦੇ ਵੱਲ ਧਿਆਨ ਹੀ ਨਾ ਦੇਵੇ, ਫਿਰ ਉਹ ਪ੍ਰੀਤੀ ਨੂੰ ਕਹਿੰਦੇ ਨੇ ਇੱਕ ਅੰਗੀ ਪ੍ਰੀਤੀ। ਪਰ ਰੱਬ ਦੇ ਪਿਆਰਿਆਂ ਦੀ ਪਰਮਾਤਮਾ ਦੇ ਨਾਲ ਇਹ ਦੋ ਅੰਗੀ ਪ੍ਰੀਤੀ ਹੈ। ਸ਼੍ਰੀਮਾਨ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਰੱਬ ਦੇ ਪਿਆਰਿਆਂ ਦੀ ਭਗਤੀ ਐਸੀ ਹੈ, ਪੀਰ ਮੁਰੀਦਾਂ ਪਿਰਹੜੀ ਉਹ ਨਿਭੈ ਨਾਲੇ। ਇਕੱਲੇ ਲੋਕ ਤੱਕ ਹੀ ਪ੍ਰੀਤੀ ਨਹੀਂ ਨਿਭਦੀ, ਪਰ ਲੋਕ ਤੱਕ ਰੱਬ ਦੇ ਪਿਆਰਿਆਂ ਦੀ ਪਰਮਾਤਮਾ ਨਾਲ ਪ੍ਰੀਤੀ ਨਿਭਦੀ ਹੈ। ਜੈਸੇ ਜਲ ਸੀਂਚ ਕੈ ਧਮਾਲ ਪ੍ਰਤਪਾਲੀ, ਅਤੇ ਜਿਸ ਤਰ੍ਹਾਂ ਪਾਣੀ ਦੇ ਨਾਲ, ਧਮਾਲ ਨਾਮ ਹੈ ਬ੍ਰਿਕਸ਼ ਦਾ, ਪ੍ਰਤਪਾਲੀਅਤ ਨਾਮ ਉਹ ਪਾਲਦਾ ਹੈ, ਪਾਣੀ ਰੁੱਖ ਨੂੰ ਪਾਲਦਾ ਹੈ। ਬੋਰਤ ਨਾ ਕਾਸਤ ਹੈ ਜਵਾਲਾ ਮੈਂ ਨਾ ਜਾਰ ਹੈ, ਔਰ ਪਾਣੀ ਫਿਰ ਲੱਕੜ ਨੂੰ ਆਪਣੇ ਪਾਲੇ ਹੋਏ ਦੀ ਲਾਜ ਰੱਖਦਾ ਹੈ, ਪਾਣੀ ਲੱਕੜ ਨੂੰ ਡੋਬਦਾ ਨਹੀਂ। ਔਰ ਦੂਜੀ ਗੱਲ, ਜਿਹੜੀ ਲੱਕੜ ਪਾਣੀ ਵਿੱਚ ਭਿੱਜੀ ਹੋਵੇ, ਭਾਈ ਗੁਰਦਾਸ ਜੀ ਕਹਿੰਦੇ ਜਵਾਲਾ ਮੈਂ ਨਾ ਜਾਰ ਹੈ, ਜਵਾਲਾ ਤੋਂ ਭਾਵ ਅੱਗ, ਉਸ ਲੱਕੜ ਨੂੰ ਨਹੀਂ ਫੜਦੀ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਆਪਾਂ ਕੋਈ ਲੱਕੜ ਚੁੱਲ੍ਹੇ ਦੇ ਵਿੱਚ ਪਾਉਂਦੇ ਹਾਂ, ਉਹ ਚੁੱਲ੍ਹੇ ਦੀ ਅੱਗ ਲੱਕੜ ਨੂੰ ਤਾਂ ਫੜੇਗੀ ਜੇ ਲੱਕੜ ਸੁੱਕੀ ਹੋਵੇਗੀ। ਤੇ ਲੱਕੜ ਨੂੰ ਆਪਾਂ ਜੇ ਮੀਂਹ ਦੇ ਵਿੱਚ ਭਿੱਜ ਜਾਵੇ ਤੇ ਪਹਿਲਾਂ ਉਹਦਾ ਪਾਣੀ ਸੁਕਾਉਂਦੇ ਹਾਂ ਤੇ ਫੇਰ ਹੀ ਉਹਨੂੰ ਚੁੱਲ੍ਹੇ ਦੇ ਵਿੱਚ ਬਾਲਾਂਗੇ ਨਾ। ਭਾਈ ਗੁਰਦਾਸ ਜੀ ਕਹਿੰਦੇ ਪ੍ਰੀਤੀ ਹੈ ਪਾਣੀ ਦੀ, ਜਿਸ ਪਾਣੀ ਨੇ ਲੱਕੜ ਨੂੰ ਪਾਲਿਆ ਹੈ, ਕਿਉਂਕਿ ਲੱਕੜ ਕਰਕੇ ਹੀ, ਪਾਣੀ ਕਰਕੇ ਹੀ ਲੱਕੜ ਪਲਦੀ ਹੈ। ਔਰ ਬੋਰਤ ਨਾ ਕਾਸਤ ਹੈ ਜਵਾਲਾ ਮੈਂ ਨਾ ਜਾ ਰਿਹਾ, ਪਾਣੀ ਪ੍ਰੀਤੀ ਕਰਕੇ ਲੱਕੜ ਨੂੰ ਡੋਬਦਾ ਨਹੀਂ ਅਤੇ ਨਾ ਹੀ ਉਹਨੂੰ ਸੜਨ ਦਿੰਦਾ ਹੈ।
लोस्ट कै जड़ गढ़ बोहित बनाइत। अगली दृष्ट अगला दृष्टांत दिता भाई गुरदास जी ने लोहे नू जड़ के ते गढ़ तो पाव किले की तरह एक जहाज बनाया जाता है। आपां देखते हैं जहाज दे विच किनिया लोहे दियां मेखां गड्डियां हुंदियां ने, पर लोस्ट है सागर अपार पर पार है, पर लोहे नू औदा आपां लोहा पानी विच सुट्टांगे उह डुब जाएगा, पर जिस दिन लोहा लकड़ दे विच लग गया भावें कोई बेड़ी तैयार हुई। वड्डे वड्डे तुसीं समुद्री जहाज देखोगे आखिर लोहे नू उहदे विच लकड़ विच गड्डिया गया और वह लकड़ जिहड़ी है वह समुद्र विच आप तां तरदी है, जिहड़ा लकड़ दे नाल लगा है लोहा उहनू भी तार देंदी। यह पानी की लकड़ दे नाल प्रीति है। इस तरह दृष्टांत दे करके भाई गुरदास जी कहण लगे प्रभ कह जानी जै जन, वाहिगुरु परमात्मा वाहिगुरु प्रभ कह जानी जै जन, तेरी भगती करके संसार विच भगत प्रगट हुए ने, जन कह जानी जै प्रभ। अते वह भगत जन जिहड़े हन वह फिर तेनू संसार विच प्रगट करदे ने, ताते जन को ना गुण औगुण विचार है, इस करके तू अपने प्यारियां दे गुण अते औगुण विचारदा नहीं। यह दृष्टांत फिर समझ लेना, जिस तरह पानी की पाली हुई लकड़ ना उन्हों डोबदी है ना उन्हों सड़न देंदी है, अते फिर जे लोहा पारा भी उन्हों लग जावे तो उस लोहे नू भी तार देंदी। इस तरह जेड़े तेरी बंदगी नू करदे ने ना, तेरी बंदगी करन वाले भगत जन बंदगी करन वाले तेरे जन जदों संसार प्रगट हुंदे ने, फिर जे किते औगणा दे नाल भरिया होया लोहे वर्गा भी उन्हां दी शरण विच आ के पै जावे ना, तू किरपा करदा फिर उन्हां दी शरण विच पया होया नू भी संसार भव सागर तों पार करा देना। यह बंदगी करन वालियां दी बंदगी दी रहमत सदका ही यह प्राप्ति हुंदी है। यह दृष्टांत दे करके भाई गुरदास जी ने भगती दा प्रताप प्रगट किया है। सतगुरु कृपा करन जो उपदेश आपां सरवण किया, साहब जी का दिता होया उपदेश साडे हिरदियां च वसे, इन्हां बचना नू कमा सकी आपां भी झोली अड के वाहिगुरु जी दे दर तो उस ते नाम की जाचना करिए। मांगना मांगन नीका हर जस गुर ते मांगना, इन्नियां बेनतियां प्रवान करनियां, भुल्लां दी मुआफ़ी देनी अगे वास्ते असीस देनी। आओ गुरु संगत जी साढ़े बहुत ही सन्मान योग पंथ के महान विद्वान कीर्तनीए भाई सुखविंदर सिंह जी, हजूरी कीर्तनीए गुरद्वारा जामनी साहब वजीदपुर वाले, तिना दे कीर्तनी जथे पासों सतगुरु जी की पावन गुरबाणी का कीर्तन सरवण करके लाहे प्राप्त करिए। प्रभ कह जानी जै जन, जन कह जानी जै प्रभ, ताते जन जन को ना गुण औगुण विचार है, वाहिगुरु जी का खालसा वाहिगुरु जी की फतेह।

ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਹਨ ਗਿਆਨੀ ਭਾਈ ਹਰਮਿੱਤਰ ਸਿੰਘ ਜੀ ਗੁਰਦੁਆਰਾ ਮੰਜੀ ਸਾਹਿਬ ਵਾਲੇ। ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲੇ ਤਿੰਨਾਂ ਦੇ ਰਾਗੀ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਅੱਜ ਦਾ ਜੋ ਦਿਹਾੜਾ ਹੈ ਮੋਰਚਾ ਗੁਰੂ ਕਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਉਸ ਸੰਬੰਧ ਵਿੱਚ ਦੀਵਾਨ ਸੱਜੇ ਹਨ। 16 ਤਰੀਕ ਨੂੰ ਗੁਰਦੁਆਰਾ ਸਾਹਿਬ ਵਿਖੇ ਖੰਡੇ ਬਾਠੇ ਦਾ ਅੰਮ੍ਰਿਤ ਤਿਆਰ ਹੋਣਾ ਹੈ। ਸੋ ਬੇਨਤੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ, ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲਿਆਂ ਦਾ ਰਾਗੀ ਜੱਥਾ, ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸੁਭਾਰ, ਸਤਿਗੁਰ ਸੱਚ ਸਾਖੀਏ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਸਿੱਖ ਨੇ ਕੋਈ ਵੀ ਕਾਰਜ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ। ਜਦੋਂ ਅਸੀਂ ਅਰਦਾਸ ਕਰਕੇ ਕਾਰਜ ਸ਼ੁਰੂ ਕਰਦੇ ਹਾਂ, ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਆਪ ਸੰਪੂਰਨ ਕਰਦੇ ਨੇ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਬੇਟੇ ਬੇਟੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੈ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਇਆ ਸੰਯੋਗ। ਸੱਜਣ ਸੱਚਾ ਪਾਤਸ਼ਾਹ ਸਿਰ ਸਿਆਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋ ਹੀ ਐ ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆਂ ਸੋ ਹੀ ਐ ਸਭਨਾ ਦਾ ਵਿਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਕਰਮ ਧਰਮ ਪਾਖੰਡ ਜੋ ਦਿਸਹਿ, ਤਿੰਨ ਜਮ ਜਾਗਾਤੀ ਲੁੱਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਕਰਮ ਧਰਮ ਪਾਖੰਡ ਜੋ ਦਿਸਹਿ, ਤਿੰਨ ਜਮ ਜਾਗਾਤੀ ਲੁੱਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸੰਤੋਹ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਰਹਾਉ ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮਹਿ ਮੈਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਬੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਹੁ ਵਰਨਾ ਕੌ ਸਾਂਝਾ। ਗੁਰਮੁਖ ਨਾਮ ਜਪੈ ਉਦਰੈ, ਸੋ ਕਲ ਮਹਿ

ਸ ਉਪਦੇਸ਼ ਚਹੁੰ ਵਰਨਾ ਕਉ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ ਘਟ ਘਟ ਨਾਨਕ ਮਾਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਟੀ ਦੇ ਪਰਿਵਾਰ ਨੂੰ ਬੇਨਤੀ ਹੈ ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋ ਲੱਗਾ ਹੈ। ਬੇਨਤੀ ਹੈ ਸੁਭਾਗ ਪਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਬੈਠਣਾ। ਬੜੀ ਸ਼ਰਧਾ ਨਾਲ ਸੱਚੇ ਪਾਤਸ਼ਾਹ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਭਾਈ ਸਾਹਿਬ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਆਹ ਹੁਣ ਬੜੇ ਪਿਆਰ ਦੇ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ,

ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਜੀ ਲਾਵ ਚਲਾਈ

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੂੰ ਮਾਤ ਪਿਤਾ ਹਮ ਬਾਰਿਕ ਤੁਮਰੀ ਕੀਰ ਪਾਮੈ ਸੂਖ ਕੋਈ ਨਾ ਜਾਨੀ ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆ ਵੈ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ ਜੁਗ ਹੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੀ ਹਜ਼ੂਰੀ ਅੰਦਰ ਸ਼ੁਭ ਆਨੰਦ ਕਾ ਲੜਕਾ ਭਾਈ ਜਸਜੀਤ ਸਿੰਘ, ਪਿਤਾ ਸਰਦਾਰ ਉਰਮਿੰਦਰ ਸਿੰਘ ਅਤੇ ਮਾਤਾ ਮਨਿੰਦਰ ਕੌਰ ਜੀ, ਲੜਕੀ ਬੀਬਾ ਜਸਲੀਨ ਕੌਰ, ਸਪੁੱਤਰੀ ਸਰਦਾਰ ਨਰਿੰਦਰਜੀਤ ਸਿੰਘ ਅਤੇ ਮਾਤਾ ਹਰਪ੍ਰੀਤ ਕੌਰ ਜੀ, ਦਾਤਾ ਜੀ ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਹਨ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਆਪ ਜੀ ਦੇ ਦਾਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਕਿਰਪਾ ਕਰਨੀ ਸੁਭਾਗ ਭਰੀ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਜੀ। ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾਂ ਬਖਸ਼ਣੀਆਂ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ ਜੀ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ, ਸੇਵਕਾਂ ਦੇ ਲੋਕ ਪਰਲੋਕ ਪੜਦੇ ਢੱਕਣੇ ਜੀ। ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ ਜੀ। ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ, ਆਪ ਜੀ ਦੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਕਿਰਪਾ ਕਰੋ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਮ ਦੇ। ਖੰਡਾ ਜਾ ਕੈ ਹੱਥ ਮੈਂ, ਸੋ ਹਮਰੀ ਰਛਿਆ ਕਰਹੀ, ਸੋ ਹਮ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰਨ ਸਵੰਨੀ ਖੜ ਰਤਨ ਜੜਾਮੀ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਭਗਤ ਬਛਲ ਕਰਨਾ ਨਿਦਾਨ, ਜਹਰਾ ਜੋਰ ਹਾਜਰਾ ਹਜੂਰ, ਸਰਬ ਕਲਾ ਭਰਪੂਰ ਬਾਲੀਏ ਕੁਲ ਆਲਮ, ਗੁਰਤਾ ਗੱਦੀ ਦੇ ਬਿਰਾਜਮਾਨ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ, ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬਾਣੀ ਦਾ ਪਵਿੱਤਰ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੁਗੋ ਜੁਗ ਟਲ ਸਤਿਗੁਰੂ ਮਹਾਰਾਜ ਜੀ ਦੇ ਬਾਰੰਬਾਰ ਲੱਖ ਵਾਰ ਸ਼ੁਕਰਾਨਾ ਹੈ, ਜਿਨ੍ਹਾਂ ਦੀ ਰਹਿਮਤ ਕਿਰਪਾ ਦੇ ਸਦਕਾ ਮਾਣਕੋ ਅਤੇ ਨਿੱਜਰ ਪਰਿਵਾਰ ਨੂੰ ਇਹ ਖੁਸ਼ੀਆਂ ਦਾ ਭਰਿਆ ਮੌਕਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਆਨੰਦ ਕਾਰਜ ਦੀ ਸੰਪੂਰਨਤਾ ਹੋਈ ਹੈ। ਅਰਦਾਸ ਬੇਨਤੀ ਹੋਈ ਹੈ, ਵਿਸ਼ੇਸ਼ ਤੌਰ 'ਤੇ ਆਏ ਹੋਏ ਭਾਈ ਮਹਿਤਾਬ ਸਿੰਘ ਜੀ ਵੱਲੋਂ ਕੀਰਤਨ ਕੀਤਾ ਗਿਆ, ਸਮੁੱਚੇ ਹੀ ਜਥੇ ਦਾ ਧੰਨਵਾਦ ਕੀਤਾ ਜਾਂਦਾ ਹੈ। ਨਾਲ ਹੀ ਨਿਊਯਾਰਕ ਤੋਂ ਆਏ ਸਰਦਾਰ ਹਰਭਜਨ ਸਿੰਘ ਹੋਣਾ ਨੇ ਵੀ ਹਾਜ਼ਰੀਆਂ ਲਵਾਈਆਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਗੁਰੂ ਘਰ ਦੇ ਵਜ਼ੀਰ ਭਾਈ ਪਰਮਜੀਤ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ, ਜਿਨ੍ਹਾਂ ਨੇ ਆਨੰਦ ਕਾਰਜ ਸਾਹਿਬ ਦੀਆਂ ਸੇਵਾਵਾਂ ਨਿਭਾਈਆਂ। ਇਸ ਦੇ ਨਾਲ ਹੀ ਭਾਈ ਮਨਰਾਜ ਸਿੰਘ ਜੀ ਦਾ ਵੀ ਧੰਨਵਾਦ, ਜਿਨ੍ਹਾਂ ਨੇ ਸਾਊਂਡ ਅਤੇ ਸਕਰੀਨ 'ਤੇ ਸੇਵਾ ਕੀਤੀ। ਸਤਿਗੁਰ ਮਹਾਰਾਜ ਫਰਮਾਉਂਦੇ ਹਨ, ਨਾਨਕ ਸਤਿਗੁਰ ਤਿੰਨਾਂ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਯੋਗ। ਇਸ ਆਨੰਦ ਕਾਰਜ ਦੀ ਸੰਪੂਰਨਤਾ ਦੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਪਾਕ ਭਰੀ ਜੋੜੀ ਜਸਜੀਤ ਸਿੰਘ ਜੀ ਮਾਣੂਕੇ ਅਤੇ ਜਸਲੀਨ ਕੌਰ ਨਿੱਜਰ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਵਣ। ਇਸ ਦੇ ਨਾਲ ਹੀ ਨਾਵਿਆਹੀ ਜੋੜੀ ਦੇ ਮਾਤਾ ਪਿਤਾ ਜਸਜੀਤ ਸਿੰਘ ਮਾਣੂਕੇ ਦੇ ਮਾਤਾ ਸਰਦਾਰਨੀ ਮਨਿੰਦਰ ਕੌਰ ਮਾਣੂਕੇ, ਪਿਤਾ ਸਰਦਾਰ ਹਰਮਿੰਦਰ ਸਿੰਘ ਮਾਣੂਕੇ, ਇਸੇ ਤਰ੍ਹਾਂ ਬੀਬਾ ਜਸਲੀਨ ਕੌਰ ਨਿੱਜਰ ਦੇ ਮਾਤਾ ਸਰਦਾਰਨੀ ਹਰਪ੍ਰੀਤ ਕੌਰ ਨਿੱਜਰ, ਪਿਤਾ ਸਰਦਾਰ ਇੰਦਰਜੀਤ ਸਿੰਘ ਨਿੱਜਰ ਨੂੰ ਵੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਵਣ। ਇਸ ਆਨੰਦ ਕਾਰਜ ਵਿੱਚ ਪਹੁੰਚੇ, ਇਸ ਖੁਸ਼ੀ ਦੇ ਕਾਰਜ ਵਿੱਚ ਆਏ ਸਾਰੇ ਹੀ ਰਿਸ਼ਤੇਦਾਰ, ਸੱਜਣ ਮਿੱਤਰ, ਸਕੇ ਸੰਬੰਧੀ ਅਤੇ ਨੂੰ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ, ਜਿੱਥੇ ਆਪ ਜੀ ਆਨੰਦ ਕਾਰਜ ਦੀਆਂ ਖੁਸ਼ੀਆਂ ਸਤਿਗੁਰਾਂ ਦੇ ਪਵਿੱਤਰ ਦੀਵਾਨ ਦੇ ਵਿੱਚ ਸੱਜ ਕੇ ਮਾਣ ਰਹੇ ਹੋ, ਉੱਥੇ ਪਰਿਵਾਰ ਦੇ ਸੱਦੇ ਤੇ, ਸਤਿਕਾਰ ਦੇ ਪਿਆਰ ਦੇ ਭਰੇ ਸੱਦੇ ਤੇ ਪਹੁੰਚੇ ਹੋ। ਦੋਨੋਂ ਹੀ ਪਰਿਵਾਰਾਂ ਦਾ ਮਾਣ ਸਤਿਕਾਰ ਵਧਾਇਆ ਹੈ ਮਾਣੂ ਕਿਤੇ ਨਿੱਜਰ ਪਰਿਵਾਰ ਵੱਲੋਂ। ਸਾਰੇ ਹੀ ਆਏ ਪਤਵੰਤ ਤੇ ਸੱਜਣਾਂ ਰਿਸ਼ਤੇਦਾਰਾਂ ਦਾ ਹਾਰਦਿਕ ਸਵਾਗਤ ਹੈ। ਜਿਸ ਤਰ੍ਹਾਂ ਜਿਵੇਂ ਚਾਰ ਲਾਵਾਂ ਦਾ ਪਾਠ ਸੰਸਾਰ ਦੀ ਸੰਪੂਰਨਤਾ ਨੂੰ ਦਰਸਾਉਂਦਾ ਹੈ, ਇਸੇ ਨਾਲ ਹੀ ਇੱਕ ਅਧਿਆਤਮਿਕ ਪੱਖ ਵੀ ਰੱਖਦਾ ਹੈ। ਸਤਿਗੁਰੂ ਮਹਾਰਾਜ ਪਹਿਲੀ ਲਾਮ ਦੇ ਵਿੱਚ ਉਪਦੇਸ਼ ਕਰਦੇ ਹਨ, ਧਰਮ ਵਿੱਚ ਪਰਪੱਖ ਰਹਿਣਾ, ਯਾਨੀ ਕਿ ਧਰਮ ਤੋਂ ਮੂੰਹ ਨਹੀਂ ਮੋੜਨਾ। ਦੂਸਰੀ ਲਾਮ ਵਿੱਚ ਨਿਰਮਲ ਭਾਅ ਨੂੰ ਮਨ ਵਿੱਚ ਧਾਰਨ ਕਰਨਾ ਹੈ। ਇਸੇ ਤਰ੍ਹਾਂ ਤੀਸਰੀ ਲਾਮ ਦੇ ਵਿੱਚ ਵਿਰਾਗ ਨੂੰ ਮਨ ਵਿੱਚ ਧਾਰਨ ਕਰਨਾ ਹੈ। ਚੌਥੀ ਲਾਮ ਵਿੱਚ ਸਹਿਜ ਪਦ ਦੀ ਅਵਸਥਾ ਦੀ ਗੱਲ ਕੀਤੀ ਗਈ ਹੈ, ਯਾਨੀ ਕਿ ਪਰਮੇਸ਼ਰ ਦੀ ਪ੍ਰਾਪਤੀ। ਨਵਵਿਆਹੀ ਜੋੜੀ ਨੇ ਆਪਣੇ ਗ੍ਰਸਥ ਜੀਵਨ ਵਿੱਚ ਹਮੇਸ਼ਾ ਹੀ ਸੰਸਾਰ ਦੇ ਨਾਲ ਨਾਲ ਪਰਮਾਰਥ ਵੱਲ ਵੀ ਧਿਆਨ ਦੇਣਾ ਹੈ। ਇਸ ਦੇ ਨਾਲ ਹੀ ਇੱਕ ਦੂਸਰੇ ਦਾ ਮਾਣ ਸਤਿਕਾਰ ਬਣਾ ਕੇ ਰੱਖਣਾ ਹੈ ਅਤੇ ਦੋਨੇ ਹੀ ਪਰਿਵਾਰਾਂ ਦਾ ਇੱਜ਼ਤ ਮਾਣ ਪਿਆਰ ਸਤਿਕਾਰ ਬਣਾ ਕੇ ਰੱਖਣਾ ਹੈ। ਇਸ ਦੇ ਨਾਲ ਇੱਕ ਵਾਰ ਫਿਰ ਤੋਂ ਸਾਰੇ ਹੀ ਆਏ ਹੋਈ ਸੰਗਤਾਂ ਦਾ ਲੱਖ ਲੱਖ ਧੰਨਵਾਦ ਹੈ ਅਤੇ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਵਣ। ਹੁਣ ਮੈਂ ਬੇਨਤੀ ਕਰਦਾ ਹਾਂ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ, ਜੋ ਇਸ ਖੁਸ਼ੀ ਦੇ ਕਾਰਜ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਦੇ ਸਨਮੁੱਖ ਪਰਿਵਾਰ ਅਤੇ ਸੰਗਤਾਂ ਨੂੰ ਵਧਾਈਆਂ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਅਪਾਰ ਕਿਰਪਾ ਸਦਕਾ ਅੱਜ ਸਾਡੀ ਧੀ ਜਸਲੀਨ ਅਤੇ ਬੇਟਾ ਜਸਜੀਤ ਦੇ ਆਨੰਦ ਕਾਰਜ ਪੂਰਨ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਨੇ। ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ, ਦੋਨੋਂ ਹੀ ਬੱਚਿਆਂ ਨੂੰ ਅਤੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ। ਬੱਚਿਆਂ ਵਿੱਚ ਅਤੇ ਪਰਿਵਾਰ ਵਿੱਚ ਹਮੇਸ਼ਾ ਪਿਆਰ ਅਤਫਾਕ ਬਣਿਆ ਰਹੇ। ਬੀਸੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੀ ਸੰਗਤ ਜਸਜੀਤ ਦਾ ਪਰਿਵਾਰ ਨੂੰ ਕੈਲਗਰੀ ਦੀ ਸਮੂਹ ਸਾਰਾ ਸੰਗਤ ਗੁਰੂ ਘਰ ਦੇ ਸਾਰੇ ਸੇਵਾਦਾਰ ਜੀ ਆਇਆਂ ਆਖਦੇ ਨੇ। ਦਾਸ 2002 ਵਿੱਚ ਜਦੋਂ ਕੈਲਗਰੀ ਪਹੁੰਚਿਆ ਤਾਂ ਜਸਲੀਨ ਹੁਣੀ ਉਦੋਂ ਬੱਚੇ ਇਸ ਗੁਰੂ ਘਰ ਦੇ ਵਿੱਚ ਗੁਰਮਤਿ ਦੀਆਂ ਕਲਾਸਾਂ ਲਾਇਆ ਕਰਦੇ ਸੀ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਵੀ ਹਰੇਕ ਗੁਰੂ ਘਰ ਵਿੱਚ ਇੱਕ ਸੰਗਤ ਹੁੰਦੀ ਹੈ ਜੋ ਗੁਰੂ ਘਰ ਦੇ ਹਰੇਕ ਕਾਰਜ ਵਿੱਚ, ਚਾਹੇ ਗੁਰਪੁਰਬ ਹੋਣ ਚਾਹੇ ਬੱਚਿਆਂ ਦੇ ਕੈਂਪ ਹੋਣ, ਉਹਦੀ ਸੇਵਾ ਉਹ ਆਪ ਕਰਦੇ ਆ। ਉਹਨਾਂ ਦਾ ਕਿਸੇ ਵੀ ਕਮੇਟੀ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਲੈਣਾ ਦੇਣਾ ਨਹੀਂ ਹੁੰਦਾ। ਦਾਸ ਨੂੰ ਉਦੋਂ ਇਸ ਸੰਗਤ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ, ਇਹਨਾਂ ਬੱਚਿਆਂ ਦੇ ਨਾਲ ਕਲਾਸਾਂ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ, ਇਹਨਾਂ ਬੱਚਿਆਂ ਨਾਲ ਇੰਨਾ ਕੁ ਗੂੜਾ ਪਿਆਰ ਬਣਿਆ ਸ਼ਾਇਦ ਜਿੰਨਾ ਕਿ ਇਹਨਾਂ ਦੇ ਮਾਤਾ ਪਿਤਾ ਨੂੰ ਅੱਜ ਇਹਨਾਂ ਦੇ ਜਾਣ ਦਾ ਵਿਯੋਗ ਹੋਣਾ ਹੀ ਉਨਾ ਹੀ ਦਾਸ ਨੂੰ। ਅੱਜ ਬੱਚਿਆਂ ਦੀ ਇੱਛਾ ਹੁੰਦੀ ਆ ਵੀ ਮੈਂ ਜ਼ਰੂਰ ਬੋਲਾਂ, ਪਰ ਮੇਰੇ ਲਈ ਬਹੁਤ ਹਾਰਡ ਹੁੰਦਾ ਆ ਕਿਉਂਕਿ ਮੇਰਾ ਇਹਨਾਂ ਧੀਆਂ ਨਾਲ ਬਹੁਤ ਜ਼ਿਆਦਾ ਪਿਆਰ ਆ। ਜਿੰਨੇ ਵੀ ਗੁਰੂ ਘਰ 'ਚ ਕਲਾਸਾਂ ਕੀਰਤਨ ਇਹ ਬੱਚਿਆਂ ਨੇ ਸਾਡੇ ਨਾਲ ਲਾਈਆਂ, ਉਹਨਾਂ ਵਿੱਚ ਇੰਨਾ ਕੁ ਪਿਆਰ ਬਣਿਆ, ਆਪਦੀਆਂ ਧੀਆਂ ਨਾਲੋਂ ਵੱਧ ਇਹਨਾਂ ਦਾ ਪਿਆਰ ਬਣ ਜਾਂਦਾ। ਜੇ ਮੈਂ ਜਸਲੀਨ ਦੀ ਮਾਤਾ ਸਾਡੀ ਭੈਣ ਹਰਪ੍ਰੀਤ ਕੌਰ ਦੀ ਗੱਲ ਕਰਾਂ, ਉਹ ਸਾਡੇ ਜੋ ਸੇਵਾਦਾਰਾਂ ਦਾ ਗਰੁੱਪ ਆ ਉਹਦੇ ਵਿੱਚ ਵੱਡੇ ਨੇ ਸਭ ਨੂੰ। ਉਹਨਾਂ ਸਾਨੂੰ ਭੈਣ ਨਹੀਂ ਬਲਕਿ ਮਾਂ ਦਾ ਪਿਆਰ ਦਿੱਤਾ ਸਾਰਿਆਂ ਨੂੰ, ਸੇਵਾਦਾਰਾਂ ਨੂੰ ਵੀ। ਉਹ ਹਮੇਸ਼ਾ ਸਾਡੇ ਨਾਲ ਇੱਕ ਮਾਂ ਦੀ ਤਰ੍ਹਾਂ ਸਾਨੂੰ ਟ੍ਰੀਟ ਕਰਦੇ ਸੀ। ਜਿਸ ਤਰ੍ਹਾਂ ਕੋਈ ਵੀ ਕੰਮ ਕਰਨਾ ਤਾਂ ਉਹਨਾਂ ਨੇ ਆਪ ਬਕਾਇਦਾ ਸਾਨੂੰ ਦੱਸਣਾ ਵੀ ਇਸ ਤਰ੍ਹਾਂ ਇਹ ਕੰਮ ਇਸ ਤਰ੍ਹਾਂ ਹੋਣੇ ਨੇ। ਆਪ ਮੂਹਰੇ ਲੱਗ ਕੇ ਹਮੇਸ਼ਾ ਸਾਨੂੰ ਆਪਦੇ ਪੁੱਤਾਂ ਵਾਂਗ ਪਾਲਿਆ। ਜੇ ਭੈਣ ਦੇ ਪੇਕੇ ਪਰਿਵਾਰ ਦੀ ਗੱਲ ਕਰੀਏ, ਸਾਰਾ ਹੀ ਪਰਿਵਾਰ ਭੈਣ ਦੇ ਵੀਰ ਹੁਣੀ, ਭੈਣ ਦੀਆਂ ਭੈਣਾਂ, ਸਾਰੇ ਗੁਰੂ ਘਰ ਨਾਲ ਥਾਹ ਪਿਆਰ ਆ। ਸਭ ਤੋਂ ਵੱਡੀ ਗੱਲ ਜਸਨੀਤ ਦੇ ਨਾਨੀ ਜੀ ਜੋ ਇੱਕ ਰੱਬੀ ਰੂਹ ਨੇ, ਜਦੋਂ ਵੀ ਉਹ ਕਲਾਵੇ ਵਿੱਚ ਲੈ ਕੇ ਸਿਰ 'ਤੇ ਹੱਥ ਰੱਖਦੇ ਨੇ ਤਾਂ ਹਮੇਸ਼ਾ ਮੁੱਖ ਦੇ ਵਿੱਚੋਂ ਵਾਹਿਗੁਰੂ ਹੀ ਨਿਕਲਦਾ ਆ। ਮਹਾਰਾਜ ਉਹਨਾਂ ਨੂੰ ਵੀ ਚੜ੍ਹਦੀ ਕਲਾ ਰੱਖੇ, ਉਹਨਾਂ ਦੀ ਸਿਹਤ ਦੀ ਤੰਦਰੁਸਤੀ ਰੱਖੇ, ਪਰਿਵਾਰ ਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਗੁਰੂ ਘਰ ਵਿੱਚ ਸੇਵਾ ਕਰਨ ਦਾ ਬਲ ਉਦਮ ਬਖਸ਼ੇ। ਅਤੇ ਸਾਡੀ ਧੀ ਜਸਲੀਨ ਨੂੰ ਅਤੇ ਜਸੀਸ ਪੁੱਤ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ। ਪੁੱਤ, ਜਿਸ ਤਰ੍ਹਾਂ ਤੁਸੀਂ ਕੈਲਗਰੀ ਵਿੱਚ ਹੋ ਕੇ ਸਾਡਾ ਮਾਣ ਵਧਾਇਆ ਹੈ, ਇਸ ਤਰ੍ਹਾਂ ਤੁਸੀਂ ਉੱਥੇ ਜਾ ਕੇ ਵੀ ਸਾਡਾ ਮਾਣ ਵਧਾਵੋਗੇ, ਅਸੀਂ ਤੁਹਾਡੇ ਤੋਂ ਇਹੀ ਉਮੀਦ ਕਰਦੇ ਹਾਂ ਪੁੱਤ। ਪਰ ਆਪਣਾ ਪੇਕਾ ਘਰ ਨਹੀਂ ਭੁੱਲਣਾ, ਗੁਰੂ ਘਰ ਲਈ ਹਮੇਸ਼ਾ ਤੇਰੇ ਦਰ ਖੁੱਲ੍ਹੇ ਆ। ਜਦੋਂ ਵੀ ਆਪਣੇ ਗੁਰੂ ਘਰ ਵਿੱਚ ਬੱਚਿਆਂ ਦੇ ਕੈਂਪ ਲੱਗਦੇ ਆ ਜਾਂ ਗੁਰੂ ਘਰ ਦੇ ਕਾਰਜ ਹੁੰਦੇ ਆ, ਪੁੱਤ ਜ਼ਰੂਰ ਪਹੁੰਚਣਾ ਆ। ਤੈਨੂੰ ਹੱਥ ਬੰਨ੍ਹ ਕੇ ਤੇਰੇ ਸਾਰੇ ਅੰਕਲਾਂ ਵੱਲੋਂ ਬੇਨਤੀ ਆ। ਇੱਕ ਵਾਰ ਫਿਰ ਦੋਨੋਂ ਹੀ ਪਰਿਵਾਰਾਂ ਨੂੰ ਅਤੇ ਧੀ ਰਾਣੀ ਅਤੇ ਪੁੱਤਰ ਨੂੰ ਲੱਖ ਲੱਖ ਵਧਾਈ ਹੋਵੇ। ਮੈਂ ਦਾਸ ਬਾਬਾ ਰਣਜੀਤ ਸਿੰਘ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਦੋਨੋਂ ਹੀ ਬੱਚਿਆਂ ਨੂੰ ਗੁਰੂ ਘਰ ਵੱਲੋਂ ਸਰੂਪ ਦੀ ਬਖਸ਼ ਭੇਟ ਕਰਨ। ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਰਣਜੀਤ ਸਿੰਘ ਜੀ,

0: ਵਲੇ ਸੋ ਨਿਹਾਲ ਸੋ ਸ੍ਰੀ ਅਕਾਲ। ਗੁਰੂ ਘਰ ਦੀ ਗੁਰਮਿਆ ਦੇ ਅਨੁਸਾਰ ਦਰਬਾਰ ਦੇ ਵਿੱਚ ਦੋਨੋਂ ਹੀ ਬੱਚਿਆਂ ਦੇ ਮਾਤਾ ਪਿਤਾ ਸ਼ਗਨ ਕਰਨਗੇ, ਬਾਕੀ ਸਾਰੀ ਸਾਹ ਸੰਗਤ ਨੇ ਬਾਹਰ ਸ਼ਗਨ ਦੀ ਰਸਮ ਕਰਨੀ ਹੈ। ਆਈ ਹੋਈ ਸਮੂਹ ਸੰਗਤ ਦਾ ਇੱਕ ਵਾਰ ਫੇਰ ਕੈਲਗਰੀ ਦੇ ਸਮੂਹ ਸੇਵਾਦਾਰ ਕੈਲਗਰੀ ਦੀ ਸਮੂਹ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਨੂੰ ਭਾਈ ਦਲਜੀਤ ਸਿੰਘ ਗਾਂ ਵਾਲੇ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਹਰਪਾਲ ਸਿੰਘ ਜੀ ਹੋਣਾ ਦਾ, ਗੁਰੂ ਪਿਆਰੇ ਸਾਧ ਸਿੰਘ ਜੀ ਆਪ ਜੀ ਨੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣੀ ਸਿਰਫ 5-7 ਮਿੰਟ ਵਾਸਤੇ। ਇਸ ਖੁਸ਼ੀ ਦੇ ਮੌਕੇ ਤੇ ਢਾਡੀ ਜਰਨੈਲ ਸਿੰਘ ਜੀ ਖੁੰਡਾ ਆਪਣੇ ਸਾਥੀਆਂ ਦੇ ਨਾਲ ਇੱਕ ਖੁਸ਼ੀ ਦੀ ਵਾਰ ਪੇਸ਼ ਕਰਨ ਜਾ ਰਹੇ ਹਨ, ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਨਿਮਾਣਿਆਂ ਦੇ ਮਾਣ ਸਤਿਗੁਰੂ ਜੀ, ਨਿਤਾਣਿਆਂ ਦੇ ਤਾਣ ਸਤਿਗੁਰੂ ਜੀ, ਨੇ ਓਟਿਆਂ ਦੀ ਓਟ ਸਤਿਗੁਰੂ ਜੀ, ਨੇ ਆਸਰਿਆਂ ਦੇ ਆਸਰੇ ਸਤਿਗੁਰੂ ਜੀ। ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਦਰਬਾਰ ਵਿੱਚ ਜੁੜ ਬੈਠੇ ਗੁਰੂ ਕੇ ਸਾਜੇ ਔਰ ਨਵਾਜੇ ਹੋਏ ਸਨਮਾਨਯੋਗ ਗੁਰੂ ਰੂਪ ਖਾਲਸਾ ਜੀ, ਸਤਿਕਾਰਯੋਗ ਸਾਡੀਆਂ ਭੈਣਾਂ, ਆਪ ਸਭ ਦੇ ਪਵਿੱਤਰ ਦਰਸ਼ਨ ਦਾਰਿਆਂ ਦੀ ਖੁਸ਼ੀ ਵਿੱਚ ਫਤਿਹ ਅਰਜ ਕਰਦਾ ਹਾਂ ਉੱਤਰ ਚੜ੍ਹਦੀ ਕਲਾ ਦੇਣ ਦੀ ਕਿਰਪਾ ਕਰਨੀ। ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਸਭ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ ਇਹ ਵਧਾਈ ਹੈ ਕਿ ਖੁਸ਼ੀ ਦਾ ਭਰਿਆ ਸਮਾਂ ਆਇਆ, ਗੁਰੂ ਮਰਯਾਦਾ ਅਨੁਸਾਰ ਆਨੰਦ ਕਾਰਜ ਦੀ ਰਸਮ ਅਦਾ ਹੋਈ ਹੈ। ਦੂਸਰੀ, ਜਿਸ ਤਰ੍ਹਾਂ ਹੁਣੇ ਹੁਣੇ ਪ੍ਰਧਾਨ ਸਾਹਿਬ ਜੀ ਨੇ ਦੱਸਿਆ ਹੈ ਕਿ ਇਹ ਪਰਿਵਾਰ ਸਾਰਾ ਗੁਰੂ ਘਰ ਦਾ ਬਹੁਤ ਸ਼ਰਧਾਲੂ ਹੈ, ਬੱਚਿਆਂ ਦੀਆਂ ਕਲਾਸਾਂ ਲਾਏ, ਕੀਰਤਨ ਗੁਰਬਾਣੀ ਸਿਖਾਈ ਜਾਂਦੀ ਹੈ। ਦੋ, ਤੀਸਰਾ, ਜੋ ਗੁਰੂ ਘਰ ਦੀ ਬਖਸ਼ਿਸ਼ ਗੁਰੂ ਰਾਮਦਾਸ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਹੋਈ ਸੀ ਸਿਰਪਾਓ ਦੀ, ਨਾਲ ਸਿਰਪਾਓ ਦੀ ਬਖਸ਼ਿਸ਼ ਕੀਤੀ ਤਾਂ ਨਾਲ ਹੀ ਸਤਿਗੁਰਾਂ ਵਰ ਦਿੱਤੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸਭ ਤੋਂ ਪਹਿਲਾਂ ਬਖਸ਼ਿਸ਼ ਹੋਈ ਸੀ ਗੁਰੂ ਘਰ ਦੀ ਬਖਸ਼ਿਸ਼। ਸਿਰਪਾਓ ਸੁਭਾਗੀ ਜੋੜੀ ਨੂੰ ਮਹਾਰਾਜ ਦੇ ਵਜ਼ੀਰ ਬਾਬਾ ਜੀ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਕਿਰਪਾ ਕਰਨ ਦੋਹਾਂ ਪਰਿਵਾਰਾਂ ਵਿੱਚ ਸੁਭਾਗੀ ਜੋੜੀ ਵਿੱਚ ਪਿਆਰ ਪ੍ਰੇਮ ਇਤਫਾਕ ਬਖਸ਼ਿਸ਼ ਕਰਨ ਚੜ੍ਹਦੀਆਂ ਰੱਖਣ। ਆਓ ਇਸ ਖੁਸ਼ੀ ਦੇ ਮੌਕੇ ਵਿੱਚ ਵਧਾਈ ਦਾ ਯੋਗ ਉੱਤਰ ਫਤਿਹ ਦੇ ਪਾਵਨ ਸਿਮਰਨ ਦੁਆਰਾ ਜਾਪ ਕਰਕੇ ਉੱਤਰ ਦਿਓ ਜੀ। ਕਿਰਪਾ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਓ ਇਸ ਖੁਸ਼ੀ ਦੇ ਮੌਕੇ ਵਿੱਚ ਗਿਆਨੀ ਗੁਰਵਿੰਦਰ ਸਿੰਘ ਜੀ, ਸਰੰਗੀ ਵਾਦਕ ਕੁਲਬੀਰ ਸਿੰਘ, ਢਾਡੀ ਗਿਆਨੀ ਕਾਬਲ ਸਿੰਘ ਜੀ, ਗੁਰਵਿੰਦਰ ਸਿੰਘ ਦੀ ਕਲਮ ਤੋਂ ਲਿਖੀਆਂ ਹੋਈਆਂ 4 ਲਾਈਨਾਂ ਖੁੰਡੇ ਦਾ ਢਾਡ ਜਦਾ ਦੀ ਸੇਵਾ 'ਚ ਬੇਨਤੀ ਕਰ ਰਿਹਾ, ਸਰਵਣ ਕਰਕੇ ਧੰਨਵਾਦੀ ਬਣਾਓ ਜੀ। ਇਉਂ ਬੇਨਤੀ ਕੀਤੀ ਜਾ ਰਹੀ ਹੈ।

0: ਰਾਗਿਆ ਨੇ ਸੂਹੀ ਰਾਗ ਪੜਿਆ ਪੜੀਆਂ ਨੇ ਲਾਵਾਂ ਚਾਰ ਆਦਿ
1: ਪੜ ਕੇ ਅਨੰਦ ਸਾਹਿਬ ਬਾਣੀ ਨੂੰ ਕੀਤੀ ਭਾਈ ਸਾਹਿਬ ਅਰਦਾਸ ਜੀ
0: ਰਾਗਿਆ ਨੇ ਸੂਹੀ ਰਾਗ

0: ਮਾਪੇ ਅੱਜ ਖੁਸ਼ੀਆਂ ਮਨਾਉਂਦੇ, ਪੁੱਤਰ ਦਾ ਹੋ ਗਿਆ ਵਿਆਰੀ।
1: ਸਾਨੂੰ ਹੈ ਬੂਰੀ ਅੱਜ ਲੱਗਿਆ, ਦਿਲ ਡਾਡਾ ਉਹਨਾਂ ਦੇ ਹੈ ਚਾਜੀ।
0: ਮਾਪੇ ਅੱਜ ਖੁਸ਼ੀਆਂ ਮਨਾਉਂਦੇ, ਪੁੱਤਰ ਦਾ ਹੋ ਗਿਆ ਵਿਆਰੀ।
1: ਸਾਨੂੰ ਹੈ ਬੂਰੀ ਅੱਜ ਲੱਗਿਆ, ਦਿਲ ਡਾਡਾ ਉਹਨਾਂ ਦੇ ਹੈ ਚਾਜੀ।
0: ਖਦਰਾਂ ਨੇ ਤੇਲ

0: ਬਲੇ ਤੇ ਖੁੰਡਾ ਕੋਲ ਵੀਰ ਵੀ ਮਾਰਾ ਅੱਜ ਖੁਸ਼ੀ ਦੀਆਂ ਗਾਉਂਦੇ
1: ਹਰ ਤਿੰਨ ਵਾਰੇ ਤੇਰੇ ਆਣ ਕੇ ਮਾਣ ਹੈ ਸੰਗਤ ਵਿੱਚ ਪਾਵਦੇ
0: ਬਲੇ ਤੇ ਖੁੰਡਾ ਕੋਲ ਵੀਰ ਵੀ ਮਾਰਾ ਅੱਜ ਖੁਸ਼ੀਆਂ ਦੀ ਗਾਉਂਦੇ
1: ਹਰ ਤਿੰਨ ਵਾਰੇ ਤੇਰੇ ਆਣ ਕੇ ਮਾਣ ਹੈ ਸੰਗਤ ਵਿੱਚ ਪਾਵਦੇ
0: ਭਾਈਏ ਤੇਰਾ ਜਸ ਸਦਾ ਦਾਤਿਆ ਭਾਈਏ ਤੇਰਾ ਜਸ

0: ਅਰਦਾਸ ਹੈ ਕਰਦੇ ਓ ਕਾਰਜਾਂ ਨੂੰ ਰਾਸ ਦੀ ਚਰਨਾਂ ਚ ਇਹੋ ਅਰਦਾਸ ਹੈ।
1: ਬਹੁਤ ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ। ਖੁਸ਼ੀਆਂ ਭਰਿਆ ਸਮਾਂ ਹੋਇਆ, ਆਨੰਦਕਾਰੀ ਰਸਮ ਅਦਾ ਹੋਈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ ਰੱਖਣ, ਦਾਰਾ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਜੀ। ਕੀਰਤਨ ਦਾ ਤੁਸਾਂ ਸਾਰੇ ਸਤਿਕਾਰ ਕੀਤਾ, ਮੈਂ ਅਰਦਾਸ ਕਰਾਈ ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਨ, ਇਤਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ। ਅਗਲਾ ਜੋ ਪ੍ਰੋਗਰਾਮ ਹੈ, ਬਹੁਤ ਸਤਿਕਾਰ ਜੋ ਵੀਰ ਇਸ ਗੁਰਦੁਆਰੇ ਦੇ ਮੁੱਖ ਸੇਵਾਦਾਰ ਸੈਕਟਰੀ ਸਾਹਿਬ ਜੀ, ਸਕੱਤਰ ਸਾਹਿਬ ਆਪ ਜੀ ਨੂੰ ਅਗਲਾ ਪ੍ਰੋਗਰਾਮ ਦੱਸਣਗੇ, ਜੋ ਵੀ ਜੋ ਧਰਮ ਚੱਲਣਾ ਹੈ, ਦਾਸ ਨੂੰ ਆ ਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਢਾਡੀ ਜਥੇ ਦਾ ਏਸਨ ਭਾਈ ਜਰਨੈਲ ਸਿੰਘ ਜੀ ਖੁੰਡਾ, ਢਾਡੀ ਜਥੇ ਦਾ ਬਹੁਤ ਬਹੁਤ ਧੰਨਵਾਦ। ਨਿੱਜ ਅਤੇ ਮਾਣਕੂ ਪਰਿਵਾਰ ਵੱਲੋਂ ਆਏ ਹੀ ਸਾਰੇ ਹੀ ਪ੍ਰਵੰਤੇ ਸੱਜਣਾਂ ਨੂੰ ਬੇਨਤੀ ਹੈ ਕਿ ਟੈਂਟ ਦੇ ਵਿੱਚ ਬਾਹਰ ਸੁਚੱਜੇ ਢੰਗ ਦੇ ਨਾਲ ਲੰਗਰ ਸਜਾਏ ਗਏ ਹਨ। ਆਪ ਜੀ ਕਿਰਪਾ ਕਰਕੇ ਜ਼ਰੂਰ ਬਾਰ ਜ਼ਰੂਰ ਛੱਕ ਕੇ ਜਾਣ ਦੀ ਕਿਰਪਾ ਕਰਨੀ। ਦਰਬਾਰ ਸਾਹਿਬ ਜੀ ਦਾ ਸਤਿਕਾਰ ਮੁੱਖ ਰੱਖਦੇ ਹੋਏ ਬਾਹਰ ਜਾਣਾ ਹੈ। ਦਰਬਾਰ ਸਾਹਿਬ ਜੀ ਦੇ ਦੀਵਾਨ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਬੇਨਤੀ ਕਰਦੇ ਭਾਈ ਜਰਨੈਲ ਸਿੰਘ ਖੁੰਡਾ ਜੀ ਨੂੰ ਕਿ ਆਉਣ ਵਾਲੀਆਂ ਸੰਗਤਾਂ ਨੂੰ ਢਾਡੀ ਵਾਰਾਂ ਦੇ ਨਾਲ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਵਸ਼ਕਤੀਮਾਨ ਮਾਨਵਤਾ ਦੇ ਕਲਿਆਣਕਾਰੀ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਸੰਸਾਰ ਦੇ ਸਮੋਹੀ ਧਾਰਮਿਕ ਗ੍ਰੰਥਾਂ ਵਿੱਚੋਂ ਸਰਵੋਤਮ ਬਾਣੀ ਸੰਗ੍ਰਹਿ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਦਰਬਾਰ ਵਿੱਚ ਜੁੜ ਬੈਠੇ ਗੁਰੂ ਕੇ ਸਾਜੇ ਨਵਾਜੇ ਸਨਮਾਨਯੋਗ ਖਾਲਸਾ ਜੀ, ਸਤਿਕਾਰਯੋਗ ਸਾਡੀਆਂ ਭੈਣਾਂ ਦਾਸਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਔਰ ਸਾਰੀ ਸੰਗਤ ਫਤਿਹ ਦੇ ਪਾਵਨ ਸਿਮਰ ਦਾ ਜਾਪ ਕਰਕੇ ਸਤਿਗੁਰੂ ਜੀ ਕੋਲੋਂ ਕੁਝ ਕਹਿਣ ਵਾਸਤੇ, ਕੁਝ ਸੁਣਨ ਵਾਸਤੇ ਬਲ ਪ੍ਰਾਪਤ ਕਰੀਏ ਜੀ। ਸਾਰੀ ਸੰਗਤ ਕਿਰਪਾ ਕਰੋ, ਫਤਿਹ ਦੇ ਪਾਵਨ ਸਿਮਰ ਦਾ ਜਾਪ ਕਰਕੇ ਉਸ ਪਾਵਨ ਸਿਮਰਨ ਦੁਆਰਾ ਮਿਲੇ ਹੋਏ ਬਲ ਵਿੱਚੋਂ ਨਚੀਜ ਢਾਡੀ ਜਥੇ ਨੂੰ ਕੁਝ ਕਹਿਣ ਵਾਸਤੇ ਆਗਿਆ ਬਖਸ਼ਿਸ਼ ਕਰੋ, ਬਲ ਬਖਸ਼ਿਸ਼ ਕਰੋ। ਸਾਰੀ ਸੰਗਤ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਗੁਰ ਨੇ ਕਿਰਪਾ ਕੀਤੀ ਹੈ, ਹਰ ਰੋਜ਼ ਦੀ ਤਰ੍ਹਾਂ ਹੀ ਰਜ਼ੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਗੁਰੂ ਪਾਤਸ਼ਾਹ ਦੇ ਦਰ ਵਿੱਚ ਆ ਕੇ ਅਸੀਂ ਸਵਾਸਾ ਰੂਪੀ ਜੀਵਨ ਨੂੰ ਸਫਲਿਆਂ ਕਰਦੇ ਹਾਂ। ਗਰੀਬਨ ਵਾਦ ਪਾਤਸ਼ਾਹ ਕਿਰਪਾ ਕਰਨ ਦੁਆਰਾ ਇਸ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭ ਦੇ ਪਰਿਵਾਰਾਂ ਵਿੱਚ ਮਾਲ ਮਨੁੱਖਾਂ ਵਿੱਚ ਤੰਦਰੁਸਤਾਰ ਬਖਸ਼ਿਸ਼ ਕਰਨ। ਇੱਕ ਵਾਰ ਫਿਰ ਸਾਰੀ ਸੰਗਤ ਕਿਰਪਾ ਕਰੋ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੁਣੇ ਹੁਣੇ ਆਨੰਦ ਕਾਦੀ ਰਸਮ ਅਦਾ ਹੋ ਕੇ ਸੰਪੂਰਨ ਹੋਈ ਹੈ। ਆਪ ਸਰਬੱਤ ਸੰਗਤਾਂ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਭਰ ਕੇ ਜੀਵਨ ਨੂੰ ਸਫਲਿਆਂ ਕੀਤਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਪ੍ਰਥਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਵਹ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਦੁਨੀਆਂ ਵਿੱਚ ਅਕੇਲਾ ਮਹਾਂਪੁਰਸ਼ ਹੈ ਜਿਹੜਾ ਗੁਰੂ ਵੀ ਹੈ ਤੇ ਚੇਲਾ ਵੀ ਹੈ, ਜਿਨ੍ਹਾਂ ਨੇ ਆਪਣੇ ਖਾਲਸੇ ਨੂੰ ਮਾਣ ਬਖਸ਼ਿਸ਼ ਕੀਤਾ ਕਿ ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ। ਸਮਾਂ ਆਇਆ ਤੇ ਖਾਲਸੇ ਦਾ ਹੁਕਮ ਵੀ ਮੰਨਣਾ ਪਿਆ। ਨਰਾ ਇਹ ਨਹੀਂ ਜੋ ਕਹਿ ਦਿੱਤਾ ਤੇ ਕਹਿ ਦਿੱਤਾ, ਉਸ ਕਹਿਣ ਉੱਤੇ ਕੋਈ ਉਹਦੀ ਪਾਲਣਾ ਨਹੀਂ ਕਰਨੀ, ਉਹਦੀ ਉਲੰਘਣਾ ਕਰਨੀ ਨਹੀਂ, ਜੋ ਕਿਹਾ ਉਹਨੂੰ ਕਰਕੇ ਵੀ ਵਿਖਾਇਆ। ਜੇ ਪੰਜਾਂ ਸਿੰਘਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ, ਸਤਿਗੁਰੂ ਮੰਨਦੇ ਨਹੀਂ, ਫਿਰ ਪੰਥ ਦੇ ਰੂਪ ਵਿੱਚ ਇਕੱਲਾ ਇਕੱਲਾ ਸਿੰਘ ਬੇਨਤੀ ਕਰਦਾ, ਸਤਿਗੁਰੂ ਇਨਕਾਰ ਕਰ ਦਿੰਦੇ ਹਨ। ਫਿਰ ਪੰਜਾਂ ਦਰੂਜ ਪੰਥ ਬਣ ਕੇ ਆਇਆ ਤੇ ਪੰਥ ਨੇ ਆਣ ਕੇ ਹੁਕਮ ਕੀਤਾ ਤੇ ਉਸ ਹੁਕਮ ਨੂੰ ਫਿਰ ਸਤਿਗੁਰਾਂ ਨੇ ਪ੍ਰਵਾਨਿਆ ਵੀ, ਖਾਲਸੇ ਦੇ ਅੱਗੇ ਆਪਣਾ ਸੀਸ ਝੁਕਾ ਦਿੱਤਾ। ਕਹਿਣਗੇ ਜੋ ਖਾਲਸੇ ਦਾ ਮੈਨੂੰ ਹੁਕਮ ਹੈ, ਹਰ ਹੁਕਮ ਨੂੰ ਮੰਨਣ ਵਾਸਤੇ ਤਿਆਰ ਹੈ। ਆਪੇ ਗੁਰ ਚੇਲਾ, ਗੁਰੂ ਵੀ ਬਣੇ ਤੇ ਚੇਲਾ ਵੀ ਬਣੇ। ਭਾਈ ਸਾਹਿਬ ਜੀ ਹੋਰ ਦੋ ਪੰਕਤੀਆਂ ਲਿਖਦੇ, ਕਹਿੰਦੇ ਹਨ ਕਿ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਜੋ ਕੁਛ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ, ਬਾਦਸ਼ਾਹ ਵਾਲਾ ਪੱਖ ਕੀਤਾ, ਉਹ ਕਿਸੇ ਬਾਦਸ਼ਾਹ ਨੇ ਕੀਤਾ ਨਹੀਂ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਹਿੱਸੇ ਆ, ਜੋ ਉਹਨਾਂ ਸੇਵਾ ਨਿਭਾਈ, ਕਿਸੇ ਪੈਗੰਬਰ ਨੇ ਸੇਵਾ ਨਿਭਾਈ ਨਹੀਂ। ਜ਼ਰੂਰਤ ਪਈ ਹੈ, ਦਰਵੇਸ਼ ਦਾ ਮਤਲਬ ਹੈ ਪਹਿਰੇਦਾਰ। ਜੇ ਇਹਨਾਂ ਨੂੰ ਭਾਈ ਜੋਗਾ ਸਿੰਘ ਦੀ ਆਪਣੇ ਸਿੱਖ ਦੀ ਪੈਜ ਰੱਖਣ ਵਾਸਤੇ ਵੇਸਵਾ ਦੇ ਦਰ ਤੇ ਪਹਿਰਾ ਵੀ ਦੇਣਾ ਪੈ ਰਿਹਾ, ਸਤਿਗੁਰੂ ਉੱਥੇ ਵੀ ਖਲੋਤੇ। ਤੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਦਸ਼ਾਹ ਵਾਲਾ ਕੰਮ ਕੀਤਾ, ਕਿਸੇ ਬਾਦਸ਼ਾਹ ਕਿਸੇ ਪੈਗੰਬਰ ਨੇ ਨਹੀਂ ਕੀਤਾ। ਜੇ ਕਿਸੇ ਨੂੰ ਤੀਰ ਵੀ ਮਾਰਿਆ ਤੇ ਉਸ ਤੀਰ ਦੇ ਨਾਲ, ਉਹਦੀ ਤੀਰ ਦੀ ਮੁਖੀ ਦੇ ਨਾਲ ਕੋਈ ਸਵਾ ਕੁ ਤੋਲੇ ਦਾ ਸੋਨੇ ਦਾ ਸਮ ਚੜਿਆ ਹੋਇਆ ਕਰਦਾ ਸੀ। ਸਤਿਗੁਰਾਂ ਦੇ ਤੀਰ ਦੇ ਨਾਲ ਉਹਨਾਂ ਦਾ ਮਤਲਬ ਇਹ ਸੀ ਕਿ ਜੇ ਕੋਈ ਤੀਰ ਦੇ ਨਾਲ ਜ਼ਖਮੀ ਕੋਈ ਸਿੱਖ ਕੋਈ ਸਿਪਾਹੀ ਘਾਇਲ ਹੋ ਜਾਏ, ਉਹਦੇ ਵਾਰਸ ਨੂੰ ਚੁੱਕ ਲੈਣ ਤੇ ਤੀਰ ਵੀ ਚੁੱਕ ਲੈਣ, ਸੋਨਾ ਉਤਾਰ ਕੇ ਉਹਦਾ ਇਲਾਜ ਕਰਵਾ ਸਕਣ ਵੇਚ ਕੇ। ਜੇ ਉਹ ਅਕਾਲ ਚਲਾਨਾ ਕਰ ਜਾਏ

ਉਹਦੇ ਵਾਰਸ ਆਪਣੇ ਰੀਤੀ ਮੁਤਾਬਕ ਰੀਤੀ ਰਿਵਾਜ਼ਾਂ ਮੁਤਾਬਕ ਇਹ ਸੋਨੇ ਨੂੰ ਵੇਚ ਕੇ ਉਹਦਾ ਅੰਤਿਮ ਕਿਰਿਆਕਰਮ ਵੀ ਕਰ ਸਕਦੇ ਹਨ। ਜੇ ਕਿਸੇ ਨੂੰ ਤੀਰ ਵੀ ਮਾਰਿਆ ਤਾਂ ਉਹਨੂੰ ਵੀ ਸੋਨਾ ਦਾਨ ਕੀਤਾ। ਹੈ ਕੋਈ ਇਹੋ ਜਿਹਾ ਪੈਗੰਬਰ ਜਿਹਨੇ ਇਹ ਕੁਛ ਕੀਤਾ ਹੋਵੇ? ਪੈਰਾ ਦੇਣ ਦੀ ਜ਼ਰੂਰਤ ਪਈ, ਪੈਰਾ ਵੀ ਦਿੱਤਾ। ਜੇ ਕਿਸੇ ਨੂੰ ਤੀਰ ਮਾਰਿਆ ਉਹਨੂੰ ਸੋਨਾ ਵੀ ਦਾਨ ਕੀਤਾ। ਖਾਲਸੇ ਦੇ ਅੱਗੇ ਸੀਸ ਚੁਕਾਉਣਾ ਪਿਆ ਤਾਂ ਉਹਨਾਂ ਨੇ ਆਪਣਾ ਸੀਸ ਵੀ ਚੁਕਾਇਆ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੱਡਾ ਇਨਕਲਾਬ ਕਰਾਮਾਤ, ਉਹ ਹੈ ਗੁਰੂ ਕਾ ਸਾਜਾ ਤੇ ਨਵਾਜਿਆ ਹੋਇਆ ਖਾਲਸਾ। ਕੱਲਾ ਕੱਲਾ ਜਵਾਨ ਸਵਾ ਲੱਖ ਉੱਤੇ ਭਾਰੂ, ਇਸ ਖਾਲਸੇ ਨੂੰ ਖਤਮ ਕਰਨ ਵਾਸਤੇ, ਮਲੀਆ ਮੇਟ ਕਰਨ ਵਾਸਤੇ ਹਨੇਰੀਆਂ ਬੜੀਆਂ ਝੁਲਦੀਆਂ ਰਹੀਆਂ। ਜਦੋਂ ਤੋਂ ਸਾਜਿਆ ਉਦੋਂ ਤੋਂ ਸ਼ੁਰੂ ਹੋ ਗਈਆਂ, ਹੁਣ ਵੀ ਕਿਹੜੀਆਂ ਬੰਦ, ਹੁਣ ਵੀ ਝੁਲਦੀਆਂ ਹਨ। ਪਰ ਇਹ ਖਾਲਸਾ ਖਤਮ ਨਹੀਂ ਹੋਇਆ, ਨਾ ਹੋਇਆ ਤੇ ਨਾ ਹੋਏਗਾ। ਕਾਰਨ ਕੀ ਹੈ? ਚੀਜ਼ ਉਹ ਖਤਮ ਹੁੰਦੀ ਜਿਹੜੀ ਚੀਜ਼ ਜਨਮਦੀ ਹੈ। ਅਸੀਂ ਕਈ ਵਾਰ ਵਿਸਾਖੀ ਦੇ ਪੁਰਬ ਨੂੰ ਕਹਿ ਦਿੰਦੇ ਖਾਲਸਾ ਦਾ ਜਨਮ ਦਿਹਾੜਾ। ਜਨਮ ਨਹੀਂ, ਜਿਹੜੀ ਚੀਜ਼ ਜੰਮਦੀ ਉਹ ਮਰਦੀ ਜ਼ਰੂਰ ਹੈ। ਮਰਨ ਲਿਖਾਏ ਮੰਡਲ ਮੇ ਆਏ, ਖਾਲਸਾ ਜਨਮਿਆ ਨਹੀਂ। ਤੇ ਫਿਰ ਹੋਇਆ ਕੀ? ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿਹੜੀ ਚੀਜ਼ ਬਣੀ ਪਰਮਾਤਮਾ ਦੀ ਮੌਜ ਨਾਲ, ਉਹਨੂੰ ਕੋਈ ਖਤਮ ਕਰ ਨਹੀਂ ਸਕਦਾ। ਬੜੀਆਂ ਹਨੇਰੀਆਂ ਚੁਲੀਆਂ, ਅਹਿਮਦ ਸ਼ਾਹ ਅਬਦਾਲੀ ਵਰਗੇ ਟਿੱਲ ਲਾ ਕੇ ਹਟ ਗਏ, ਨਾਦਰ ਸ਼ਾਹ ਦੁਰਾਨੀ ਵਰਗੇ ਟਿੱਲ ਲਾ ਕੇ ਹਟ ਗਏ, ਪਰ ਇਹ ਖਾਲਸਾ ਦਿਨ ਬਰ ਦਿਨ ਚੜ੍ਹਦੀ ਕਲਾ ਵਿੱਚ ਗਿਆ। ਲਾਹੌਰ ਦੇ ਤਖ਼ਤ ਤੇ ਜਿਹੜਾ ਵੀ ਹਾਕਮ ਬੈਠਾ ਹੈ, ਉਹਨੇ ਖਾਲਸੇ ਵੱਲ ਹੀ ਧਿਆਨ ਕੀਤਾ ਕਿ ਮੈਂ ਖਾਲਸੇ ਨੂੰ ਖਤਮ ਕਰਨਾ। ਜਿੰਨਾ ਵੀ ਜਿਹੜਾ ਵੀ ਹੁਕਮਰਾਨ ਆਇਆ, ਹੁਣ ਹੁਕਮਰਾਨ ਬੈਠਾ ਹੈ ਜੀ ਮੀਰ ਮੰਨੂ, ਉਹਦੇ ਨਾਂ ਦੇ ਨਾਲ ਜੁੜਿਆ ਵੀ ਮੀਰ ਮੁਆਇਨਲ ਮੁਲਕ, ਮਤਲਬ ਇਹ ਸਾਰੇ ਮੁਲਕ ਨੂੰ ਸਰ ਕਰੇਗਾ, ਖਾਲਸੇ ਦਾ ਮਲੀਆ ਮੇਟ ਕਰੇਗਾ। ਮੀਰ ਮੁਆਇਨਲ ਮੁਲਕ ਮੀਰ ਮੰਨੂ ਬੈਠਾ ਤਖ਼ਤ ਤੇ। ਇੱਧਰੋਂ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ, ਮੁਹੰਮਦ ਸ਼ਾਹ ਰੰਗੀਲੇ ਵਰਗੇ, ਨਾਦਰ ਸ਼ਾਹ ਦੁਰਾਨੀ ਵਰਗੇ ਹਮਲਾਵਰ ਚੜ੍ਹ ਕੇ ਆਉਂਦੇ ਰਹੇ। ਹਿੰਦੁਸਤਾਨ ਦੀ ਤਾਕਤ ਹੁਸਨ ਨੂੰ ਬੰਨ ਕੇ ਲੁੱਟ ਕੇ ਲੈ ਜਾਂਦੇ ਰਹੇ। ਪਰ ਇਹਦਾ ਭਾਰ ਵੰਡਾਉਣ ਵਾਲਾ, ਇਹਦੇ ਕੋਲ ਖੋਣ ਵਾਲਾ ਉਹ ਕੌਣ ਸੀ? ਉਹ ਸੀ ਖਾਲਸਾ। ਜ਼ੁਲਮ ਪਾਰ ਨਹੀਂ ਸੀ ਕਰਨ ਦਿੰਦੇ, ਸਭ ਕੁਝ ਖੋਹ ਲੈਂਦੇ ਸਨ। ਨਾਦਰ ਬੰਨ ਕੇ ਲੁੱਟ ਕੇ ਲੈ ਕੇ ਤੁਰਿਆ, ਜਿੱਤ ਦੇ ਡੰਕੇ ਖੜਕਾਉਂਦਾ। ਹਿੰਦੁਸਤਾਨ ਦੀ ਤਾਕਤ, ਹਿੰਦੁਸਤਾਨ ਦਾ ਹੁਸਨ, ਬਹੂ ਬੇਟੀਆਂ ਟਕੇ ਟਕੇ ਤੋਂ ਨਿਲਾਮ ਕਰਨ ਵਾਸਤੇ ਬੰਨ ਕੇ ਲੈ ਕੇ ਤੁਰਿਆ। ਪਤਾ ਲੱਗ ਗਿਆ ਖਾਲਸੇ ਨੂੰ ਸਭ ਕੁਝ ਖੋਇਆ ਗਿਆ, ਖੋ ਕੇ ਘਰੋ ਘਰੀ ਪਹੁੰਚਾਇਆ ਗਿਆ। ਹੁਣ ਇਹ ਵਾਪਸ ਪਰਤਿਆ, ਲਾਹੌਰ ਦੇ ਗਵਰਨਰ ਮੀਰ ਮੰਨੂ ਨੂੰ ਮਿਲਦਾ ਆਣ ਕੇ ਕਹਿਣ ਲੱਗਾ, ਮੈਂ ਇੱਥੋਂ ਬੰਨ ਕੇ ਲੈ ਕੇ ਤੁਰਿਆ ਸਾਂ, ਇਹ ਖੋਣ ਵਾਲੇ ਲੋਕ ਕੌਣ ਹਨ? ਕਹਿਣ ਲੱਗੇ ਜੀ ਇਹਨੂੰ ਕਿਹਾ ਜਾਂਦਾ ਹੈ ਖਾਲਸਾ। ਅਜੇ ਮੀਰ ਮੰਨੂ ਤੇ ਬੋਲਿਆ ਨਹੀਂ, ਉਹਦੀ ਫੌਜ ਚ ਇੱਕ ਬੁੱਢਾ ਜਰਨੈਲ ਸੀ। ਕਹਿਣ ਲੱਗਾ ਸ਼ਾਹ ਜੀ ਇਹ ਖੋਣ ਵਾਲੇ ਲੋਕ ਕੌਣ ਹਨ? ਇਹਨਾਂ ਦੀ ਬਾਬਤ ਤੁਹਾਨੂੰ ਮੈਂ ਦੱਸ ਦੇਣਾ। ਕਹਿਣ ਲੱਗਾ ਛੇਤੀ ਕਰ ਦੱਸ। ਕਹਿੰਦਾ ਸੁਣੋ ਸਿੰਘਾਂ ਦਾ ਹਾਲ ਧਿਆਨ ਧਰ ਕੇ। ਕਹਿੰਦਾ ਉਹਨਾਂ ਨੂੰ ਸਿੰਘ ਕਹਿੰਦੇ ਤਾਂ ਗਾੜੀ ਸੁਣ ਕੀ ਆਹਨ। ਕਹਿੰਦਾ ਸੁਣੋ ਸਿੰਘਾਂ ਦਾ ਹਾਲ ਧਿਆਨ ਧਰ ਕੇ, ਦੇਵਾਂ ਤੁਦ ਦੇ ਤਾਈ ਸੁਣਾ ਸ਼ਾਹ, ਗੁਰੂ ਨਾਨਕ ਫਕੀਰ ਮਸ਼ਹੂਰ ਹੋਇਆ, ਦਿੱਤਾ ਉਸ ਨੇ ਧਰਮ ਚਲਾ ਸ਼ਾਹ। ਫਿਰ ਉਸੇ ਹੀ ਗੱਦੀ ਤੇ ਗੁਰੂ ਗੋਬਿੰਦ ਸਿੰਘ ਨੇ ਝੰਡਾ ਸਿਰ ਗੁਰੀ ਆਈ ਚਲਾ ਸ਼ਾਹ, ਪੰਜ ਸਿੰਘ ਨਾਲ ਬੈਠਦੇ ਇੱਕ ਜਗ੍ਹਾ, ਬਾਟਾ ਲੋਹੇ ਦਾ ਵਿੱਚ ਟਿਕਾ ਸ਼ਾਹ, ਪਾਣੀ ਵਿੱਚ ਪਤਾਸਿਆਂ ਪਾ ਕੇ ਤੇ ਖੰਡਾ ਲੋਹੇ ਦਾ ਵਿੱਚ ਫਰਾ ਸ਼ਾਹ। ਫਿਰ ਮੂੰਹੋਂ ਉਹਦੀ ਕਲਾਮ ਪੜ੍ਹਦੇ ਜਿਹੜੀ ਇਹਨਾਂ ਨੂੰ ਗਿਆ ਸਿਖਾ ਸ਼ਾਹ, ਥੋੜੇ ਸਮੇਂ ਪਿੱਛੋਂ ਪੀਣ ਵਾਲੜੇ ਨੂੰ ਲੈਣ ਆਪਣੇ ਕੋਲ ਬੁਲਾ ਸ਼ਾਹ, ਮੂੰਹ ਅੱਖੀ ਕੇਸਾਂ ਵਿੱਚ ਮਾਰ ਛੱਟੇ, ਪਿੱਛੋਂ ਸਾਰਾ ਹੀ ਦੇਣ ਸ਼ਿਕਾ ਸ਼ਾਹ। ਫਿਰ ਮਜ਼ਬੇ ਕਾਇਦੇ ਦੱਸ ਕੇ ਤੇ, ਭਾਵੇਂ ਕਿਸੇ ਵੀ ਮਜ਼ਬ ਦਾ ਕੋਈ ਹੋਵੇ, ਲੈਣ ਆਪਣੇ ਵਿੱਚ ਮਿਲਾ ਸ਼ਾਹ। ਫਿਰ ਮਜ਼ਬੇ ਕਾਇਦੇ ਦੱਸ ਕੇ ਤੇ, ਫਿਰ ਦੇਣ ਕੜਾ ਖਵਾ ਸ਼ਾਹ, ਉਹ ਵੇਰੀ ਭੇਡ ਨਾ ਜਿੰਨਾ ਤੋਂ ਜਾਏ ਮੋੜੀ, ਨਾਲ ਹਾਥੀਆਂ ਜੰਗ ਮਚਾ ਸ਼ਾਹ, ਜੂ ਮਾਰਿਆ ਜਿਹੜੇ ਸੰਗ ਦੇ ਸਨ, ਦਿਨ ਲੋਥ ਤੇ ਲੋਥ ਚੜਾ ਸ਼ਾਹ, ਜਿੰਦਾ ਕੌਮ ਹਮੇਸ਼ਾ ਰੱਖਣੇ ਨੂੰ
ਕੁਝ ਦਿੱਤਾ ਤਲਾਬ ਵਿੱਚ ਪਾਸ਼ਾਹ, ਤਾਂਹੀਓ ਮਾਰਿਆ ਅਸਾਂ ਤੋਂ ਮੁੱਕਦੇ ਨਹੀਂ, ਅਸੀਂ ਰਹਿ ਬਹੁਤਾ ਯੋਰ ਲਾਸ਼ਾਹ। ਕਹਿਣ ਲੱਗਾ ਜਿਹਨਾਂ ਨੂੰ ਕਹਿੰਦੇ ਸਿੰਘ, ਕਹਿੰਦਾ ਇਹਨਾਂ ਦੀ ਤਾਕਤ, ਕਹਿੰਦਾ ਬਾਣੀ, ਹੋਰ ਕਹਿੰਦਾ ਇਹਨਾਂ ਦੀ ਤਾਕਤ ਦਾ ਸੋਮਾ ਹੈ ਬਾਣੀ, ਇਹਨਾਂ ਦੀ ਤਾਕਤ ਦਾ ਸੋਮਾ ਹੈ ਸਰੋਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਸਰੋਵਰ ਚੋਂ ਕਰਦੇ ਹਨ ਇਸ਼ਨਾਨ, ਭਾਵੇਂ ਅੱਧਾ ਵੱਢਿਆ ਹੋਵੇ ਫਿਰ ਵੀ ਜਕਾਰੇ ਲਾਉਂਦਾ ਕਿ ਰਾਜ ਕਰੇਗਾ ਖਾਲਸਾ। ਸੁਣ ਲੈਂਦੇ ਹਨ ਬਾਣੀ, ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਟੇਕਦੇ ਹਨ ਮੱਥਾ ਤੇ ਬਾਹਰ ਆਉਣ ਕੇ ਜਕਾਰੇ ਲਾਉਣ ਲੱਗ ਪੈਂਦੇ ਹਨ। ਪਤਾ ਨਹੀਂ ਇਹਦਾ ਤਾਕਤ ਕੀ ਹੈ। ਉਹਦੀ ਸੂਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਆਣ ਕੇ ਟਿਕੀ ਕਿ ਹਰਿਮੰਦਰ ਸਾਹਿਬ ਨੂੰ ਢਾਉਣਾ, ਸਰੋਵਰ ਨੂੰ ਪੂਰਨਾ। ਉਹਨੇ ਮੀਰ ਮੰਨੂ ਨੂੰ ਹੁਕਮ ਦੇ ਦਿੱਤਾ ਕਿ ਜਿੰਨੀ ਫੌਜ ਜੰਗੀ ਸਾਜੋ ਸਮਾਨ ਚਾਹੀਦਾ ਇਹ ਲੈ ਤੇ ਖਾਲਸੇ ਦਾ ਮਲੀਆ ਮੇਟ ਕਰਨ ਦਾ ਹੁਕਮ ਦਿੱਤਾ, ਆਪ ਜਾਂਦਾ ਰਿਹਾ। ਹੁਣ ਮੀਰ ਮੰਨੂ ਨੇ ਖਾਲਸੇ ਦਾ ਕਰਨਾ ਜੀ ਮਲੀਆ ਮੇਟ, ਖਾਲਸੇ ਨੂੰ ਕਰਨਾ ਖਤਮ। ਉਹਨੂੰ ਖਤਮ ਕਰਨ ਵਾਸਤੇ ਇਹਦੇ ਫੌਜੀ ਹਾਕਮ ਆਪਣੇ ਲੋੜੇ ਦੇ ਤੀਰ ਅੰਦਾਜ਼ੀ ਮੰਨੇ ਪਰਮੰਨੇ ਜਰਨੈਲ ਸੱਦ ਕੇ ਉਹਨਾਂ ਨੂੰ ਬਹਾ ਕੇ ਕੋਲ ਜੋ ਕੁਛ ਆਪਣੀ ਜ਼ਬਾਨ ਤੋਂ ਉਹਨੇ ਕਹਿਣਾ ਸ਼ੁਰੂ ਕੀਤਾ। ਸਰਵਣ ਕਰੀਏ ਜੀ, ਢਾਡੀ ਜਥਾ ਬੇਨਤੀ ਕਰ ਰਿਹਾ।

ਛੱਡਣਾ ਕਰੋ ਮੌਤ ਵਾਲੇ ਕਾਟ ਤੋਂ ਪਾਰ ਉੱਠੋ ਫੜ ਲੋ ਬਹਾਰੀ ਤੇਗ ਦੀ ਕਰਕੇ ਯਾਦ ਵੱਡਿਆ।

ਰਾਮ ਰਾਉਣੀ ਦੇ ਕਿਲੇ ਨੂੰ ਢਾ।

ਮੈਨੂੰ ਨੇ ਫੌਜਾਂ ਨੂੰ ਆਪਣੇ ਕੋਲ ਸੱਦਿਆ, ਕਹਿਣ ਲੱਗੇ ਆਪਣੇ ਵੱਡ ਵਡੇਰਿਆਂ ਨੂੰ ਕਰਕੇ ਯਾਦ, ਖਾਲਸੇ ਦਾ ਮਲੀਆ ਮੇਟ ਕਰਨ ਵਾਸਤੇ ਤੁਸੀਂ ਤਿਆਰੀ ਕਰੋ। ਗੁਰੂ ਪਿਆਰੀ ਸਤ ਸੰਗਤ ਕਹਿਣ ਲੱਗੇ ਨਾ ਕੋਈ ਜਵਾਨ ਵੇਖਣਾ, ਨਾ ਬਿਰਧ, ਨਾ ਬੱਚਾ ਬਜ਼ੁਰਗ, ਕੋਈ ਨਹੀਂ ਵੇਖਣਾ, ਜਿਹੜਾ ਵੀ ਸਾਹਮਣੇ ਆਉਂਦਾ ਮੌਤ ਦੇ ਘਾਟ ਉਤਾਰ ਦਿਓ। ਬਸ ਹੁਕਮ ਦੀ ਦੇਰ ਸੀ। ਫਿਰ ਜਰਵਾਣਿਆਂ ਨੇ ਆਪਣੇ ਜ਼ੁਲਮ ਦੀਆਂ ਤੇਗਾਂ ਬੇਮਿਆਨ ਕੀਤੀਆਂ, ਬੇਮਿਆਨ ਕਰਕੇ ਜਿਵੇਂ ਖਾਲਸੇ ਦਾ ਸ਼ਿਕਾਰ ਕਰਨ ਵਾਸਤੇ ਤੁਰਦੇ ਹਨ, ਇਹੀ ਨਜ਼ਮ ਖਵਾ ਕੇ ਮੈਂ ਆਪ ਜੀ ਕੋਲੋਂ ਆਗਿਆ ਲੈ ਲੈਣੀ ਹੈ। ਗੁਰੂ ਕਿਰਪਾ ਕਰੇ ਸਾਰਾ ਇਤਿਹਾਸ ਪੂਰਾ, ਇਹਦਾ ਰਿਜ਼ਲਟ ਫਿਰ ਅਗਲੇ ਦੀਵਾਰ ਵਿੱਚ ਕੱਢਣ ਦੀ ਕੋਸ਼ਿਸ਼ ਕਰਾਂਗੇ। ਹੁਣ ਜੇ ਮੈਂ ਲਾਸਟ ਚੀਜ਼ ਅਖਬਾਰ ਤੇ ਕੋਈ ਦਾ ਮੂੰਹ ਸਿਰ ਬਣਨਾ ਨਹੀਂ। ਆ ਸੁਣੀਏ ਜੀ, ਮੀਰ ਮਨੂ ਦੇ ਕਹਿਣ ਦੇ ਮੁਤਾਬਕ ਜਿਵੇਂ ਉਹਦੇ ਚਾਟੜੇ ਉਹਦੇ ਹਾਕਮ ਤਿਆਰੀ ਕਰ ਰਹੇ ਨੇ, ਦਰਸ਼ਨ ਕਰੋ ਜੀ, ਇਹ ਮਨੇ ਕੀਤਾ ਜਾ ਰਿਹਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਅੰਮ੍ਰਿਤਮਾਈ ਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਜਾਮਨੀ ਸਾਹਿਬ ਵਾਲੇ ਭਾਈ ਸਾਹਿਬ ਜੀ ਦਾ ਅਤੇ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ। ਬਹੁਤ ਹੀ ਸਤਿਕਾਰਯੋਗ ਪੰਥ ਦੀ ਜਾਣੀ ਮਾਣੀ ਸ਼ਖਸੀਅਤ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਵਾਲੇ ਭਾਈ ਸਾਹਿਬ ਜੀ ਨੂੰ ਕੈਲਗਰੀ ਸਿੱਖ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਆਖਦੇ ਹਾਂ। ਆਪ ਜੀ ਦਾ ਸਵਾਗਤ ਹੈ ਗੁਰੂ ਘਰ ਆਉਣ 'ਤੇ। ਭਾਈ ਜਗਦੀਪ ਸਿੰਘ ਜੀ ਨੇ ਪੰਥ ਦਾ ਅਣਗੌਲਿਆ ਹੋਇਆ ਇਤਿਹਾਸ ਸਾਡੇ ਸਾਹਮਣੇ ਲੈ ਕੇ ਆਉਣ ਦੇ ਲਈ ਸਫਲ ਯਤਨ ਕੀਤੇ ਹਨ, ਜਿਸ ਵਿੱਚ ਨਾਨਕ ਰਾਜ ਚਲਾਇਆ, ਸਿਰਲੇਖ ਹੇਠ ਛਪੇ ਵੱਖ ਵੱਖ ਨਾਵਲ, ਹੰਨੇ ਹੰਨੇ ਪਾਤਸ਼ਾਹੀ, ਜਿਸ ਦੇ ਨਾਲ ਵੇਲੋਂ ਨਿਕਲੇ ਦੇ ਸ਼ੇਰ ਅਤੇ ਚੜ੍ਹੇ ਤੁਰੰਗ ਉਡਾਵੇ ਬਾਜ, ਆਪ ਜੀ ਦੀਆਂ ਲਿਖਤਾਂ ਹਨ ਜਿਸ ਨੂੰ ਨੌਜਵਾਨ ਪੀੜ੍ਹੀ ਅਤੇ ਸਾਰੇ ਹਰ ਵਰਗ ਵੱਲੋਂ ਵੀ ਬਹੁਤ ਦਿਲਚਸਪੀ ਦੇ ਨਾਲ ਪੜ੍ਹਿਆ ਜਾਂਦਾ ਹੈ। ਹੁਣ ਅਸੀਂ ਬੇਨਤੀ ਕਰਦੇ ਹਾਂ ਭਾਈ ਜਗਦੀਪ ਸਿੰਘ ਜੀ ਹੁਣਾਂ ਨੂੰ ਕਿ ਉਹ ਆਪਣੇ ਵਡਮੁੱਲੇ ਵਿਚਾਰਾਂ ਨੂੰ ਦੀ ਸਾਂਝ ਸੰਗਤਾਂ ਨਾਲ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਭਾਗ ਨੇ ਆਪ ਸੰਗਤਾਂ ਦੇ ਦਰਸ਼ਨ ਹੋਏ। ਸੁਰਤੀਆਂ ਸੱਚੇ ਪਾਤਸ਼ਾਹ ਸੁਰਤ ਦੀ ਗੱਲ ਕਰਦੇ ਆ ਮਹਾਰਾਜ, ਜਦੋਂ ਬਚਨ ਕਰਦੇ ਆ ਸਿੱਧਾਂ ਨਾਲ ਤਾਂ ਉੱਥੇ ਗੱਲ ਚੱਲਦੀ ਆ ਵੀ ਤੁਹਾਡਾ ਗੁਰੂ ਕੌਣ ਹੈ, ਤੁਸੀਂ ਕਿਹਦੇ ਚੇਲੇ ਹੋ। ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਤਿਗੁਰੂ ਸੁਰਤ ਦੀ ਗੱਲ ਕਰਦੇ ਆ ਅਤੇ ਆਪ ਸੰਗਤਾਂ ਦੇ ਦਰਸ਼ਨ ਕਰਕੇ ਕੁਛ ਸਾਖੀਆਂ ਜਿਨ੍ਹਾਂ ਦੀ ਸਮਝ ਨਹੀਂ ਹੁੰਦੀ ਸੀ ਪਹਿਲਾਂ, ਉਹ ਸਾਫ਼ ਹੁੰਦੀਆਂ। ਸਾਖੀਆਂ ਦਾ ਵਰਤਾਰਾ ਇਸ ਤਰੀਕੇ ਚੱਲਦਾ ਹੈ ਕਿ ਸਾਖੀ ਸਮਝਣ ਲਈ ਸਾਨੂੰ ਸਾਖੀ ਦੇ ਹਾਣ ਦੇ ਹੋਣਾ ਪੈਂਦਾ। ਸਾਖੀ ਚੱਲਦੀ ਹੈ, ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਬਿਰਾਜ ਰਹੇ ਨੇ ਅਤੇ ਕੁਛ ਸਿੱਖ ਮਹਾਰਾਜ ਕੋਲ ਆ ਕੇ ਕਹਿੰਦੇ ਸੱਚੇ ਪਾਤਸ਼ਾਹ ਮੇਲਾ ਦੇਖਣ ਨੂੰ ਚਿੱਤ ਕਰਦਾ, ਮੇਲਾ ਦੇਖ ਆਈਏ। ਮਹਾਰਾਜ ਕਹਿੰਦੇ ਜਾਓ ਭਾਈ, ਮੇਲਾ ਦੇਖ ਕੇ ਆਓ। ਕੁਛ ਸਿੱਖ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਤਾਂ ਆਪ ਜੀ ਦੇ ਚਰਨਾਂ 'ਚ ਟਿਕਾਂਗੇ, ਅਸੀਂ ਨਹੀਂ ਮੇਲਾ ਦੇਖਣ ਜਾਂਦੇ। ਮਹਾਰਾਜ ਕਹਿੰਦੇ ਟਿਕੋ ਭਾਈ ਇੱਥੇ। ਹੁਣ ਮਸਲਾ ਇਹ ਹੋ ਗਿਆ ਵੀ ਜਿਹੜੇ ਮੇਲਾ ਦੇਖਣ ਗਏ ਆ ਉਹ ਕਰੀ ਜਾਂਦੇ ਆ ਵੀ ਪਤਾ ਨਹੀਂ ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਨੂੰ ਕੀ ਉਪਦੇਸ਼ ਦੇ ਰਹੇ ਹੋਣਗੇ ਜਿਹੜੇ ਮਹਾਰਾਜ ਕੋਲ ਬੈਠੇ ਆ, ਅਤੇ ਜਿਹੜੇ ਮਹਾਰਾਜ ਕੋਲ ਬੈਠੇ ਆ ਉਹ ਸੋਚ ਰਹੇ ਆ ਪਤਾ ਨਹੀਂ ਮੇਲੇ ਵਾਲੇ ਕੀ ਆਨੰਦ ਲੈ ਰਹੇ ਹੋਣਗੇ। ਸੱਚੇ ਪਾਤਸ਼ਾਹ ਕਹਿੰਦੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਤੁਹਾਨੂੰ ਸਭ ਨੂੰ ਦੇਖ ਕੇ ਦਰਸ਼ਨ ਕਰਕੇ ਤੁਹਾਡੀਆਂ ਗੱਲਾਂ ਸੁਣ ਕੇ ਲੱਗਦਾ ਭਾਈ ਤੁਸੀਂ ਉਹ ਜਿਹੜੇ ਮੇਲਾ ਵੇਖਣ ਆ ਗਏ ਸੀ, ਅਤੇ ਮੇਲਾ ਵੇਖਦੇ ਵੇਖਦੇ ਯਾਦ ਕਰ ਰਹੇ ਹੋ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਬੈਠੇ ਪਤਾ ਨਹੀਂ ਕੀ ਸਾਖੀਆਂ ਸੁਣਾ ਰਹੇ ਹੋਣਗੇ ਸਿੱਖਾਂ ਨੂੰ, ਤਾਂ ਤੁਹਾਡੀ ਹਾਜ਼ਰੀ ਲੱਗ ਰਹੀ ਹੈ ਭਾਈ, ਸੁਰਤ ਕਰਕੇ ਤੁਸੀਂ ਉੱਥੇ ਹੀ ਹੋ। ਇਹ ਸਾਖੀ ਮੈਨੂੰ ਪਿਛਲੇ ਸਾਲ ਵੀ ਮੈਂ ਜਦੋਂ ਇੱਥੇ ਆਇਆ ਅਤੇ ਇਹਦੀ ਵਿਆਖਿਆ ਐਂ ਹੋਈ, ਮੈਨੂੰ ਬੜੀ ਚੰਗੀ ਲੱਗੀ। ਇੱਕ ਸਾਖੀ ਹੋਰ ਚੱਲਦੀ ਹੈ, ਚੱਕਰਵਰਤੀ ਸਮਰਾਟ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਦੇ ਨੇੜੇ ਕਿਸੇ ਪਿੰਡ 'ਚ ਜਾਂਦੇ ਆ ਬਾਹਰਲੇ ਦੇਸ਼ਾਂ 'ਚ ਜਾ ਕੇ, ਮੈਨੂੰ ਬੜੀ ਸਾਖੀ ਕਮਾਲ ਲੱਗਦੀ ਹੈ, ਯਾਦ ਆਉਂਦੀ ਹੈ ਅਤੇ ਖੁੱਲ੍ਹਦੀ ਹੈ ਸਾਖੀ, ਇਹਦੀ ਵਿਆਖਿਆ ਹੁੰਦੀ ਹੈ ਸਾਡੇ ਸਾਹਮਣੇ। ਸੱਚੇ ਪਾਤਸ਼ਾਹ ਨੇ ਉਦਾਸੀਆਂ ਦੌਰਾਨ ਦੁੱਖ ਸੁਣੇ ਲੋਕਾਂ ਦੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲਾਹੌਰ ਦੇ ਨੇੜੇ ਮਹਾਰਾਜ ਕਿਸੇ ਪਿੰਡ 'ਚ ਗਏ ਅਤੇ ਉੱਥੋਂ ਦੇ ਲੋਕਾਂ ਨੇ, ਉਸ ਪਿੰਡ ਦੇ ਵਾਸੀਆਂ ਨੇ ਚੰਗਾ ਵਤੀਰਾ ਨਹੀਂ ਕੀਤਾ ਮਹਾਰਾਜ ਨਾਲ। ਸੇਵਾ ਤਾਂ ਕੀ ਕਰਨੀ ਸੀ, ਬੋਲ ਵੀ ਚੰਗੇ ਨਹੀਂ ਬੋਲੇ। ਸੱਚੇ ਪਾਤਸ਼ਾਹ ਪਿੰਡ ਤੋਂ ਤੁਰਨ ਲੱਗੇ, ਕਹਿੰਦੇ ਵੱਸਦੇ ਰਹੋ। ਬਿਲਕੁਲ ਅਗਲਾ ਪਿੰਡ ਹੈ ਜਿਹੜਾ, ਹੁਣ ਵੀ ਦੋਵੇਂ ਪਿੰਡ ਹੈਗੇ ਆ ਉਹ, ਜਿਹਦੇ ਕਿਤੇ ਤੁਹਾਡਾ ਗੇੜਾ ਵੱਜੇ ਨਾ, ਲਹਿੰਦੇ ਪੰਜਾਬ ਤਾਂ ਦਰਸ਼ਨ ਕਰਕੇ ਆਏ ਉਹਨਾਂ ਦੋਵਾਂ ਪਿੰਡਾਂ ਦੇ, ਅਤੇ ਤੁਹਾਨੂੰ ਸਾਖੀ ਪ੍ਰਤੱਖ

ਨੇ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਇਹ ਕੀ ਵਰਤਾਰਾ? ਮਾੜਿਆਂ ਨੂੰ ਤੁਸੀਂ ਕਿਹਾ ਵਸਦੇ ਰਹੋ ਅਤੇ ਚੰਗਿਆਂ ਨੂੰ ਤੁਸੀਂ ਕਿਹਾ ਉੱਜੜ ਜਾਓ। ਤਾਂ ਸੱਚੇ ਪਾਤਸ਼ਾਹ ਕਹਿੰਦੇ, ਚੰਗੇ ਜੇ ਉੱਜੜ ਕੇ ਜਾਣਗੇ ਭਾਈ ਆਪਦੀ ਚੰਗਿਆਈ ਨਾਲ ਲੈ ਕੇ ਜਾਣਗੇ, ਮਾੜਿਆਂ ਦਾ ਟਿਕਣਾ ਜ਼ਰੂਰੀ ਹੈ ਇਸੇ ਥਾਂ 'ਤੇ, ਬੁਰਿਆਈ ਨਾਲ ਲੈ ਜਾਣ। ਅਤੇ ਮੈਂ ਸੋਚਦਾ ਹੁੰਦਾ ਸੀ ਛੋਟਾ ਹੁੰਦਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਬੋਲ ਝੂਠ ਤਾਂ ਹੋ ਨਹੀਂ ਸਕਦੇ, ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਉੱਜੜ ਜਾਓ ਉਹ ਉੱਜੜ ਗਏ ਹੋਣਗੇ। ਫਿਰ ਮੈਂ ਕਹਿਣਾ ਵੀ ਜਿਹੜੇ ਉੱਜੜ ਗਏ ਉਹ ਕਿੱਥੇ ਗਏ ਹੋਣਗੇ, ਫਿਰ ਪਤਾ ਲੱਗਣਾ। ਜਦੋਂ ਕਿਤੇ ਅਮਰੀਕਾ ਦੇ, ਕਨੇਡਾ ਦੇ, ਹੋਂਗਕੋਂਗ ਦੇ, ਆਸਟ੍ਰੇਲੀਆ ਦੇ ਗੁਰੂ ਘਰ 'ਚ ਸੁਣਨਾ ਨਾ ਪ੍ਰਸ਼ਾਦਾ ਵਾਹਿਗੁਰੂ ਜੀ, ਦਾਲਾ ਵਾਹਿਗੁਰੂ ਜੀ, ਜਲ ਵਾਹਿਗੁਰੂ ਜੀ, ਇਹ ਉਹ ਹੈ ਭਾਈ ਜਿਨ੍ਹਾਂ ਨੂੰ ਮਹਾਰਾਜ ਨੇ ਉੱਜੜ ਜਾਣ ਦਾ ਵਰ ਦਿੱਤਾ। ਮਹਾਰਾਜ ਸ਼ਰਾਬ ਨਹੀਂ ਦਿੰਦੇ ਕਿਸੇ ਨੂੰ, ਵਰ ਦਿੰਦੇ ਆ। ਸਾਨੂੰ ਸਮਝ ਨਾ ਆਵੇ ਅੱਡ ਗੱਲ ਹੈ, ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਉੱਜੜ ਜਾਣ ਦਾ ਵਰ ਦਿੱਤਾ। ਕਮਾਲ ਦੇ ਵਰਤਾਰੇ ਦੇਖੋ, ਦਸੰਬਰ ਦੇ ਦਿਨਾਂ 'ਚ ਨਾ ਪਿਛਲੇ ਸਾਲ ਮੈਂ ਹੋਂਗਕੋਂਗ ਸੀ ਅਤੇ ਉੱਥੇ ਅੱਗ ਲੱਗ ਗਈ, ਹੋਂਗਕੋਂਗ ਦੇ ਇਤਿਹਾਸ ਦੀ ਸਭ ਤੋਂ ਖਤਰਨਾਕ ਅੱਗ, ਬੜਾ ਰੌਲਾ ਪਿਆ, ਸਾਰੀ ਦੁਨੀਆਂ 'ਚ ਖਬਰਾਂ ਪਹੁੰਚੀਆਂ ਵੀ ਉੱਥੇ ਅੱਗ ਲੱਗ ਗਈ ਜੀ। ਗੁਰਦੁਆਰਾ ਸਾਹਿਬ ਦਾ ਜਿਹੜਾ ਦਫ਼ਤਰ ਸੀ ਨਾ ਉੱਥੇ ਬੈਠੇ, ਪੁਰਾਤਨ ਹੈ ਗੁਰਦੁਆਰਾ ਸਾਹਿਬ ਬਹੁਤ, ਉਹ ਕਾਮਾ ਘਾਟਾ ਮਾਰੂ ਵਾਲੇ ਗਏ ਸੀ ਉਦੋਂ ਦੇ, ਗੁਰੂ ਨਾਨਕ ਜਹਾਜ਼ ਵਾਲੇ, ਅਤੇ 125 ਸਾਲ ਪੁਰਾਣਾ ਗੁਰਦੁਆਰਾ ਸਾਹਿਬ, 126 ਹੋ ਗਏ ਹੁਣ। ਉੱਥੇ ਗੁਰਦੁਆਰਾ ਸਾਹਿਬ ਦੇ ਦਫ਼ਤਰ 'ਚ ਸੰਗਤ ਆਵੇ ਵਾਰੀ ਵਾਰੀ ਅਤੇ ਉਹ ਕੁਛ ਕਹਿ ਕੇ ਜਾਣ ਵਾਰੀ ਵਾਰੀ, ਐਂ ਜੇ ਲੱਗੇ ਵੀ ਜਿਵੇਂ ਲੜਦੇ ਹੁੰਦੇ ਆ ਕਮੇਟੀ ਵਾਲਿਆਂ ਨਾਲ। ਮੈਂ ਸੈਕਟਰੀ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਜੀ ਕੀ ਗੱਲ ਹੋ ਗਈ? ਕਹਿੰਦੇ ਸੰਗਤ ਕਹਿੰਦੀ ਵੀ ਕੁਛ ਕਰੋ, ਅੱਗ ਲੱਗੀ ਆ ਉੱਥੇ, ਆਪਾਂ ਇੱਥੇ ਵਿਹਲੇ ਬੈਠੇ ਹਾਂ। ਮੈਂ ਕਿਹਾ ਫਿਰ ਹੁਣ ਕੀ ਕਰੋਗੇ? ਕਹਿੰਦੇ ਅਸੀਂ ਪੁਲਿਸ ਨੂੰ ਫੋਨ ਕਰ ਲਏ ਬਹੁਤ, ਜਿਵੇਂ ਤੁਹਾਡੇ ਫਾਇਰ ਡਿਪਾਰਟਮੈਂਟ ਹੁੰਦਾ ਉਵੇਂ, ਅਤੇ ਉਹ ਕਹਿੰਦੇ ਆ ਜੀ ਸਾਨੂੰ ਹਜੇ ਲੋੜ ਨਹੀਂ ਕਿਸੇ ਚੀਜ਼ ਦੀ, ਵੀ ਅਸੀਂ ਅੱਗ ਬੁਝਾਉਣ ਵਾਲੇ ਕੰਮ 'ਚ ਹੀ ਰੁੱਝੇ ਪਏ ਹਾਂ, ਉਹਦੇ 'ਚ ਆਮ ਵਲੰਟੀਅਰ ਕੋਈ ਸੇਵਾ ਨਹੀਂ ਕਰ ਸਕਦੇ, ਉਹ ਤਾਂ ਸਾਡਾ ਹੀ ਕੰਮ ਹੈ, ਪਰ ਲੋੜ ਪਊਗੀ ਆਉਣ ਵਾਲੇ ਸਮੇਂ 'ਚ, ਤੁਸੀਂ ਹਜੇ ਰਾਸ਼ਨ ਵੀ ਇਕੱਠਾ ਨਾ ਕਰਿਓ, ਮਾਇਆ ਇਕੱਠੀ ਕਰ ਲਓ ਲੋੜ ਪਈ ਤਾਂ। ਅਗਲੇ ਦਿਨ ਐਤਵਾਰ 'ਤੇ ਦੀਵਾਨ ਗੁਰਦੁਆਰਾ ਸਾਹਿਬ 'ਚ, ਅਤੇ ਮੈਂ ਬੋਲ ਕੇ ਹਟਿਆ ਅਤੇ ਸੈਕਟਰੀ ਸਾਹਿਬ ਖੜ੍ਹੇ ਹੋਏ, ਸੰਗਤ ਬੈਠੀ ਆ ਉੱਥੇ। ਮਤਲਬ ਇਹ ਵੀ ਵਰਤਾਰਾ ਬਹੁਤ ਸੋਹਣਾ ਵੀ ਸਾਰੇ ਹੋਂਗਕੋਂਗ 'ਚ ਇੱਕੋ ਗੁਰਦੁਆਰਾ ਸਾਹਿਬ ਹੈ, 10,000 ਦੇ ਕਰੀਬ ਗਿਣਤੀ ਹੈ ਸਿੱਖਾਂ ਦੀ ਉੱਥੇ, ਅਤੇ ਜ਼ਿਆਦਾ ਨਹੀਂ ਤਾਂ ਨਾ ਕਰਦੇ ਵੀ 5,000 ਸਿੱਖ ਤਾਂ ਐਤਵਾਰ ਨੂੰ ਆਉਂਦੇ ਹੀ ਆ ਗੁਰਦੁਆਰਾ ਸਾਹਿਬ ਸਾਰੇ ਦਿਨ 'ਚ। ਸੈਕਟਰੀ ਸਾਹਿਬ ਕਹਿੰਦੇ ਇਹ ਵੀ ਭਾਈ ਅਸੀਂ ਗੱਲ ਕੀਤੀ ਫਾਇਰ ਡਿਪਾਰਟਮੈਂਟ ਨਾਲ, ਉਹ ਕਹਿੰਦੇ ਵੀ ਹੋਰ ਤਾਂ ਕਿਸੇ ਚੀਜ਼ ਦੀ ਹਜੇ ਲੋੜ ਨਹੀਂ, ਗਾਂਹ ਵਾਲੇ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਰਾਸ਼ਨ ਦੀ ਜਾਂ ਹੋਰਾਂ ਚੀਜ਼ਾਂ ਦੀ ਲੋੜ ਪਊ, ਉਹਦੇ ਲਈ ਆਪਾਂ ਮਾਇਆ ਇਕੱਠੀ ਕਰ ਲਈਏ। ਮੈਂ ਹਜੇ ਉੱਠ ਕੇ ਆਏ ਸੰਗਤ 'ਚ ਬੈਠਾ ਅਤੇ ਸੰਗਤ ਉੱਠ ਕੇ ਅਤੇ ਜਿਵੇਂ ਆ ਤੁਹਾਡੇ ਬਕਟ ਪਈ ਹੈ ਉਹਦੇ 'ਚ ਮਾਇਆ ਰੱਖਣ ਲੱਗ ਗਈ, ਉਹ ਮੇਰੇ ਵਹਿੰਦੇ ਵਹਿੰਦੇ 5-10 ਮਿੰਟਾਂ 'ਚ ਉਹ ਉੱਛਲ ਗਿਆ, ਜਿਹੜਾ ਉਹ ਬਾਲਟੀ ਛੋਟੀ ਸੀ, ਸੰਗਤ ਦੇ ਵਿੱਤ ਨਾਲੋਂ ਵੱਡੀ ਤਾਂ ਕੋਈ ਬਾਲਟੀ ਹੋ ਵੀ ਨਹੀਂ ਨਾ ਸਕਦੀ। ਉਹਨਾਂ ਨੇ ਬਦਲੀ, ਉਹ ਹੋਰ ਲਿਆ ਕੇ ਰੱਖੀ, ਉਹ ਵੀ ਭਰ ਗਈ। ਅੱਧੇ ਪੌਣੇ ਘੰਟੇ 'ਚ ਹੋਂਗਕੋਂਗ ਦੇ 5,000 ਗਿਣਤੀ ਲਾ ਲਓ ਸਿੱਖਾਂ ਦੀ, ਪਰ ਉਸ ਸਮੇਂ ਤਾਂ ਹਾਲ ਦੇ ਵਿੱਚ 2,000 ਵੀ ਨਹੀਂ ਹੋਣੇ। ਅੱਧੇ ਪੌਣੇ ਘੰਟੇ 'ਚ 2,000 ਸਿੱਖਾਂ ਨੇ $1,000,000 ਇਕੱਠਾ ਕੀਤਾ। ਅਤੇ ਕਮਾਲ ਦੀ ਗੱਲ ਪਤਾ ਕੀ ਹੈ, ਵੀ ਜਿੱਥੇ ਅੱਗ ਲੱਗੀ ਸੀ ਉਹਨਾਂ ਬਿਲਡਿੰਗਸ 'ਚ ਕੋਈ ਵੀ ਪੰਜਾਬੀ ਜਾਂ ਸਿੱਖ ਨਹੀਂ ਰਹਿੰਦਾ ਸੀ। ਇਹ ਮਹਾਰਾਜ ਦੀ ਖੇਡ ਹੈ ਭਾਈ, ਤੁਸੀਂ ਸਿਧਾਂਤ ਨਾਲ ਲੈ ਕੇ ਆਏ, ਤੁਸੀਂ ਦੇਖਦੇ ਥੋੜ੍ਹਾ ਸੇਵਾ ਕਰਨ ਲੱਗੇ ਵੀ ਇਹ ਕੌਣ ਹੈ। ਸੋ ਧੰਨ ਭਾਗ, ਆਪ ਸੰਗਤ ਦੇ ਦਰਸ਼ਨ ਹੋਏ। ਸਾਖੀਆਂ ਚਲਾਉਣੀਆਂ ਆਪਾਂ, ਮੇਰੇ ਚਿੱਤ 'ਚ ਸੀ ਵੀ ਆਪਾਂ 350 ਸਾਲਾਂ ਸੱਚੇ ਪਾਤਸ਼ਾਹ ਜੀਆਂ ਦਾ ਮਨਾਇਆ, ਗੁਰੂ ਨੌਵੇਂ ਪਾਤਸ਼ਾਹ ਜੀਆਂ ਦਾ, ਅਤੇ ਮਹਾਰਾਜ ਦੀ ਸ਼ਹਾਦਤ ਦੀ ਸਾਖੀ ਤੋਰਦੇ ਹਾਂ। ਪਰ ਉਸ ਤੋਂ ਪਹਿਲਾਂ ਇੱਕ ਦੋ ਸਾਖੀਆਂ ਜਿਹੜੀਆਂ ਮੈਂ ਹਮੇਸ਼ਾ ਹੀ ਸੁਣਾਉਣਾ, ਵੀ ਸਾਖੀ ਨੂੰ ਸਮਝਣ ਲਈ ਸਾਨੂੰ ਕਿਹੜੀ ਚੀਜ਼ ਦਾ ਧਿਆਨ ਰੱਖਣਾ ਪਊਗਾ, ਕਿਉਂਕਿ 150 ਸਾਲ ਲਾਏ ਆ ਗੋਰਿਆਂ ਨੇ ਸਾਨੂੰ ਉਹੋ ਜਿਹੀਆਂ ਪੜ੍ਹਾਈਆਂ ਪੜ੍ਹਾਉਣ 'ਤੇ ਜਿਹੜੀਆਂ ਕਿੰਤੂ ਪਰੰਤੂ ਵੱਲ ਲੈ ਗਈਆਂ। ਸਾਡੀ ਸਾਖੀ ਸੀ ਜਿਹੜੀ ਉਹ ਸੱਤ ਬਚਨਾਂ ਦੀ ਸਾਖੀ ਸੀ, ਸੱਤ ਬਚਨ ਕਹਿਣਾ, ਸੱਤ ਬਚਨ ਉਦੋਂ ਵੀ ਕਹਿਣਾ ਜਦੋਂ ਮਹਾਰਾਜ ਨੇ ਗੋਲੀ ਮਾਰਨੀ ਹੈ। ਲੌਜਿਕ ਤਾਂ ਲੱਗ ਸਕਦਾ ਇਸ ਗੱਲ 'ਤੇ, ਮਹਾਰਾਜ ਬੰਦੂਕ ਪਰਕਣੀ ਹੈ, ਕੁੱਕੜ ਦੇ ਮਾਰ ਲਓ, ਬਟੇਰ ਦੇ ਮਾਰ ਲਓ, ਬੱਕਰਾ ਖੜ੍ਹਾ ਕਰ ਦਿੰਦੇ ਆ ਮਾਰ ਲਓ, ਕੁੱਜੇ ਦੇ ਮਾਰ ਲਓ, ਲੌਜਿਕ ਤਾਂ ਇਹ ਹੈ, ਬੰਦੇ ਦੇ ਕਾਹਤੋਂ ਮਾਰਨੀ ਹੈ ਗੋਲੀ। ਪਰ ਉੱਥੇ ਸੱਤ ਬਚਨ ਹੈ, ਸੱਚੇ ਪਾਤਸ਼ਾਹ ਕਹਿੰਦੇ ਸਿੱਖਾਂ ਨੂੰ ਆਵਾਜ਼ ਮਾਰੋ, ਭਾਈ ਡੱਲਾ ਜੀ ਨੂੰ ਕਹਿੰਦੇ,

0: ਭਾਈ ਡੱਲਾ ਜੀ ਤੁਰਨ ਲੱਗੇ, ਮਹਾਰਾਜ ਕਹਿੰਦੇ ਆਵਾਜ਼ ਮਾਰਨ ਲੱਗੇ ਦੱਸਣਾ ਵੀ ਦਸਵੇਂ ਪਾਤਸ਼ਾਹ ਨੇ ਗੋਲੀ ਮਾਰਨੀ ਹੈ। ਕਿਤੇ ਇਹ ਨਾ ਹੋਵੇ ਬਾਅਦ 'ਚ ਇਹ ਲੱਗੇ ਵੀ ਮਹਾਰਾਜ ਨੇ ਸੱਦਿਆ ਸੀ ਅਤੇ ਮਹਾਰਾਜ ਨੇ ਧੋਖੇ ਨਾਲ ਗੋਲੀ ਮਾਰੀ। ਦੱਸਣਾ ਉਹਨਾਂ ਨੂੰ ਵੀ ਮਹਾਰਾਜ ਨੇ ਗੋਲੀ ਮਾਰਨੀ ਹੈ। ਆਵਾਜ਼ ਲਈ ਦੋ ਸਿੱਖ ਭੱਜੇ ਆਏ, ਭੱਜੇ ਆਏ ਅਤੇ ਭਾਈ ਡੱਲਾ ਜੀ ਅਤੇ ਉਹਦੀ ਫੌਜ ਮੂੰਹ ਚੁੰਗਲਾਂ ਪਾ ਰਹੀ ਹੈ, ਸੱਚੇ ਪਾਤਸ਼ਾਹ ਮੇਰੇ ਗੋਲੀ ਮਾਰੋ, ਸੱਚੇ ਪਾਤਸ਼ਾਹ ਮੇਰੇ ਗੋਲੀ ਮਾਰੋ। ਮਹਾਰਾਜ ਮੈਨੂੰ ਆਵਾਜ਼ ਪਹਿਲਾਂ ਸੁਣੀ, ਮਹਾਰਾਜ ਭੱਜਿਆ ਮੈਂ ਸੀ ਪਹਿਲਾਂ, ਆਪਸ 'ਚ ਲੜ ਰਹੇ ਆ ਸੱਚੇ ਪਾਤਸ਼ਾਹ, ਬੰਦੂਕ ਤਾਂ ਉਹਨੂੰ ਕਰਦੇ ਆ ਉਹ ਛਾਲਾਂ ਮਾਰਦੇ ਆ ਮਹਾਰਾਜ ਦੀ ਗੋਲੀ ਉੱਤੋਂ ਦੀ ਨਾ ਲੰਘ ਜੇ, ਸੱਚੇ ਪਾਤਸ਼ਾਹ ਬੰਦੂਕ ਨੀਵੀਂ ਕਰਦੇ ਉਹ ਬੈਠ ਜਾਂਦੇ ਆ, ਮਹਾਰਾਜ ਪਾਸੇ ਗੋਲੀ ਚਲਾਉਂਦੇ ਆ ਅਤੇ ਭਾਈ ਡੱਲਾ ਜੀ ਨੂੰ ਕਹਿੰਦੇ ਆ ਬੰਦੂਕ ਨਹੀਂ ਪਰਖਣੀ ਸੀ ਭਾਈ, ਸਿੱਖੀ ਪਰਖਣੀ ਸੀ, ਇਹ ਸਿੱਖੀ ਪਰਖੀ ਜਾ ਰਹੀ ਹੈ ਭਾਈ ਤੁਹਾਡੀ, ਅਤੇ ਤੁਸੀਂ 100/100 ਨੰਬਰਾਂ 'ਚ ਪਾਸ ਹੋ ਰਹੇ। ਕੋਈ ਇੱਥੇ ਮੇਰੇ ਵਰਗਾ ਆ ਕੇ ਤੁਹਾਨੂੰ ਬੜੀਆਂ ਸਿੱਖਿਆਵਾਂ ਦੇ ਸਕਦਾ? ਇੱਥੇ ਤੁਸੀਂ ਭੱਜੇ ਆਏ ਜੀ, ਤੁਸੀਂ ਭਗੌੜੇ ਹੋ ਜੀ, ਤੁਸੀਂ ਉਹ ਹੋ ਜੀ, ਬੜਾ ਕੁਛ ਕੀਤਾ ਜਾ ਸਕਦਾ, ਇਹੋ ਜਿਹੀਆਂ ਗੱਲਾਂ ਬੜੀਆਂ ਕੀਤੀਆਂ ਜਾ ਸਕਦੀਆਂ, ਪਰ ਤੁਸੀਂ ਚੇਤੇ ਰੱਖੋ, ਯਾਦ ਰੱਖੋ ਸਦਾ ਵੀ ਤੁਸੀਂ ਉਹ ਹੋ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਉੱਜੜ ਜਾਣ ਦਾ ਵਰ ਦੇ ਗਏ ਸੀ ਅਤੇ ਮਹਾਰਾਜ ਵਰ ਦੇ ਗਏ ਸੀ। ਤੁਸੀਂ ਉਹ ਦੇਸ਼ ਜਿਨ੍ਹਾਂ ਦੇਸ਼ਾਂ 'ਚ ਉੱਥੋਂ ਦੇ ਲੋਕਲ ਆ ਕੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਨਹੀਂ ਸੀ, ਤੁਸੀਂ ਉਹ ਵਸਦਿਆਂ 'ਚ ਕੀਤੇ। ਮੈਂ ਹੈਰਾਨ ਹੁੰਦਾ ਹੁੰਦਾ ਜਦੋਂ ਸਿੰਘ ਦੱਸਦੇ ਆ ਨਾ ਵੀ ਨਗਰ ਕੀਰਤਨਾਂ 'ਚ ਜੀ ਗੋਰੇ ਆਉਂਦੇ ਆ ਅਤੇ ਲਫਾਵੇ ਭਰ ਭਰ ਘਰਾਂ ਨੂੰ ਲੈ ਜਾਂਦੇ ਆ, ਕਿਤੇ ਹੈ ਨਹੀਂ ਸੀ ਇਹ ਵਰਤਾਰਾ ਅੱਜ ਤੱਕ ਇਹਨਾਂ ਦੇਸ਼ਾਂ 'ਚ ਜਿਹੜੀਆਂ ਕੈਪੀਟਲਿਸਟ ਕੰਟਰੀਆਂ, ਲੋਕ ਖੋਹਦੇ ਫਿਰਦੇ ਆ ਇੱਕ ਦੂਜੇ ਦੇ ਹੱਥਾਂ 'ਚੋਂ, ਖੋਹਦੇ ਫਿਰਦੇ ਆ, ਕੌਣ ਨੇ ਇਹ ਜਿਹੜੇ ਵੰਡੀ ਜਾਂਦੇ ਆ? ਲੋਕ ਤਾਂ ਹੈਰਾਨ ਹੋ ਰਹੇ ਨੇ। ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਵਾਲਾ ਵਰਤਾਰਾ ਚੱਲਦਾ, ਕਹਿੰਦੇ ਬਾਬਾ ਬੋਤਾ ਸਿੰਘ ਨੂੰ ਬਾਬਾ ਗਰਜਾ ਸਿੰਘ ਪੁੱਛਦੇ ਆ, ਰਾਜੇ ਹੈ ਨਾ ਇੱਕ ਦਿਨ ਦੇ, ਤੁਸੀਂ ਦੇਖੋ ਸਿੱਖ ਇਤਿਹਾਸ ਦੀ ਕਰਾਮਾਤ, ਇੱਕ ਦਿਨ ਦਾ ਇਤਿਹਾਸ ਪਤਾ ਸਾਨੂੰ ਉਹਨਾਂ ਦਾ, ਇੱਕ ਦਿਨ ਦਾ, ਇੱਕ ਦਿਨ ਦਾ ਇਤਿਹਾਸ ਕੋਈ ਸਿਆਣਾ ਵਿਦਵਾਨ ਗਿਆਨੀ ਹੋਵੇ ਨਾ ਅਤੇ ਇੱਥੇ 15 ਦਿਨ ਤੁਹਾਨੂੰ ਇਤਿਹਾਸ ਸੁਣਾਵੇ, ਇੱਕ ਦਿਨ ਦਾ ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ, ਜਿੱਦਣ ਉਹਨਾਂ ਨੇ ਇੱਕ ਦਿਨ ਨਾਕਾ ਲਾਇਆ ਅਤੇ ਰਾਜ ਖਾਲਸਾ ਸਥਾਪਿਤ ਕੀਤਾ, ਖਬਰ ਲਾਹੌਰ ਪਹੁੰਚਾ ਦਿਓ ਹੋ ਗਿਆ ਰਾਜ ਖਾਲਸੇ ਦਾ। ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਜੀ ਨੂੰ ਕਹਿੰਦੇ ਟੈਕਸ ਲੈਣ ਲੱਗ ਗਏ ਨਾ, ਉਹ ਕਰ ਲੈਣ ਲੱਗ ਗਏ ਮਾਮਲਾ, ਕਹਿੰਦੇ ਬਾਬਾ ਜੀ ਰਾਜਾ ਪਰਜਾ ਤੋਂ ਕਰ ਕਿਸ ਤਰ੍ਹਾਂ ਲਵੇ ਟੈਕਸ ਮਾਮਲਾ? ਅਤੇ ਬਾਬਾ ਜੀ ਕਹਿੰਦੇ ਆ ਰਾਜਾ ਪਰਜਾ ਤੋਂ ਕਰ ਇਸ ਤਰ੍ਹਾਂ ਲਵੇ ਜਿਵੇਂ ਡੂਮਣਾ ਮੱਖੀ ਫੁੱਲ ਤੋਂ ਰਸ ਲੈਂਦੀ ਹੈ, ਰਸ ਵੀ ਲੈ ਜਾਂਦੀ ਹੈ, ਫੁੱਲ ਨੂੰ ਵੀ ਪਤਾ ਨਹੀਂ ਲੱਗਣ ਦਿੰਦੀ। ਅਤੇ ਤੁਸੀਂ ਦੇਖੋ ਜਿਹੜੇ ਦੇਸ਼ਾਂ 'ਚ ਤੁਸੀਂ ਰਹਿੰਦੇ ਆ ਵੀ ਤੁਹਾਡੇ ਤੋਂ ਵੀ ਕਾਰਾਂ ਹੀ ਲਿਆ ਜਾ ਰਿਹਾ, ਟੈਕਸਾਂ ਹੀ ਲਿਆ ਜਾ ਰਿਹਾ, ਫੁੱਲ ਮੁਰਝਾ ਜਾਂਦੇ ਆ ਟੈਕਸ ਦਿੰਦੇ ਦਿੰਦੇ, ਖਾਲਸੇ ਦਾ ਨਿਆਂ ਪ੍ਰਬੰਧ ਦੇਖੋ। ਫਿਰ ਬਾਬਾ ਜੀ ਕਹਿੰਦੇ, ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਕਹਿੰਦੇ, ਬਾਬਾ ਜੀ ਆਪਾਂ ਪੈਸੇ ਇਕੱਠੇ ਕਰਕੇ ਆਪਾਂ ਕੀ ਕਰਾਂਗੇ, ਮਾਇਆ ਇਕੱਠੀ ਕਰਕੇ ਕੀ ਕਰਾਂਗੇ, ਮਾਇਆ ਇਕੱਠੀ ਕਰਕੇ ਦੇਹਾਂਗੇ ਲੰਗਰ ਲਾਏ, ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ, ਇਹੀ ਕਰਨਾ ਸੀ ਮਾਇਆ ਇਕੱਠੀ ਕਰਕੇ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਰੀਤ ਦੱਸ ਗਏ ਆ ਭਾਈ, ਪਹਿਲਾਂ ਪੰਗਤ ਪਾਤਸ਼ਾਹ ਸੰਗਤ ਦੀ ਦੱਸ ਗਏ ਆ। ਇੱਕ ਹੋਰ ਗੱਲ ਮੈਂ ਸੋਚਦਾ ਹੁੰਦਾ ਕਈ ਵਾਰੀ ਵੀ ਸਤਿਗੁਰਾਂ ਨੇ ਕੋਈ ਵੀ ਐਸੀ ਚੀਜ਼ ਸਿੱਖ ਨੂੰ ਕਰਨ ਨੂੰ ਨਹੀਂ ਕਹੀ ਜਿਹੜੀ ਆਪ ਨਾ ਕੀਤੀ ਹੋਵੇ, ਪਰ ਮਹਾਰਾਜ ਨੇ ਸਿੱਖਾਂ ਨੂੰ ਦਸਵੰਧ ਕੱਢਣ ਨੂੰ ਕਿਹਾ, ਆਪ ਨਹੀਂ ਕੱਢਿਆ। ਕਈ ਵਾਰੀ ਮੈਂ ਸੋਚਦਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਸਿੱਖਾਂ ਨੂੰ ਦਸਵੰਧ ਕੱਢਣਾ, ਪਰ ਆਪ ਨਹੀਂ ਕੀਤਾ, ਆਪ ਕੱਢਿਆ ਨਹੀਂ ਦਸਵੰਧ, ਆਪ ਕੀ ਕੀਤਾ, ਆਪ ਸਾਰਾ ਦਿੱਤਾ, 20 ਰੁਪਈਏ ਮਿਲੇ 20 ਦਿੱਤੇ, ਦਸਵੰਧ ਨਹੀਂ ਉਹਦਾ 20ਆਂ ਦਾ 20 ਬਣਦਾ ਸੀ, 20ਆਂ ਦੇ 20 ਤਾਂ ਸਾਰੇ ਬਣਦੇ ਸੀ। ਅਤੇ ਕਾਲੂ ਜੀ ਕਹਿੰਦੇ ਸੀ, ਮੈਂ ਤਾਂ ਕਾਲੂ ਜੀ ਖਰਾ ਸੌਦਾ, ਐਡਾ ਖਰਾ ਸੌਦਾ ਤਾਂ ਕੋਈ ਅੱਜ ਤੱਕ ਕਰ ਨਹੀਂ ਸਕਿਆ ਆਹ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਗਏ। ਉਹ ਕਾਲੂ ਜੀ ਕਿਤੇ ਕਾਲ 'ਚ ਬੰਨੇ ਹੋਏ ਸੀ, ਉਹ ਉਸੇ ਟਾਈਮ ਵੇਖ ਰਹੇ ਸੀ ਵੀ 20ਰੁਪਈਆਂ ਦਾ ਖਰਾ ਸੌਦਾ ਹੋ ਗਿਆ, ਸੱਚਾ ਸੌਦਾ ਹੋ ਗਿਆ, ਆਹ ਹੋ ਗਿਆ ਭਾਈ, ਉਹ 20ਰੁਪਈਆਂ ਦਾ ਵਰਤਾਰਾ ਦੇਖੋ ਮੁੱਕ ਹੀ ਨਹੀਂ ਰਿਹਾ ਸਾਡੇ ਕੋਲੋਂ। ਸੱਚੇ ਪਾਤਸ਼ਾਹ ਨੇ ਐਸੀ ਮਿਹਰ ਕੀਤੀ ਹੈ ਸਿੱਖਾਂ 'ਤੇ। ਸਾਖੀ ਨੂੰ ਭਾਈ ਸਮਝਣਾ ਕਿਵੇਂ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੱਕ ਥਾਂ 'ਤੇ ਜੰਗਲ 'ਚ ਜਾ ਰਹੇ ਹੈ ਅਤੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ, ਆਹ ਸਾਖੀ ਵਿਸਾ ਲਓ ਚੇਤਿਆਂ ਦੇ ਵਿੱਚ, ਸਾਖੀ ਨੂੰ ਸਮਝਣਾ ਕਿਵੇਂ, ਸਾਡਾ ਵਤੀਰਾ ਕੀ ਹੋਵੇ ਜਦੋਂ ਸਾਖੀ ਸੁਣਨੀ ਹੈ, ਸੱਤ ਬਚਨਾਂ ਦੀ ਕਥਾ ਕੀ ਹੁੰਦੀ ਹੈ। ਭਾਈ ਸਾਹਿਬ ਨੂੰ ਭੁੱਖ ਲੱਗੀ, ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਭੁੱਖ ਲੱਗੀ ਹੈ, ਮਹਾਰਾਜ ਕਹਿੰਦੇ ਜੇ ਭੁੱਖ ਲੱਗੀ ਹੈ ਤਾਂ ਉਹ ਦੇਖੋ ਕਿੱਕਰਾਂ ਨੂੰ ਜਲੇਬੀਆਂ ਲੱਗੀਆਂ ਲਾ ਕੇ ਖਾ ਲਓ। ਹੁਣ ਜੇ ਤਾਂ ਕੋਈ ਦੁਨਿਆਵੀ ਪੜ੍ਹਾਈਆਂ ਜਿਹੜੀਆਂ ਅਸੀਂ ਪੜ੍ਹ ਗਏ ਉਹ ਪੜ੍ਹਿਆ ਹੁੰਦਾ ਤਾਂ ਉਹਨੇ ਕਹਿਣਾ ਲੈ ਮਹਾਰਾਜ ਨੂੰ ਪਤਾ ਹੀ ਨਹੀਂ, ਕਿੱਕਰਾਂ ਨੂੰ ਤਾਂ ਜਲੇਬੀਆਂ ਨਹੀਂ ਲੱਗਦੀਆਂ, ਕਿੱਕਰਾਂ ਨੂੰ ਤਾਂ ਤੁੱਕੇ ਲੱਗਦੇ ਆ, ਦਾਤਣ ਸੱਕ ਕਿੱਕਰਾਂ ਦਾ ਕਰ ਲਈਦਾ ਮਾੜਾ ਮੋਟਾ, ਕੁੜੱਤਣ ਭਰਿਆ, ਕਦੇ ਕਦੇ ਪੀਲੇ ਜੇ ਫੁੱਲ ਲੱਗ ਜਾਂਦੇ ਆ, ਜਲੇਬੀਆਂ ਤਾਂ ਲੱਗਦੀਆਂ ਨਹੀਂ। ਪਰ ਭਾਈ ਮਰਦਾਨਾ ਜੀ ਉਹ ਪੜ੍ਹਾਈਆਂ ਨਹੀਂ ਪੜ੍ਹੇ ਸੀ। ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਕਹਿੰਦੇ ਸੱਚੇ ਪਾਤਸ਼ਾਹ ਭੁੱਖ ਲੱਗੀ ਹੈ, ਮਹਾਰਾਜ ਕਹਿੰਦੇ ਭੁੱਖ ਲੱਗੀ ਹੈ ਤਾਂ ਉਹ ਦੇਖੋ ਕਿੱਕਰਾਂ ਨੂੰ ਜਲੇਬੀਆਂ ਲਾ ਕੇ ਖਾ ਲਓ। ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਮੈਂ ਕਦ ਕਹਿੰਦਾ ਕਿੱਕਰਾਂ ਨੂੰ ਜਲੇਬੀਆਂ ਨਹੀਂ ਲੱਗਦੀਆਂ, ਤੁਸੀਂ ਦੇਖਣ ਵਾਲੀ ਨਿਗਾਹ ਵੀ ਦਿਓ, ਮੰਗਣੀ ਅਸੀਂ ਨਿਗਾਹ ਭਾਈ ਮਹਾਰਾਜ ਤੋਂ, ਸੱਚੇ ਪਾਤਸ਼ਾਹ ਦੇਖਣ ਵਾਲੀ ਨਿਗਾਹ ਦਿਓ, ਆ ਕੇ ਆਪਾਂ ਰੋਜ਼ ਹੀ ਅਰਦਾਸ ਕਰੀਏ ਮਹਾਰਾਜ ਅੱਗੇ। ਜੇ ਕਦੇ ਕੋਈ ਸਾਖੀ ਸਮਝ ਨਹੀਂ ਆਉਂਦੀ, ਮਹਾਰਾਜ ਨੂੰ ਕਹਿਣਾ ਮਹਾਰਾਜ ਮੇਰੀ ਬੁੱਧ ਨਹੀਂ ਐਡੀ ਵੱਡੀ, ਮੈਨੂੰ ਸਾਖੀ ਦੀ ਸਮਝ ਨਹੀਂ ਆਈ, ਮਹਾਰਾਜ ਨੂੰ ਇਹ ਕਹਿਣਾ। ਇਹ ਨਹੀਂ ਕਹਿਣਾ ਆ ਕੇ ਮਹਾਰਾਜ ਮੈਂ ਤਾਂ ਬਹੁਤ ਸਿਆਣਾ, ਸਾਖੀ ਗਲਤ ਹੈ, ਸਾਖੀ ਦੇ ਗਿਣਤੂ ਨਹੀਂ ਕਰਨਾ ਭਾਈ। ਜਿਹੜੀ ਵੀ ਸਾਖੀ ਸਮਝ ਨਹੀਂ ਆਉਂਦੀ, ਜੇ ਕਦੇ ਕੋਈ ਕਰਾਮਾਤ ਹੁੰਦੀ ਹੈ, ਜੇ ਕਦੇ ਕੋਈ ਐਸਾ ਵਰਤਾਰਾ ਹੁੰਦਾ ਜਿਹੜਾ ਅਸੀਂ ਕਦੇ ਵੇਖਿਆ ਸੁਣਿਆ ਨਹੀਂ, ਉੱਥੇ ਉਹਦੇ 'ਤੇ ਕਾਂਟਾ ਨਾ ਮਾਰੋ। ਅਸੀਂ ਨਹੀਂ ਵੇਖਿਆ ਸੁਣਿਆ, ਹੋਇਆ ਤਾਂ ਹੋਊਗਾ, ਸਾਖੀਕਾਰ ਥੋੜ੍ਹਾ ਝੂਠ ਬੋਲਦਾ। ਸੋ ਮਹਾਰਾਜ ਮਿਹਰ ਰੱਖਣ, ਆਪਾਂ ਗੁਰੂ ਨੌਵੇਂ ਪਾਤਸ਼ਾਹ ਜੀਆਂ ਦੀ ਸਾਖੀ ਸਮਾਂ ਉਹਨਾਂ ਕੀ ਹੈ ਅਤੇ ਉਹਦੇ ਵਿੱਚ ਦੇਖਦੇ ਹਾਂ। ਹਾਲਾਂਕਿ ਸਤਿਗੁਰਾਂ ਦੀ ਜਿਹੜੀ ਸਾਖੀ ਹੈ ਸ਼ਹਾਦਤ ਦੀ ਗੁਰੂ ਨੌਵੇਂ ਪਾਤਸ਼ਾਹ ਜੀ ਦੀ, ਉਹ ਸਦੀਆਂ ਤੱਕ ਚੱਲਦੀ ਰਹਿਣੀ ਹੈ, ਮੁੱਕਣੀ ਨਹੀਂ, ਅਤੇ ਨਾ ਹੀ ਸਾਰੀ ਕਹੀ ਜਾ ਸਕਦੀ ਹੈ, ਕਿਉਂਕਿ ਮਹਾਰਾਜ ਆਪ ਹੀ ਕਹਿ ਗਏ ਵੀ ਕਿੰਨੋ ਵੱਡੋ ਕਲੂ ਮੈਂ ਸਾਕਾ। ਤੈਂ ਕਿਤੇ ਜੰਜੂ ਦੀ ਰਾਖੀ ਕੀਤੀ ਅਤੇ ਐਸਾ ਸਾਕਾ ਕੀਤਾ ਕਲਯੁੱਗ 'ਚ ਜਿਹੜਾ ਕਦੇ ਕਿਸੇ ਨੇ ਨਾ ਪਹਿਲਾਂ ਕੀਤਾ ਨਾ ਮਗਰੋਂ ਕੀਤਾ, ਉਹ ਸਾਖੀ ਭਾਈ ਆਪਾਂ ਤੋਰਨੀ ਹੈ। ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਬਹੁਤੀ ਵਾਰੀ ਅਸੀਂ ਇਹ ਗੱਲਾਂ ਕਰਦੇ ਹਾਂ ਜੀ ਮਹਾਰਾਜ ਹਿੰਦ ਦੀ ਚਾਦਰ, ਮਹਾਰਾਜ ਧਰਮ ਦੀ ਚਾਦਰ, ਪਰ ਸਾਡੇ ਪੁਰਾਤਨ ਗ੍ਰੰਥ ਕਹਿੰਦੇ ਆ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਸਾਰੀ ਸ੍ਰਿਸ਼ਟੀ ਦੀ ਚਾਦਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ। ਇੱਤ ਨਿਰੰਗ ਉੱਤ ਤੇਗ ਬਹਾਦਰ ਭਏ ਜਗਤ ਮੈਂ ਦਉ ਉਜਾਗਰ। ਇੱਕ ਪਾਸੇ ਨਿਰੰਗ ਨਿਰੰਗਾ ਔਰੰਗਜ਼ੇਬ, ਇੱਕ ਪਾਸੇ ਮਹਾਰਾਜ, ਦੋਵੇਂ ਹੀ ਜੱਗ 'ਚ ਉਜਾਗਰ ਹੋਏ ਆ। ਕਿਵੇਂ ਹੋਏ ਆ ਉਹ ਸਾਖੀ ਤੋਰਦੇ ਆ। ਤੇਗ ਬਹਾਦਰ ਬਡਬਲ ਧਾਰੀ ਪ੍ਰਗਟ ਭਈ ਗੱਲ ਦੁਨੀਆ ਸਾਰੀ। ਇੱਕ ਆਪਣਾ ਮਿੱਤਰ ਹੈ, ਉਹਨੇ ਗੀਤ ਲਿਖਿਆ ਪਿੱਛੇ ਜੇ, ਉਹਦੀਆਂ ਚਾਰ ਕੁ ਸਤਰਾਂ ਮੈਨੂੰ ਬਹੁਤ ਕਮਾਲ ਲੱਗਦੀਆਂ, ਬਹੁਤ ਕਮਾਲ ਲਿਖਿਆ। ਕਹਿੰਦਾ ਕਿਹਾ ਅਜ਼ਬ ਨਜ਼ਾਰਾ ਹੈ ਜਿੱਥੇ ਉਹ ਬਹਿੰਦਾ ਹੈ, ਬ੍ਰਹਿਮੰਡ ਸੱਜ ਧੱਜ ਆ ਕੇ ਉਹਦੇ ਚਰਨੀ ਪੈਂਦਾ ਹੈ। ਉਹ ਤਾਂ ਸਭ ਦੇ ਦਿਲ ਦਾ ਮਹਿਰਮ ਜੀ, ਕੀ ਆਪਣਾ ਕੌਣ ਪਰਾਇਆ ਹੈ, ਸਭ ਸੀਸ ਝੁਕਾ ਪ੍ਰਣਾਮ ਕਰੋ, ਕੋਈ ਸੀਸ ਕਟਾਵਣ ਆਇਆ ਹੈ। ਸੱਚੇ ਪਾਤਸ਼ਾਹ ਜੀਆਂ ਦੀ ਸੀਸ ਕਟਾਵਣ ਦੀ ਸਾਖੀ। ਸਦੀਆਂ ਤੋਂ ਸ਼ਿਵਾਲਿਕ ਤਪ ਕਰ ਰਿਹਾ ਸੀ, ਸ਼ਿਵਾਲਿਕ ਅਰਦਾਸਾਂ ਕਰਦਾ ਸੀ ਮਹਾਰਾਜ ਆਉਣ, ਜਿਵੇਂ ਸਰਸਾ ਕਰਦੀ ਸੀ। ਮੈਂ ਬਾਪੂ ਜੀ ਨੂੰ ਕਿਹਾ, ਮੇਰੇ ਨਾਨਾ ਜੀ ਨੂੰ, ਕਿ ਸੱਚੇ ਪਾਤਸ਼ਾਹ ਜੀ ਦਾ ਸਾਰਾ ਕੁਛ ਖਜ਼ਾਨਾ ਸਰਸਾ 'ਚ ਰੁੜ ਗਿਆ। ਬਾਪੂ ਜੀ ਕਹਿੰਦੇ ਧਿਆਨ ਨਾਲ ਬੋਲ ਕਹਿੰਦੇ। ਮੈਂ ਕਿਹਾ ਹਾਂ ਵੀ ਮੈਂ ਪੜ੍ਹਿਆ ਸੁਣਿਆ ਸਿੰਘਾਂ ਤੋਂ ਵੀ ਮਹਾਰਾਜ ਦਾ ਖਜ਼ਾਨਾ ਰੁੜ ਗਿਆ। ਉਹਨਾਂ ਨੇ ਮੈਨੂੰ ਇੱਕ ਸਾਖੀ ਸੁਣਾਈ, ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਈ ਪ੍ਰਵੇਸ਼ ਕੀਤਾ ਨਾ ਮਹਾਰਾਜ ਜੀ ਨੇ, ਅਤੇ ਆਲੇ ਦੁਆਲੇ ਜਿਹੜੀ ਸੰਗਤ ਖੜ੍ਹੀ ਸੀ ਉਹ ਸਾਰੀ ਉਦਾਸ ਹੋ ਗਈ। 3 ਦਿਨ ਮਹਾਰਾਜ ਬਾਹਰ ਨਹੀਂ ਆਏ ਵੇਈ ਤੋਂ, ਉਦਾਸ ਹੋ ਗਈ ਸੰਗਤ ਕਿ ਮਸਾਂ ਦਾ ਕੋਈ ਮਿਲਿਆ ਸੀ। ਹੁਣ ਭਾਲ ਵਿਕੁੰਨੀ ਹੋਈ, ਅੰਦੇ ਰਣ ਕੋਈ ਹੈ ਹੀ ਨਹੀਂ ਸੀਗਾ, ਮਸਾਂ ਦਾ ਕੋਈ ਲੱਭਿਆ ਸੀ ਉਹ ਵੀ ਚਲੇ ਗਏ। 3 ਦਿਨ ਉਡੀਕਦੀ ਸੰਗਤ ਉਦਾਸ ਹੋ ਗਈ, ਪਰ ਉੱਥੇ ਕੋਈ ਇੱਕ ਰੂਹ ਐਸੀ ਖੜੀ ਹੈ, ਇੱਕ ਦੇਹ ਐਸੀ ਖੜੀ ਹੈ ਜਿਹਦੇ ਚਿਹਰੇ 'ਤੇ ਉਦਾਸੀ ਦੇ ਕੋਈ ਭਾਵ ਨਹੀਂ। ਉਹਨਾਂ ਕੋਲ ਸੰਗਤ ਗਈ ਅਤੇ ਜਾ ਕੇ ਕਹਿੰਦੇ, ਬੇਬੇ ਜੀ ਤੁਹਾਡੇ ਤਾਂ ਉਹ ਭਰਾ ਵੀ ਸੀ, ਸਾਡੇ ਤਾਂ ਗੁਰੂ ਸੀ, ਤੁਹਾਡੇ ਤਾਂ ਭਰਾ ਵੀ ਸੀ, ਤੁਹਾਡੇ ਚਿਹਰੇ 'ਤੇ ਉਦਾਸੀ ਨਹੀਂ, ਉਦਾਸੀ ਕਾਹਤੋਂ ਹੋਣੀ ਚਾਹੀਦੀ ਹੈ ਭਾਈ। ਕਹਿੰਦੇ ਵੀ ਉਹ ਡੁੱਬ ਗਏ, ਅਤੇ ਬੇਬੇ ਨਾਨਕੀ ਜੀ ਕਹਿੰਦੇ ਜਿਹਨੇ ਜੱਗ ਨੂੰ ਉਤਾਰਨਾ ਹੋਵੇ ਉਹ ਡੁੱਬਦਾ ਨਹੀਂ ਹੁੰਦਾ ਭਾਈ। ਮੇਰੇ ਨਾਨਾ ਜੀ ਕਹਿੰਦੇ ਜਿਨ੍ਹਾਂ ਨੇ ਜੱਗ ਉਤਾਰਨਾ ਹੋਵੇ ਉਹਨਾਂ ਦਾ ਆਪਦਾ ਕੁਛ ਰੁੜਦਾ ਨਹੀਂ ਹੁੰਦਾ ਭਾਈ, ਗੁਰੂ ਦਾ ਵੀ ਕੁਛ ਰੁੜ ਸਕਦਾ। ਗੁਰੂ ਨੇ ਰੁੜਦਿਆਂ ਨੂੰ ਬਚਾਉਣਾ ਹੈ, ਗੁਰੂ ਨੇ ਡੁੱਬਦਿਆਂ ਨੂੰ ਪਾਰ ਲਾਉਣਾ ਹੈ, ਗੁਰੂ ਦਾ ਕਿਵੇਂ ਕੁਛ ਰੁੜ ਸਕਦਾ। ਫਿਰ ਮੈਂ ਕਹਿੰਦਾ ਵੀ ਸਰਸਾ 'ਚ ਕਿੰਨਾ ਕੁਛ ਗਿਆ। ਮੇਰੇ ਬਾਪੂ ਜੀ ਕਹਿੰਦੇ ਸਰਸਾ ਦਾ ਤਪ ਹੋਊ ਕੋਈ ਬਹੁਤ ਚਿਰ ਦਾ ਪੁਰਾਣਾ, ਮਹਾਰਾਜ ਮੈਨੂੰ ਕੋਈ ਖਜ਼ਾਨੇ ਦੇ ਜਾਓ। ਦੇ ਕੇ ਗਏ ਹੋਣੇ ਮਹਾਰਾਜ, ਆਪ ਦੇ ਕੇ ਗਏ ਹੋਣੇ। ਇਸੇ ਤਰੀਕੇ ਕਹਿੰਦੇ ਸ਼ਿਵਾਲਿਕ ਤਪ ਕਰਦਾ ਸੀ ਵੀ ਮਹਾਰਾਜ ਆਉਣ, ਮਹਾਰਾਜ ਆਏ ਅਤੇ ਪਹਾੜਾਂ ਦੀ ਕਹਿੰਦੇ ਖੁਸ਼ੀ ਦਾ ਟਿਕਾਣਾ ਨਾ ਰਿਹਾ। ਆਵਾਜ਼ਾਂ ਆ ਰਹੀਆਂ ਸੀ ਗੁਰੂ ਲੱਧ ਹੋ ਰੇ, ਗੁਰੂ ਲੱਧ ਹੋ ਰੇ, ਦਰਿਆਵਾਂ ਨੇ ਉੱਚੇ ਹੋ ਦੇਖਿਆ। ਲੋਕ ਕਹਿਣ ਵੀ ਪਰਲੋ ਆਊਗੀ, ਪਰ ਉਹ ਜਾਣਦੇ ਨਹੀਂ ਸੀ ਵੀ ਤਾਰਨ ਬਾਰੇ ਆ ਰਹੇ ਆ। जगत नूं तारन वाले। महाराज आए शिवालिक, कहिंदे इत्थे पड़ा करांगे। माखा महाराज दे चरणां च टैपिया, पिंड दा नां सी माखोवाल, माखे दे नां ते सी, माखा दैत हुंदा सी। महाराज दे चरणां ते टैपिया, सच्चे पातशाह आप जी दे सिख बाणी पढ़दे ने, मेरे तो सह नहीं हुंदी, महाराज मेरी तां खुराक ही लहू है, मैं कित्थे जावां। ते धन नौवें पातशाह कहिंदे सरहंद चला जा भाई, उत्थे इलां उड्डियां फिरदियां। माखा फिर माखोवाल छड के ते सरहंद आ गया। माखोवाल दा नां चक नानकी हो गया। कलगीधर महाराज जदों पहली वारी चक नानकी आए तां जूच खड़ के आनंद साहब पढ़िया, इन्ने रस दे विच आनंद साहब पढ़िया कि गुरु नौवें पातशाह जी ने जदों सुनिया, महाराज कहिंदे अज तो शहर दा नां आनंदपुर होऊगा। सच्चे पातशाह जी आनंदपुर साहब आउण तो पहलां प्रगट हो चुके हैं। महाराज दे प्रगट होण दी साखी कैसे कमाल वरतारे है, वी सच्चे पातशाह कह गए, कलगीधर महाराज दे बोल पुरातन ग्रंथां च मिलदे है, इन गरीब सिखण को देऊं पातशाही, ये याद करें हमरी गुरियाई, गरीबां नूं पातशाही देऊं। पर गुरु घर दे अमीरां दा वतीरा भी देखो कैसा, जिहड़े अमीर है बहुत ही वारी हुंदा क्योंकि पापां बाझो होवे ना ही, पापां तो बिना माया हुंदी नहीं, पर गुरु क्या ने जां गुरु घर नाल जुड़िया ने पापां नाल इकट्ठी नहीं कीती सी, तां उहनां दा वतीरा कैसा सी देखो। एक गुरु का प्यारा समुंदर दे विच बेड़े चलदे आ, उहदा जहाज डुब्बन लगदा, जदों जहाज डुब्बन लगदा अरदास करदे आ सच्चे पातशाह गुरु हरकृष्ण देव जी महाराज अठवें पातशाह जी, आप जी मेरे जहाज नूं बन्ने लाओ। महाराज हुण सतगुरां ने रुड़दे जगत नूं लाउणा बन्ने, संसार समुंदे तार गोबिंदे अरदासां करदे आ असीं, महाराज जहाज बन्ने लाओ। बन्ने लगना ही सी भाई, महाराज अगे अरदास हो गई सिख दी, बन्ने लग्या ते दिल्ली आए। जदों दिल्ली आए ते पता लग्या वी अठवें पातशाह तां देह दा ओला कर गए, हुण कौण है महाराज दी थां, गद्दी ते किहनूं बहा के गए, गुरगद्दी किहदे कोले है, गुरगद्दी हजे भाई प्रगट नहीं होई। पर सच्चे पातशाह जांदे होए इशारा करके बाबा बकाले, भाई मक्खण शाह ने आपदी फौज सारी नाल लई ते बाबा बकाला साहब नूं तुरिया, धनाट सिख सी, फौज सी आपदी उहदे कोले। जदों उत्थे गए ते पता लग्या वी मंजियां ही बैठियां सारियां, ते सारे कह रहे आ वी बाई दे बाई वी असीं गुरु, असीं गुरु, असीं सारिआं दे मूहरे रखण लग गए मोहरां जाके, दो रखियां किसे दे मूहरे, पंज रखियां, उहनां नूं तां जिन्नियां आ रहियां सी चंगियां ही सी, पर जिन्नियां दा कॉल होया सी किसे ने ना मंगियां। सच्चे पातशाह कमाल दा भी गुरु घर का कमाल का वर्तारा है, भी जे गुरु नूं सिख की पछाण है, सिख नूं भी गुरु की पछाण है। जे कोई गुरु तो गुरु नूं बेपछाण करके कितें होर तुरिया फिरदा, सिख नहीं, सिख नूं पछाण है गुरु की। महाराज कह गए जो मम दर्शन की चाह, दर्शन करे ग्रंथ जी आ, मेरा रूप ग्रंथ जी जान, या मैं भेद ना रंचक मान, मेरा रूप जानना है ग्रंथ नूं, जो सिख मम दर्शन की चाह, जिहड़े सिख नूं मैनूं वेखण दी चाह है वह ग्रंथ चो दर्शन करे, ते जे किसे नूं ग्रंथ चो दर्शन नहीं हो रहे कितों होर जाके कर रहा है तो फिर समझो भाई उहनूं गुरु की पछाण भुल गई। गुरु नहीं भुलूगा उहनूं, उहनूं भुल गई, गुरु तो बदावा लैके मगर जा वड़दा, गुरु तो बेअंत है, पर उहनूं भुल गई कितें, मुड़े आऊगा, खुआर होए सब मिलेंगे, मुड़ तो आना ही आने, खुआरी उहदी है जिन्ना चिर पासे तुरिया फिरूगा। हुण गुरु की पछाण है सिख नूं, बाइयां दे बाइयां तो उह वर्खा ही नहीं हो रही जिहड़ी गुरु दे औरे चो हुंदी हुंदी है, ते भाई मक्खण शाह नूं पता लग रहा। भाई मक्खण शाह नाल दे साथी सिंघां सिखां नूं कहिंदे, कहिंदे वी महाराज किवें प्रगट होणगे, आपां किवें लभांगे। किसे बाबा बकाला साहब दे सिख ने आ के भाई साहब नूं दस्सिया कि महाराज तां प्रगट हो जाण भाई, पर माता नानकी जी कहिंदे उहनां ने बाहर आउणा नहीं, पता तां है ही सारिआं नूं कित्थे बैठे आ, उह भोरे च बैठे आ तप करदे आ, बाहर नहीं आना, मैनू दसो कित्थे है, मैं जाना। ਭਾਈ ਮੱਖਣ ਸ਼ਾਹ ਗਏ, ਮੋਹਰਾਂ ਰੱਖੀਆਂ, ਪੰਜ ਰੱਖੀਆਂ, ਮਹਾਰਾਜ ਨੇ ਚੋਲਾ ਲਾਤਾ ਮੋਢੇ ਤੋਂ ਲਾ ਕੇ, ਕਹਿੰਦੇ ਨਿਸ਼ਾਨ ਤਾਂ ਮੇਰੇ ਹਜੇ ਤੱਕ ਹੈ ਮੋਢੇ 'ਤੇ, ਮੈਂ ਤਾਂ ਕੌਲ ਨਿਭਾਇਆ, ਤੂੰ ਨਹੀਂ ਕੌਲ ਨਿਭਾ ਰਿਹਾ। ਸੱਚੇ ਪਾਤਸ਼ਾਹ ਪ੍ਰਗਟ ਹੋਵੋ ਮਹਾਰਾਜ, ਪ੍ਰਗਟ ਹੋਵੋ ਸੱਚੇ ਪਾਤਸ਼ਾਹ। ਸੱਚੇ ਪਾਤਸ਼ਾਹ ਕਹਿੰਦੇ ਹੁਣ ਦੇਖੋ ਭਾਈ ਪਰਖ ਦੇਖੋ। ਸੱਚੇ ਪਾਤਸ਼ਾਹ ਕਹਿੰਦੇ ਬਚਨ ਹੋ ਗਏ ਭਾਈ, ਜਿਹੜਾ ਪ੍ਰਗਟ ਕਰੂ ਉਹਨੂੰ ਗਧੇ 'ਤੇ ਪਾ ਕੇ ਕਾਲਾ ਮੂੰਹ ਕਰਕੇ ਗਧੇ 'ਤੇ ਪਾਇਆ ਜਾਊ ਜਿਹੜਾ ਪ੍ਰਗਟ ਕਰੂ। ਨਹੀਂ ਮਹਾਰਾਜ, ਪ੍ਰਗਟ ਹੋਵੋ ਆਪ ਜੀ, ਪ੍ਰਗਟ ਹੋਵੋ ਸੱਚੇ ਪਾਤਸ਼ਾਹ। ਆਗਿਆ ਲਈ ਘਰੇ ਆ ਗਏ ਭਾਈ ਮੱਖਣ ਸ਼ਾਹ, ਚੋਲਾ ਤਿਆਰ ਕਰਨ ਲੱਗ ਗਏ ਨਵਾਂ। ਸਿੱਖ ਕਹਿੰਦੇ ਕੀ ਕਰਦੇ ਹੋ ਜੀ? ਚੋਲਾ ਤਿਆਰ ਕਰਦੇ ਹਾਂ, ਮਹਾਰਾਜ ਨੇ ਪ੍ਰਗਟ ਹੋਣਾ, ਮਹਾਰਾਜ ਨੇ ਪ੍ਰਗਟ ਹੋਣਾ, ਮਹਾਰਾਜ ਨੇ ਤੁਹਾਡੇ ਸਾਹਮਣੇ ਕਿਹਾ ਜਿਹੜਾ ਪ੍ਰਗਟ ਕਰੂ ਉਹਨੂੰ ਕਾਲਾ ਮੂੰਹ ਕਰਕੇ ਗਧੇ 'ਤੇ ਚੜਾਂਗੇ। ਪਰ ਉਹ ਚੋਲਾ ਤਿਆਰ ਕਰਦੇ ਰਹੇ। ਅੰਮ੍ਰਿਤ ਵੇਲੇ ਚੋਲਾ ਸਿੱਖਾਂ ਨੂੰ ਫੜਾਇਆ, ਕਹਿੰਦੇ ਤੁਸੀਂ ਮਹਾਰਾਜ ਦੇ ਭੋਰੇ ਕੋਲ ਚੱਲੋ, ਮੈਂ ਵੀ ਆਇਆ। ਸਿੱਖ ਮਹਾਰਾਜ ਦੇ ਭੋਰੇ ਕੋਲ ਚੋਲਾ ਲੈ ਕੇ ਪਹੁੰਚੇ ਅਤੇ ਭਾਈ ਮੱਖਣ ਸ਼ਾਹ ਲੰਗਰ 'ਚ ਜਾ ਕੇ ਦੇਗਾਂ ਤੋਂ ਕਾਲਸ ਲੈ ਕੇ ਮੂੰਹ 'ਤੇ ਲਾ ਕੇ ਗਧੇ 'ਤੇ ਚੜ੍ਹ ਗਏ, ਮਹਾਰਾਜ ਦੇ ਭੋਰੇ ਦੇ ਬਾਹਰ ਜਾ ਕੇ ਖੜ੍ਹੇ। ਮਹਾਰਾਜ ਇੰਨਾ ਕਿ ਇੰਨੀ ਕੀ ਪ੍ਰੀਖਿਆ? ਪ੍ਰਗਟ ਹੋਵੋ ਮਹਾਰਾਜ, ਗਧੇ 'ਤੇ ਬਹਾ ਕੇ ਮੂੰਹ ਕਾਲਾ ਕਰਨਾ ਸੀ ਮਹਾਰਾਜ, ਲਓ ਪ੍ਰਗਟ ਹੋਵੋ। ਹੁਣ ਉੱਥੇ ਸਿੱਖ ਦੀ ਵੀ ਪ੍ਰੀਖਿਆ ਹੋਣੀ ਹੈ ਨਾ ਭਾਈ, ਪ੍ਰਗਟ ਕਰਨ ਵਾਲੇ ਤਾਂ ਬਹੁਤ ਸੀ ਜਿਹੜੇ ਆ ਕੇ ਕਹਿੰਦੇ ਸੀ ਮਹਾਰਾਜ ਹੋਵੋ। ਗੁਰੂ ਦੇ ਮੇਚ ਦੇ ਹੀ ਸਿੱਖ ਵੀ ਤਾਂ ਹੋਣ ਨਾ, ਜਿਹੜੇ ਪਿਆਰ ਇੰਨਾ ਕਰਨ ਗੁਰੂ ਨੂੰ। ਸੱਚੇ ਪਾਤਸ਼ਾਹ ਨੇ ਜੇ ਕਿਹਾ ਹੁੰਦਾ ਨਾ ਵੀ ਜਿਹੜਾ ਪ੍ਰਗਟ ਕਰੂ ਉਹਦਾ ਸਿਰ ਵੱਢ ਕੇ ਸਿੱਟੂਗਾ, ਤਾਂ ਭਾਈ ਮੱਖਣ ਸ਼ਾਹ ਸਿਰ ਵੱਢ ਕੇ ਲੈ ਕੇ ਜਾਂਦੇ। ਧੰਨ ਹੈ ਗੁਰੂ ਕੇ ਪਿਆਰੇ, ਕਮਾਲ। ਸੱਚੇ ਪਾਤਸ਼ਾਹ ਦੇ ਕੋਲੇ ਗਏ, ਮਹਾਰਾਜ ਪ੍ਰਗਟ ਹੋਵੋ, ਚੋਲਾ ਦਿੱਤਾ, ਨਮਸਕਾਰ ਕੀਤੀ। ਮਹਾਰਾਜ ਪਹਿਲਾਂ ਤੁਸੀਂ ਡੁੱਬਦੇ ਜਹਾਜ਼ ਨੂੰ ਬਚਾਇਆ, ਹੁਣ ਡੁੱਬਦੇ ਨੂੰ ਮੈਨੂੰ ਬਚਾਇਆ। ਮੀਰੀ ਪੀਰੀ ਦਿੱਤੀਆਂ ਦੋਵੇਂ ਗੁਰਛੇਵੇਂ ਪਾਤਸ਼ਾਹ ਦੀਆਂ, ਸਤਿਗੁਰਾਂ ਨੇ ਧਾਰਨ ਕੀਤੀਆਂ, ਧਾਰਨ ਕਰਕੇ ਥੋੜ੍ਹੇ ਚਿਰ ਬਾਅਦ ਲਾ ਕੇ ਰੱਖਤੀਆਂ, ਸੱਚੇ ਪਾਤਸ਼ਾਹ ਆਪ ਜੀ ਨੇ ਉਤਾਰਤੀਆਂ। ਮਹਾਰਾਜ ਕਹਿੰਦੇ ਤਲਵਾਰ ਦਾ ਧਨੀ ਆਏਗਾ ਉਹ ਪਹਿਨੇਗਾ। ਉਹ ਤਲਵਾਰ ਦਾ ਧਨੀ ਕੌਣ ਸੀ? ਉਹਨਾਂ ਦੀਆਂ ਸਾਖੀਆਂ ਆਪਾਂ ਸਵੇਰੇ ਚਲਾਵਾਂਗੇ, ਜੇ ਚਲਾ ਸਕੇ ਤਾਂ। ਪਤਾ ਨਹੀਂ ਉਹਨਾਂ ਦੀਆਂ ਸਾਖੀਆਂ ਸਾਡੇ ਤੋਂ ਚੱਲਣ ਵੀ ਕਿ ਨਾ ਇਹਨਾਂ ਜਨਮਾਂ 'ਚ। ਸੱਚੇ ਪਾਤਸ਼ਾਹ ਨੇ ਚੋਲਾ ਧਾਰਨ ਕੀਤਾ, ਪ੍ਰਗਟ ਹੋਏ ਭਾਈ ਮੱਖਣ ਸ਼ਾਹ, ਕੋਠੇ 'ਤੇ ਚੜ੍ਹੇ। ਭੁੱਲੀਏ ਸੰਗਤੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਸੱਚਾ ਗੁਰੂ ਲਾਧੋ ਰੇ। ਮੈਂ ਸੋਚਦਾ ਹੁੰਦਾ ਵੀ ਜਾਂ ਤਾਂ ਅਸੀਂ ਸਿਆਣੇ ਹੋ ਗਏ ਬਹੁਤ, ਅਤੇ ਜਾਂ ਸਾਨੂੰ ਲੱਭਿਆ ਨਹੀਂ, ਲੱਭਿਆ ਹੁੰਦਾ ਤਾਂ ਅਸੀਂ ਵੀ ਕੋਠਿਆਂ 'ਚ ਚੜ੍ਹ ਕੇ ਰੌਲਾ ਪਾਉਂਦੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਗੁਆਚ ਗਿਆ ਕਿਤੇ ਸਾਡਾ, ਤਾਂ ਹੀ ਅਸੀਂ ਕਿਤੇ ਕਿਤੇ ਜਿਹੜੀ ਢੈਂਦੀ ਗਲਾ ਜਾਂ ਕਈ ਚੀਜ਼ਾਂ ਮਹਿਸੂਸ ਕਰਦੇ ਹਾਂ, ਉਹਦਾ ਕਾਰਨ ਇਹੀ ਹੈ। ਉਹ ਰਾਬੀਆ ਬਸਰੀ ਹੁੰਦੀ ਸੀ ਇੱਕ ਸੰਤ, ਸੂਫੀ ਸੰਤ, ਇੱਕੋ ਇੱਕ ਬੀਬੀ ਹੋਈ ਹੈ ਸੂਫੀਆਂ 'ਚ, ਬਸਰੇ ਦੀ ਸੀ ਅਤੇ ਬਸਰੀ ਉਹਦਾ ਨਾਂ ਤਾਂ ਪੈ ਗਿਆ। ਅਤੇ ਇੱਕ ਦਿਨ ਆਪਦੇ ਘਰ ਦੇ ਬਾਹਰ ਝੁੱਗੀ ਸੀ ਉਹਦੀ, ਝੁੱਗੀ ਦੇ ਬਾਹਰ, ਅਤੇ ਤੂੜੀ ਦੇ ਢੇਰ 'ਚੋਂ ਕੁਛ ਲੱਭੀ ਜਾਵੇ, ਕਿਸੇ ਨੇ ਕਿਹਾ ਕੀ ਲੱਭਦੀ ਹੈ ਬੀਬੀ? ਕਹਿੰਦੀ ਮੇਰੀ ਸੂਈ ਗਵਾਚ ਗਈ। ਕਹਿੰਦੇ ਇੱਥੇ ਗਵਾਚ ਗਈ, ਤੂੜੀ ਦੇ ਢੇਰ 'ਚ? ਕਹਿੰਦੀ ਨਹੀਂ, ਅੰਦਰ ਗਵਾਚੀ ਸੀ। ਕਹਿੰਦੇ ਫਿਰ ਬਾਹਰ ਕਾਹਤੋਂ ਲੱਭਦੀ ਹੈ? ਕਹਿੰਦੀ ਆਹੀ ਮੈਂ ਤੁਹਾਨੂੰ ਪੁੱਛਦੀ ਹਾਂ, ਗਵਾਚਿਆ ਕਿੱਥੇ, ਲੱਭਦੇ ਕਿੱਥੇ ਫਿਰਦੇ? ਸੱਚੇ ਪਾਤਸ਼ਾਹ ਪ੍ਰਗਟ ਹੋਏ, ਮਹਾਰਾਜ ਨੇ ਪੜਾ ਕੀਤਾ ਆਨੰਦਪੁਰ ਸਾਹਿਬ। ਉਧਰੋਂ ਸਾਖੀ ਦਿੱਲੀ ਦੀ ਚੱਲਦੀ ਹੈ। ਦਿੱਲੀ ਦੀ ਸਾਖੀ ਕੀ ਚੱਲਦੀ ਹੈ? ਮੱਕੇ ਦੇ ਖਲੀਫੇ ਨੇ ਔਰੰਗਜ਼ੇਬ ਦੀਆਂ ਭੇਜੀਆਂ ਸੌਗਾਤਾਂ ਵਾਪਸ ਕਰਤੀਆਂ, ਮੂਰਤੀਆਂ ਵੀ ਨਹੀਂ ਲੈਣੀਆਂ। ਕਿਉਂ? ਤੂੰ ਜ਼ਾਲਮ ਬਾਦਸ਼ਾਹ, ਤੇਰੀਆਂ ਸੌਗਾਤਾਂ ਅਸੀਂ ਨਹੀਂ ਲਵਾਂਗੇ। ਹੁਣ ਜਿਹੜਾ ਔਰੰਗਜ਼ੇਬ ਆਪਦੇ ਆਪ ਨੂੰ ਦੀਨੀ ਸਮਝਦਾ ਸੀ, ਜਿਹੜਾ ਆਪਦੇ ਆਪ ਨੂੰ ਧਰਮੀ ਸਮਝਦਾ ਸੀ, ਜਿਹੜਾ ਕਹਿੰਦਾ ਸੀ ਵੀ ਮੈਂ ਤਾਂ ਗੁਜ਼ਾਰਾ ਵੀ ਟੋਪੀਆਂ ਬੁਣ ਕੇ ਅਤੇ ਉਹਦੇ ਜਿਹੜੇ ਪੈਸੇ ਬਣਦੇ ਆ ਅਤੇ ਉਹਦੇ ਤੋਂ ਕਰਦਾ, ਮੇਰੀਆਂ ਸੌਗਾਤਾਂ ਵਾਪਸ ਮੁੜ ਆਈਆਂ ਮੱਕੇ ਤੋਂ। ਚਲੋ ਸੌਗਾਤਾਂ ਤਾਂ ਉਹਨੇ ਜਿਵੇਂ ਵੀ ਕੁੱਟ ਮਾਰ ਕੇ ਉਹਨਾਂ ਨੂੰ ਦੇਤੀਆਂ, ਪਰ ਉਹ ਡੋਲ ਗਿਆ ਅੰਦਰੋਂ, ਮੈਂ ਦੀਨੀ ਬਾਦਸ਼ਾਹ ਨਹੀਂ, ਜਿਹੜਾ ਖਲੀਫੇ ਮੇਰੀਆਂ ਸੌਗਾਤਾਂ ਵਾਪਸ ਮੋੜ ਰਹੇ ਆ, ਕੀ ਕਰਾਂ? ਕਾਜ਼ੀ ਮੁਲਾਣੇ ਜਿਹੜੇ ਆਲੇ ਦੁਆਲੇ ਇਕੱਠੇ ਹੋਏ, ਉਹ ਕਹਿੰਦੇ ਜੀ ਕਾਫਰਾਂ ਨੂੰ ਮੋਮਨ ਕਰੋ, ਸਵਾਬ ਦਾ ਕੰਮ ਹੈ। ਔਰੰਗਜ਼ੇਬ ਨੇ ਚੁੰਗੀ ਦੁੱਗਣੀ ਕਰਤੀ ਹਿੰਦੂਆਂ 'ਤੇ, ਮੰਦਰ ਢਾਉਣੇ ਸ਼ੁਰੂ ਕਰਤੇ, ਇੱਥੋਂ ਤੱਕ ਕਿ ਮਿੱਟੀ ਦੇ ਖਿਡੌਣੇ ਬਣਵਾਉਣੇ ਬੰਦ ਕਰਤੇ। ਵੀ ਮਿੱਟੀ ਦੇ ਖਿਡੌਣੇ ਜਦੋਂ ਬਣਾਉਂਦੇ ਆ ਤਾਂ ਉਹਨਾਂ ਖਿਡੌਣਿਆਂ 'ਚੋਂ ਮੂਰਤੀ ਪੂਜਾ ਦੀ ਮਹਿਕ ਆਉਂਦੀ ਹੈ। ਇਹ ਚੱਲਦਾ ਰਿਹਾ ਵਰਤਾਰਾ, ਉਹ ਯਾਦ ਹੋਣਾ ਤੁਹਾਨੂੰ ਲਖਪਤ ਰਾਏ ਵਾਲਾ, ਅੱਜ ਤੋਂ ਗੁੜ ਨੂੰ ਰੋੜੀ ਕਿਹਾ ਜਾਵੇ, ਗੁੜ ਕਿਹਾ ਗੁਰੂ ਯਾਦ ਆਉਂਦਾ। ਉਹ ਹਜੇ ਤੱਕ ਸਾਡੇ ਮਾਲਵੇ 'ਚ ਕਈ ਥਾਵਾਂ 'ਤੇ ਰੋੜੀ ਕਹਿੰਦੇ ਆ ਗੁੜ ਨੂੰ। ਪਾਬੰਦੀ ਲਾਤੀ ਬੰਦ ਕਰਤੀ ਬੁੱਤ ਪੂਜਾ। ਸੱਦੇ ਸਾਰੇ ਮੋਤਬਾਰ, ਦੀਨੀ ਬਣੋ ਭਾਈ, ਦੀਨ ਚਾਓ। ਉਹ ਹੁਣ ਖੱਤਰੀ ਵੈਸ਼ ਸ਼ੂਦ ਸਾਰੇ, ਮਹਾਰਾਜ ਹਮ ਤੋਂ ਹੈ ਬ੍ਰਾਹਮਣੋ ਕੇ ਅਧੀਨ, ਉਨਕੋ ਲਿਆਵੋ ਪਹਿਲੇ ਦੀਨ, ਉਹਨਾਂ ਨੂੰ ਦੀਨ 'ਚ ਲਿਆਓ ਜੀ, ਅਸੀਂ ਤਾਂ ਬ੍ਰਾਹਮਣਾਂ ਦੇ ਅਧੀਨ ਹੈ, ਜੇ ਅਸੀਂ ਪਹਿਲਾਂ ਆ ਗਏ ਉਹ ਤਾਂ ਸਾਨੂੰ ਮਾਰਦੂ ਸ਼ਰਾਪ ਦੇ ਦੇ ਗਈ। ਉਹਨਾਂ ਨੂੰ ਲਿਆਓ ਬ੍ਰਾਹਮਣਾਂ ਨੂੰ, ਉਹ ਆ ਜਾਣਗੇ ਤਾਂ ਅਸੀਂ ਸਾਰੇ ਮਗਰ ਹੀ ਆ ਜਾਵਾਂਗੇ। ਹੁਣ ਸੀ ਸਾਰੇ ਉਹੀ ਛੱਤਰੀ, ਛੱਤਰੀਆਂ ਦਾ ਧਰਮ ਛੋਡਿਆ, ਮਲੇਸ਼ ਭਾਖ, ਪਹਿਲਾਂ ਹੀ ਮਲੇਸ਼ਾਂ ਦੀ ਭਾਖਾ ਬੋਲਦੇ ਸੀ, ਅਤੇ ਵੈਸ਼ ਵੈਸ਼ ਉਹੀ ਸੀ, ਕਾਮ ਹਮਾਰਾ ਤੋਲਣ ਟੱਕੜੀ, ਅਤੇ ਸ਼ੂਦ ਸ਼ੂਦ ਦਰਕਾਰੀ ਇੰਨੇ ਗਏ ਸੀ, ਉਹ ਲੜਦੇ ਕੀ ਇਹਨਾਂ ਵਾਸਤੇ, ਜਿਹੜੇ ਮੰਦਰਾਂ 'ਚ ਤੁਸੀਂ ਸਾਨੂੰ ਵੜਨ ਨਹੀਂ ਦੇਣਾ, ਉਹ ਧਰਮ ਤੋਂ ਅਸੀਂ ਕਰਾਉਣਾ ਕੀ ਆ। ਉਹਨਾਂ 'ਚੋਂ ਕਿਸੇ ਨੇ ਕੀ ਬੋਲਣਾ ਸੀ, ਬਾਹਮਣਾਂ ਨੂੰ ਲਿਆਓ ਜੀ ਦੀਨ 'ਚ। ਔਰੰਗਜ਼ੇਬ ਨੇ ਕਿਹਾ ਵੀ ਹਿੰਦੁਸਤਾਨ ਦੇ ਬ੍ਰਾਹਮਣ ਇਕੱਠੇ ਕਰੋ, ਇਕੱਠੇ ਕੀਤੇ, ਸੱਦੇ, ਦੀਨ 'ਚ ਆਓ। ਉਹ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਰਾਜ ਨਰੰਗੇ ਸਿਰ ਜਬ ਆਇਓ, ਬਡੋ ਪਾਪ ਉਸ ਕੈ ਦਿਲ ਪਾਇਓ। ਹੁਣ ਪਾਪ ਆ ਗਿਆ ਰਾਜੇ ਦੇ ਮਨ 'ਚ, ਉਹ ਕਹਿੰਦਾ ਵੀ ਦੀਨੀ ਹੋਵੋ। ਸਾਰੇ ਬ੍ਰਾਹਮਣ ਹੱਥ ਜੋੜ ਕੇ ਖੜੇ। ਮਹਾਰਾਜ 5-6 ਹਜ਼ਾਰ ਸਾਲ ਪੁਰਾਣਾ ਧਰਮ ਹੈ, ਇੱਕਦਮ ਕਿਵੇਂ ਬਦਲ ਲਈਏ? ਹੋਰ ਤੁਹਾਨੂੰ ਕੀ ਚਾਹੀਦਾ, ਕਦੋਂ ਬਦਲੋਗੇ? ਸਾਨੂੰ ਸਮਾਂ ਦਿਓ ਜੀ, ਕੁਛ ਕਿੰਨਾ ਸਮਾਂ ਚਾਹੀਦਾ? ਘੱਟੋ ਘੱਟ 6 ਮਹੀਨੇ ਦਿਓ ਜੀ, 6 ਮਹੀਨੇ ਦਿਓ। 6 ਮਹੀਨਿਆਂ 'ਚ ਅਸੀਂ ਕੋਈ ਉਪਾਅ ਕਰਦੇ ਹਾਂ, ਜੇ ਸਾਡੇ ਕੋਲ ਕੋਈ ਉਪਾਅ ਨਾ ਹੋਇਆ ਸਾਡੇ ਤੋਂ, ਤਾਂ ਫਿਰ ਅਸੀਂ ਆ ਜਾਵਾਂਗੇ ਜੀ ਦੀਨ 'ਚ ਜਿਹੜਾ ਤੁਸੀਂ ਕਹਿੰਦੇ ਹਾਂ। ਤਬ ਉਹਨ ਲੀਨੋ ਬ੍ਰਾਹਮਣ ਬੁਲਾਏ, ਮੁਸਲਮਾਨ ਹੋ ਕਹੋ ਸੁਣਾਏ। ਸਾਰੇ ਸਦਕੇ ਕਹਿੰਦਾ ਮੁਸਲਮਾਨ ਹੋ ਜਾਓ, ਨਹੀਂ ਮੁਲਕ ਤੱਜ ਜਾਓ ਪਾਰ, ਨਹੀਂ ਤਾਂ ਮੇਰਾ ਮੁਲਕ ਛੱਡ ਜਾਓ, ਮੁਲਕ ਰਹੋ ਮੋਏ ਮੈਂ ਦਿਉ ਮਾਰ, ਜੇ ਤੁਸੀਂ ਮੇਰੇ ਮੁਲਕ 'ਚ ਰਹੇ ਮੈਂ ਤੁਹਾਨੂੰ ਮਾਰ ਦੂੰ। ਸੁਣ ਸਭ ਭਏ ਸੋ ਸਿਆਮ ਰੰਗ, ਕਾਲਾ ਰੰਗ ਹੋ ਗਿਆ ਕ੍ਰਿਸ਼ਨ ਜੀ ਅਰਗਾ ਸਾਰਿਆਂ ਦਾ, ਜਨਮ ਮਰ ਗਏ ਉਹ ਪਰਿਵਾਰ, ਜਿਵੇਂ ਕਿਸੇ ਦਾ ਪਰਿਵਾਰ ਮਰ ਜੇ। ਇੱਕ ਦਿਸ ਹੋਏ ਤਜਾਏ ਤਜ ਜਾਈਏ ਕਹਾਂ ਸੰਸਾਰ, ਇੱਕ ਦਿਸ਼ਾ 'ਚ ਇਹਦਾ ਰਾਜ ਹੋਵੇ ਤਾਂ ਛੱਡ ਜਾਈਏ, ਸਾਰੀਆਂ ਦਿਸ਼ਾਵਾਂ 'ਚ ਰਾਜ ਆ, ਕਿੱਥੇ ਜਾਈਏ? 6 ਮਹੀਨੇ ਦਾ ਸਮਾਂ ਮੰਗਿਆ, ਤੁਰੇ। ਕਿੰਨਾ ਵਕਤ ਚਾਹੀਦਾ? 6 ਮਹੀਨੇ ਚਾਹੀਦਾ। ਸਭ ਤੋਂ ਪਹਿਲਾਂ ਕਿੱਥੇ ਗਏ? ਹੁਣ ਇਹ ਸਾਖੀ ਕਿਉਂ ਤੋਰ ਰਹੇ ਹਾਂ ਆਪਾਂ? ਮਹਾਰਾਜ ਦਾ 350 ਸਾਲਾਂ ਤਾਂ ਅਸੀਂ ਮਨਾਇਆ, ਪਰ ਇੱਕ ਜਿਹੜਾ ਜਮਣਾ ਪਾਰ ਦਾ ਨੈਰੇਟਿਵ ਹੈ, ਜਮਣਾ ਪਾਰ ਦਾ ਬਿਰਤਾਂਤ ਹੈ ਨਾ ਜਿਹੜਾ, ਉਹ ਮੁੱਕਰ ਰਿਹਾ। ਉਹਨਾਂ ਦੀ ਆਦਤ ਹੈ ਮੁੱਕਰਨ ਦੀ, ਉਹ ਮੁੱਕਰ ਜਾਂਦੇ ਆ, ਉਹ ਮੁੱਕਰੀ ਜਾਣ, ਸਾਨੂੰ ਫਰਕ ਨਹੀਂ ਪੈਂਦਾ। ਸਾਡੇ ਬਾਲਾਂ ਕੋਲ ਸਾਖੀ ਪਹੁੰਚਣੀ ਚਾਹੀਦੀ ਹੈ। ਸਾਡੀ ਸਾਖੀ ਕੀ ਹੈ ਭਾਈ? ਸਿੱਖ ਸਾਖੀ ਕੀ ਹੈ? 6 ਮਹੀਨੇ ਦਾ ਸਮਾਂ ਲਿਆ ਅਤੇ ਸਿੱਧੇ ਅਨੰਦਪੁਰ ਸਾਹਿਬ ਨਹੀਂ ਆ ਗਏ, ਪਹਿਲਾਂ ਹੋਰਾਂ ਥਾਵਾਂ 'ਤੇ ਗਏ। ਕਿੱਥੇ ਗਏ? ਬਦਰੀ ਨਰਾਇਣ ਅਤੇ ਪ੍ਰਾਗਰਾਜ ਨੂੰ ਹਿੰਦੂਆਂ ਨੇ ਆਖਿਆ ਬਣਾਓ ਕਾਜ ਨੂੰ, ਅਸੀਂ ਤੁਹਾਨੂੰ ਮੰਨਦੇ ਰਹੇ ਹਮੇਸ਼ ਜੀ। ਦੁਖੀ ਹੈ ਔਰੰਗੇ ਕੋਲੋਂ ਸਾਰਾ ਦੇਸ਼ ਜੀ, 150 ਸਾਲ ਪੁਰਾਣੀ ਕਵਿਤਾ ਆਪਣੀ। ਬਦਰੀ ਨਰਾਇਣ ਉਹ ਗਏ ਆ ਪਹਿਲਾਂ ਉੱਥੇ, ਫਿਰ ਪ੍ਰਯਾਗਰਾਜ ਆਹੀ ਜਿਹਦਾ ਨਾਂ ਹੁਣ ਦੁਆਰੇ ਪ੍ਰਯਾਗਰਾਜ ਰੱਖਿਆ ਇਹਨਾਂ ਨੇ, ਇਲਾਹਾਬਾਦ, ਉੱਥੇ ਗਏ, ਦੇਵਤੇ 'ਤੇ ਆਏ। ਹੁਣ ਦੇਵਤੇ ਵੀ ਮੌਤ ਵੇਲੇ ਯਾਦ ਆਏ, ਦੁੱਖ 'ਚ ਯਾਦ ਆਏ, ਪਹਿਲਾਂ ਉਹ ਵੀ ਨਾ ਕਦੇ ਯਾਦ ਆਏ। ਚਲੋ ਜਾਗਣਾ ਚਾਹੀਦਾ ਸੀ, ਨਹੀਂ ਜਾਗੇ। ਲਾਗੇ ਕਰਨ ਸੋ ਤਾਪਰ ਜਾਪ, ਦੇਵਤਾ ਨਾ ਜਾਗੇ ਸਿਰ ਰਹੇ ਖਾਪ। ਪੰਥ ਪ੍ਰਕਾਸ਼ ਕੋਈ ਨਾ ਬੋੜਿਆ, ਕੋਈ ਦੇਵਤਾ ਨਾ ਜਾਗਿਆ। ਫਿਰ ਉਹਨਾਂ ਨੇ ਰਾਜਿਆਂ ਕੋਲੇ ਪਹੁੰਚ ਕੀਤੀ, ਮਰਾਠਿਆਂ ਕੋਲੇ ਗਏ, ਮਰਾਠੇ ਟੱਕਰ ਲੈਂਦੇ ਰਹੇ ਸੀ ਔਰੰਗਜ਼ੇਬ ਨਾਲ। ਫਿਰ ਉਹ ਰਾਜਪੂਤਾਂ ਕੋਲੇ ਗਏ, ਫਿਰ ਉਹ ਜੱਟਾਂ ਕੋਲੇ ਗਏ, ਸਾਰੇ ਰਾਜਿਆਂ ਕੋਲੇ ਗਏ, ਕਿਸੇ ਨੇ ਉਹਨਾਂ ਦੀ ਬਾਂਹ ਨਾ ਫੜੀ। ਸਮਾਂ ਲੰਘਦਾ ਜਾ ਰਿਹਾ, ਕਿਸੇ ਨੇ ਬਾਂਹ ਨਾ ਫੜੀ। ਕਿਸੇ ਸਿਆਣੇ ਬ੍ਰਾਹਮਣ ਨੇ ਸਲਾਹ ਦਿੱਤੀ, ਅਮਰਨਾਥ ਜਾਓ, ਅਮਰਨਾਥ ਜਾਓ। ਜਦੋਂ ਕੋਈ ਬਾਂਹ ਨਹੀਂ ਫੜਦਾ ਉਦੋਂ ਮਹਾਦੇਵ ਬਾਂਹ ਫੜਦੇ। ਸਾਰੇ ਅਮਰਨਾਥ ਆ ਗਏ, ਜਿੱਥੋਂ ਹੁਣੇ ਸਾਖੀ ਆਏ ਜੁੜੀ ਵੀ ਕਸ਼ਮੀਰੀ ਪੰਡਿਤ ਸੀ, ਕਿਉਂਕਿ ਸਾਰੇ ਆ ਕੇ ਅਮਰਨਾਥ ਬਹਿ ਗਏ ਸੀ, ਪਰ ਉਹ ਇਕੱਲੇ ਕਸ਼ਮੀਰ ਦੇ ਨਹੀਂ ਸੀ, ਸਾਰੇ ਨੌਰਥ ਇੰਡੀਆ ਦੇ, ਸਾਰੇ ਉੱਤਰ ਭਾਰਤ ਦੇ ਬ੍ਰਾਹਮਣ ਸੀ। ਇਹ ਤਾਂ ਕਹਿੰਦੇ ਆ ਨਾ ਕਸ਼ਮੀਰੀ ਬ੍ਰਾਹਮਣ ਵੀ ਨਹੀਂ ਸੀ, ਇਹ ਤਾਂ ਮੁੱਕਰ ਰਹੇ ਆ। ਤੁਸੀਂ ਇਹਨਾਂ ਨੂੰ ਦੱਸਣਾ ਵੀ ਕਸ਼ਮੀਰ ਦੀ ਇਕੱਲੀ ਗੱਲ ਨਹੀਂ, ਇਹ ਸਾਰੇ ਨੌਰਥ ਇੰਡੀਆ ਦੇ, ਸਾਰੇ ਉੱਤਰ ਭਾਰਤ ਦੇ ਇਕੱਠੇ ਹੋ ਕੇ ਗਏ। ਮੈਂ ਤੁਹਾਨੂੰ ਦੱਸੂ ਅੱਗੇ ਵੀ ਕਿਵੇਂ ਗਏ। ਕਾਸ਼ੀ ਕਸ਼ਮੀਰ ਦਿਆਂ ਮਿਲ ਕੇ ਬ੍ਰਾਹਮਣਾਂ ਨੇ ਚਾਣਚੱਕ ਆਣ ਕੇ ਸਭਾ 'ਚ ਕੂਕਾਂ ਮਾਰੀਆਂ, ਕਾਸ਼ੀ ਤੋਂ ਕਸ਼ਮੀਰ ਤੱਕ ਦੇ ਬ੍ਰਾਹਮਣ ਸਾਰੇ, ਇਹ ਸਾਰੇ ਇਕੱਠੇ ਹੋ ਕੇ ਗਏ। ਇਹ ਜਾ ਕੇ ਅਮਰਨਾਥ ਬੈਠ ਗਏ, ਅਤੇ ਸ਼ੇਰ ਅਫਗਾਨ ਹੁੰਦਾ ਸੀ ਸੂਬਾ, ਇਫਤਕਾਰ ਥਾਂ ਸੀ ਉਹਦਾ, ਇਫਤਖਾਰ ਖਾਨ ਉਹਦਾ ਨਾਂ ਸੀ, ਬੜਾ ਜ਼ਾਲਮ ਸੀ। ਉਹਨੇ ਔਰੰਗਜ਼ੇਬ ਨੂੰ ਸੁਨੇਹਾ ਭੇਜਿਆ, ਜੀ ਮੇਵੇ ਦਾਖਾਂ ਖਾਂਦੇ ਆ ਕਸ਼ਮੀਰ 'ਚ ਬੈਠੇ, ਇਹਨਾਂ ਨੇ ਪਾ ਪੂ ਕੀ ਕਰਨਾ, ਇਹਨਾਂ ਨੂੰ ਸੱਦੋ। ਅਤੇ ਔਰੰਗਜ਼ੇਬ ਕਹਿੰਦਾ ਜੇ ਸਵਾ ਮਨ ਲਾਏਗਾ ਇੱਕ ਦਿਨ 'ਚ ਜਨੇਊ, ਤਾਂ ਰੋਟੀ ਦੀ ਬੁਰਕੀ ਮੂੰਹ 'ਚ ਪਾਉ, ਨਹੀਂ ਤਾਂ ਪਾਉਂਦਾ ਨਹੀਂ। ਉਹਨੇ ਫਿਰ ਵੱਢਣੇ ਸ਼ੁਰੂ ਕੀਤੇ। ਉੱਧਰੋਂ ਇਹ ਤਪ ਕਰ ਰਹੇ ਸੀ ਅਮਰਨਾਥ, ਤਪ ਕਰਦੇ ਕਰਦੇ ਸੁਨੇਹਾ ਆਇਆ ਕਿਸੇ ਵੀ ਤਰੀਕੇ ਲੰਬੀ ਸਾਖੀ ਚੱਲਦੀ ਹੈ ਵੀ ਸੁਨੇਹਾ ਕਿਵੇਂ ਆਇਆ, ਪਰ ਹਜੇ ਆਪਾਂ ਇੰਨਾ ਕੀ ਸਮਝ ਲਈਏ ਵੀ ਸੁਨੇਹਾ ਆਇਆ ਕਿਤੋਂ ਵੀ ਆਇਆ। ਕੋਈ ਕਹਿੰਦਾ ਵੀ ਪੰਡਤਾਂ ਨੂੰ ਸੁਪਨਾ ਆਇਆ, ਕੋਈ ਕਹਿੰਦਾ ਵੀ ਜਿਹੜਾ ਅਮਰਨਾਥ ਦਾ ਪੁਜਾਰੀ ਸੀ ਹੈ ਨਾ ਉਹਨੇ ਸੁਨੇਹਾ ਦਿੱਤਾ। ਸੁਨੇਹਾ ਆਇਆ ਵੀ ਹਿਮਾਲਿਆ ਦੀਆਂ ਪਹਾੜੀਆਂ 'ਚ ਨਹੀਂ, ਸ਼ਿਵਾਲਿਕ ਦੀਆਂ ਪਹਾੜੀਆਂ 'ਚ ਤੁਹਾਡੇ ਮੁਕਤੀ ਦਾਤੇ ਵੱਸਦੇ ਆ। ਸ਼ਿਵਾਲਿਕ ਦੀਆਂ ਪਹਾੜੀਆਂ 'ਚ ਆਏ, ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸਤਲੁਜ ਟੱਪੇ, ਸਤਲੁਜ ਟੱਪੇ ਅਤੇ ਹਵਾ ਬਦਲਣੀ ਸ਼ੁਰੂ ਹੋ ਗਈ। ਆਨੰਦਪੁਰ ਦੀ ਹਵਾ 'ਚ ਆਜ਼ਾਦੀ ਦੀ ਮਹਿਕ ਹੈ, ਹਵਾ ਬਦਲਣੀ ਸ਼ੁਰੂ ਹੋ ਗਈ। ਪੰਡਿਤ ਕਾਸ਼ੀ ਤੇ ਕਸ਼ਮੀਰੀ ਚੱਲੇ ਮੂਲ ਨਾ ਉਨਕੀ ਪੀਰੀ, ਮੋਮਨ ਕਰਦੇ ਬਾਤ ਅਖੀਰੀ, ਤੇਗ ਦੇ ਘਾਟ ਉਤਾਰੇ ਨੇ ਆ ਕੇ ਡੁੱਬਦੀ ਹਿੰਦ ਬਚਾਈ, ਨੌਵੇਂ ਗੁਰੂ ਪਿਆਰੇ ਨੇ। ਪੰਡਿਤ ਕਾਸ਼ੀ ਤੇ ਕਸ਼ਮੀਰੀ, ਕਾਸ਼ੀ ਤੋਂ ਕਸ਼ਮੀਰ ਤੱਕ ਦੇ ਸਾਰੇ ਆਏ। ਕਿਸੇ ਪੰਡਿਤ ਨੇ ਕਿਹਾ, ਬ੍ਰਾਹਮਣ ਨੇ, ਉਹ ਤਾਂ ਜਨੇਊ ਨਹੀਂ ਪਾਉਂਦੇ, ਉਹ ਤਾਂ ਟਿੱਕੇ ਨਹੀਂ ਲਾਉਂਦੇ, ਉਹ ਤਾਂ ਮੂਰਤੀ ਪੂਜਾ ਨਹੀਂ ਕਰਦੇ, ਚਿੰਤਾ ਤਾਂ ਇਸ ਗੱਲ ਦੀ ਹੈ ਵੀ ਉਹ ਸਾਡੀ ਰੱਖਿਆ ਕਿਉਂ ਕਰਨਗੇ। ਅਤੇ ਕੋਈ ਸਿੱਖ ਲੰਘਿਆ ਕੋਲੋਂ ਦੀ, ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ। ਆਨੰਦ ਆਉਣ ਲੱਗ ਗਿਆ ਉਹਨਾਂ ਨੂੰ ਧਰਤੀ 'ਤੇ ਪਹੁੰਚ ਗਈ। ਯੋ ਸਭ ਜੋ ਜੱਗ ਸੁਣ ਭਇਓ ਤਰਾਸ, ਸਾਰੇ ਪਾਸੇ ਜਦੋਂ ਤਰਾਹ ਤਰਾਹ ਹੋ ਰਹੀ ਸੀ, ਤਬ ਬਿਪ ਆਏ ਸਤਿਗੁਰ ਪਾਸ, ਫੇਰ ਆਏ ਭਾਈ ਪੰਜ ਸਾਢੇ ਪੰਜ ਮਹੀਨੇ ਨੰਘਾ ਕੇ ਫੇਰ ਪਹੁੰਚਦੇ ਆ, ਪੰਜਾਂ ਮਹੀਨਿਆਂ ਬਾਅਦ ਆਏ ਆ ਗਏ। ਕਾਸ਼ੀ ਆਦਿ ਗੰਗਾ ਢਿੱਗੋਂ, ਗੰਗਾ ਦਾ ਕਿਨਾਰਾ ਸਾਰਾ, ਕਾਸ਼ੀ ਆਦਿ ਗੰਗਾ ਢਿੱਗੋਂ ਕੁਲ ਛੇਤਰ ਛੇਤਰ ਔਰ ਕੁਰੂਕਸ਼ੇਤਰ ਦੇ, ਰਲਬੈ ਆਏ ਫਰਿਆਦ ਸਭ ਤੇਗ ਬਹਾਦਰ ਕੋਲ, ਸਾਰੇ ਇਕੱਠੇ ਹੋ ਕੇ ਆ ਕੇ ਮਹਾਰਾਜ ਕੋਲ ਅਰਦਾਸ ਕਰਦੇ ਆ, ਤੁਮ ਛਤਰੀ ਹੋ ਖੜਗ ਉਠਾਵੋ, ਸਭ ਹਿੰਦੂਆਂ ਕੋ ਗਲੇ ਲਗਾਵੋ, ਮਹਾਰਾਜ ਤੁਸੀਂ ਛਤਰੀ ਬਚੇ ਹੈ, ਤੁਮ ਬਿਨ ਛਤਰੀ ਕੋ ਜੱਗ ਨਾਹੀਂ, ਤੁਹਾਡੇ ਬਿਨਾਂ ਕੋਈ ਛਤਰੀ ਨਹੀਂ ਬਚਿਆ ਮਹਾਰਾਜ, ਆ ਕੇ ਕਹਿਣਾ ਮਹਾਰਾਜ ਨੂੰ। ਜਦੋਂ ਆ ਕੇ ਬਾਹਰ ਅਰਦਾਸੀ ਹੈ, ਸਿੱਖ ਨੂੰ ਕਿਹਾ ਨਾ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਨੇ ਆ, ਅਤੇ ਮਹਾਰਾਜ ਨੇ ਪੁੱਛਿਆ ਸਿੱਖ ਨੂੰ ਕੌਣ ਹੈ ਭਾਈ, ਮਹਾਰਾਜ ਬ੍ਰਾਹਮਣ ਆਏ ਆ ਜੀ। ਮਹਾਰਾਜ ਕਹਿੰਦੇ ਆਉਣ ਦਿਓ, ਇਹ ਪਹਿਲੀ ਵਾਰੀ ਹੋਇਆ 6 ਮਹੀਨਿਆਂ 'ਚ ਵੀ ਉਹਨਾਂ ਦੇ ਮੂੰਹ 'ਤੇ ਮੁਸਕਰਾਹਟ ਆਈ। ਅੱਜ ਤੱਕ ਸਾਰੇ ਕਹਿ ਰਹੇ ਸੀ ਭਜਾ ਦਿਓ, ਇਹਨਾਂ ਨੂੰ ਨੇੜੇ ਨਾ ਆਉਣ ਦਿਓ, ਇਹਨਾਂ ਨੂੰ ਦਵੱਲ ਦਿਓ, ਪਹਿਲੀ ਵਾਰੀ ਕਿਤੋਂ ਆਵਾਜ਼ ਆਈ ਆਉਣ ਦਿਓ। ਆ ਗਏ ਸੱਚੇ ਪਾਤਸ਼ਾਹ ਜਾਣੀ ਜਾਣਨੇ, ਹੁਣ ਆ ਕੇ ਕਹਿ ਵੀ ਨਹੀਂ ਸਕਦੇ ਮਹਾਰਾਜ ਨੂੰ, ਕਿਉਂਕਿ ਪ੍ਰਭ ਵੇਖਦੇ ਹਾਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤਨਾ ਆਵੇ। ਨੌਵੇਂ ਪਾਤਸ਼ਾਹ ਜੀ ਨੂੰ ਦੇਖਣ ਅਤੇ ਦੇਖ ਕੇ ਬਿਪਤਾ ਦੱਸਣ, ਬਿਪਤਾਵਾਂ ਤਾਂ ਗਈਆਂ, ਸ੍ਰੀ ਹਰਿਕ੍ਰਿਸ਼ਨ 'ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਉਹ ਤਾਂ ਗਈਆਂ ਭੁੱਲ ਗਏ, ਮਹਾਰਾਜ ਜਾਣੀ ਜਾਣਨੇ। ਆਵਾਜ਼ ਆਈ ਤੇਗ ਬਹਾਦਰ ਸਿਮਰੀਐ ਘਰ ਨੌ ਨਿਧਿਆ ਵਧਾਏ, ਪਿੱਛੋਂ ਆਵਾਜ਼ ਆਈ, ਸਾਰਿਆਂ ਨੇ ਪਿੱਛੇ ਮੁੜ ਕੇ ਦੇਖਿਆ ਕੌਣ ਆ ਰਹੇ ਨੇ, ਇੰਝ ਲੱਗਿਆ ਜਿਵੇਂ ਦਰਬਾਰ 'ਚ ਕੋਈ ਸੂਰਜ ਦਾਖਲ ਹੋ ਰਿਹਾ ਹੋਵੇ। ਭਾਈ ਮਣੀ ਸਿੰਘ ਹੋਰਾਂ ਦੱਸਿਆ ਕਿ ਬਾਲ ਗੋਬਿੰਦ ਰਾਏ ਆ ਰਹੇ ਨੇ, ਦਰਸ਼ਨ ਕੀਤੇ ਧੰਨ ਹੋ ਗਏ। ਸੱਚੇ ਪਾਤਸ਼ਾਹ ਉਦਾਸੀ ਕਿਉਂ ਛਾਈ ਹੋਈ ਹੈ, ਨੌਵੇਂ ਪਾਤਸ਼ਾਹ ਨੂੰ ਪੁੱਛਦੇ ਮਹਾਰਾਜ ਆ ਕੇ, ਉਦਾਸੀ ਛਾਈ ਹੈ। ਮਹਾਰਾਜ ਕਹਿੰਦੇ ਵੀ ਜ਼ੁਲਮ ਕਰ ਰਿਹਾ ਹਿੰਦੁਸਤਾਨ ਦਾ ਬਾਦਸ਼ਾਹ ਬ੍ਰਾਹਮਣਾਂ 'ਤੇ, ਧਰਮੀ ਪੁਰਖ ਦਾ ਬਲਿਦਾਨ ਲੋੜੀਦਾ। ਮਹਾਰਾਜ ਤੁਹਾਡੇ ਤੋਂ ਵੱਡਾ ਧਰਮੀ ਪੁਰਖ ਕੌਣ ਹੋ? ਸੱਚੇ ਪਾਤਸ਼ਾਹ ਨੇ ਬ੍ਰਾਹਮਣਾਂ ਨੂੰ ਕਿਹਾ, ਜਾਓ ਭਾਈ, ਕਹੋ ਸਾਡੇ ਗੁਰੂ ਨੂੰ ਬਣਾ ਲਓ, ਸਾਡੇ ਗੁਰੂ ਨੂੰ ਮਨਾ ਲਓ, ਸਾਡੇ ਗੁਰੂ ਨੂੰ ਦੀਨ 'ਚ ਲੈ ਆਓ, ਅਸੀਂ ਵੀ ਆ ਜਾਂਗੇ। ਬਹੁਤ ਖੁਸ਼ ਹੋ ਕੇ ਵਿਦਾ ਲਈ ਬ੍ਰਾਹਮਣਾਂ ਨੇ। ਕਲਗੀਧਰ ਮਹਾਰਾਜ ਨੇ ਕਿਹਾ ਨਾ, ਆਪ ਜੀ ਸਭ ਤਰ੍ਹਾਂ ਦੀਆਂ ਬਿਪਤਾਵਾਂ ਨਿਵਾਰਨ ਵਾਲੇ ਹੋ ਸਤਿਗੁਰੂ। ਕਹਿੰਦੇ ਬਹੁਤ ਵੱਡੀ ਬਿਪਤਾ, ਮਹਾਰਾਜ ਨੇ ਕਿਹਾ ਬਹੁਤ ਵੱਡੀ ਬਿਪਤਾ ਆਣ ਪਈ ਇਹਨਾਂ ਦੇ ਸਿਰ 'ਤੇ। ਮਹਾਰਾਜ ਤੁਸੀਂ ਸਾਰੀਆਂ ਬਿਪਤਾਵਾਂ ਨਿਵਾਰਨ ਵਾਲੇ ਹੋ। ਮੈਂ ਸੋਚਦਾ ਹੁੰਦਾ ਜੀ, ਛੋਟਾ ਹੁੰਦਾ ਇੱਕ ਕਵਿਤਾ ਕੋਈ ਪੜ੍ਹਦਾ ਹੁੰਦਾ ਸੀ, ਮੈਨੂੰ ਯਾਦ ਵੀ ਨਹੀਂ ਕਿਹਦੀ ਲਿਖੀ ਹੈ, 9 ਸਾਲ ਦਾ ਨਾਨਕ ਕਹਿੰਦਾ ਮੈਂ ਜਨੇਊ ਪਾਉਣ ਨਹੀਂ ਦੇਣਾ, 9 ਸਾਲ ਦਾ ਗੋਬਿੰਦ ਕਹਿੰਦਾ ਮੈਂ ਜਨੇਊ ਲੈਣ ਨਹੀਂ ਦੇਣਾ, 9 ਸਾਲ ਦਾ ਨਾਨਕ ਕਹਿੰਦਾ ਮੈਂ ਜਬਰੀ ਜਨੇਊ ਪੈਣ ਨਹੀਂ ਦੇਣਾ, 9 ਸਾਲ ਦਾ ਗੋਬਿੰਦ ਕਹਿੰਦਾ ਮੈਂ ਜਬਰੀ ਜਨੇਊ ਲੈਣ ਨਹੀਂ ਦੇਣਾ, ਕਿਸੇ ਦੇ ਧੱਕੇ ਨਾਲ ਪਾਉਣਾ ਵੀ ਮਾੜਾ, ਕਿਸੇ ਦਾ ਧੱਕੇ ਨਾਲ ਲਾਉਣਾ ਵੀ ਮਾੜਾ। ਇਹ ਗੁਰੂ ਘਰ ਹੈ ਭਾਈ, ਤੁਸੀਂ ਕਿਸੇ ਦੇ ਧੱਕੇ ਨਾਲ ਪਾ ਵੀ ਨਹੀਂ ਸਕਦੇ ਅਤੇ ਤੁਸੀਂ ਕਿਸੇ ਦਾ ਧੱਕੇ ਨਾਲ ਲਾ ਵੀ ਨਹੀਂ ਸਕਦੇ, ਉੱਥੇ ਬਾਬੇ ਕੇ ਖੜਨਗੇ ਆ ਕੇ। ਸੱਚੇ ਪਾਤਸ਼ਾਹ ਨੇ ਕਿਹਾ ਆਉਣੇ ਆ ਭਾਈ ਜਾਓ। ਗਏ, ਲੱਭਿਆ ਕੋਈ? ਔਰੰਗਜ਼ੇਬ ਕਹਿੰਦਾ ਕੋਈ ਲੱਭਿਆ ਤੁਹਾਨੂੰ ਜਿਹੜਾ ਲਾਲ ਕਿਲੇ ਅੱਗੇ ਖੜ ਸਕੇ, ਜਿਹੜਾ ਬਾਦਸ਼ਾਹ ਦੇ ਹਿੰਦੁਸਤਾਨ ਦੀ ਬਾਦਸ਼ਾਹ ਦੀਆਂ ਅੱਖਾਂ 'ਚ ਅੱਖਾਂ ਪਾ ਸਕੇ? ਲੱਭਿਆ? ਉਹਨਾਂ ਦੇ ਚਿਹਰਿਆਂ ਦੀ ਮੁਸਕਰਾਹਟ ਹੀ ਦੱਸਦੀ ਆ ਵੀ ਲੱਭ ਗਿਆ। ਜੀ ਲੱਭ ਗਏ। ਕੌਣ ਤੁਸੀਂ? ਜਾਣਦੇ ਹੋ ਜੀ? ਪਹਿਲਾਂ ਜਾਣਦਾ ਮੈਂ? ਹਾਂ ਜੀ, ਉਹਨਾਂ ਦੀ 8ਵੀਂ ਜੋਤ ਦੇ ਦਰਸ਼ਨਾਂ ਨੂੰ ਤੁਸੀਂ ਵਿਲਕਦੇ ਰਹੇ ਹੋ। ਕੌਣ? ਗੁਰੂ ਹਰਕ੍ਰਿਸ਼ਨ। ਜੀ ਉਹਨਾਂ ਦੇ ਦਰਸ਼ਨਾਂ ਨੂੰ ਤੁਸੀਂ ਵਿਲਕਦੇ ਰਹੇ ਹੋ। ਕੌਣ ਆ ਰਿਹਾ? ਤੇਗ ਬਹਾਦਰ। ਹੁਣ ਇਹ ਪਹਿਲੀ ਵਾਰੀ ਹੋਇਆ ਜਦੋਂ ਔਰੰਗਜ਼ੇਬ ਡੋਲਿਆ ਤੇਗ ਬਹਾਦਰ। ਭਾਈ ਗੁਰੂ ਕੇ ਸਿੱਖੋ, ਦਸਾਂ ਪਾਤਸ਼ਾਹੀਆਂ 'ਚੋਂ ਨੌ ਪਾਤਸ਼ਾਹੀਆਂ ਦੇ ਨਾਮ ਹਿੰਦੁਸਤਾਨ ਦੇ ਟਰੈਡੀਸ਼ਨ ਦੇ ਹਿਸਾਬ ਨਾਲ, ਪਰੰਪਰਾ ਦੇ ਹਿਸਾਬ ਨਾਲ, ਇੱਕੋ ਇੱਕ ਨਾਮ ਹੈ ਤੇਗ ਬਹਾਦਰ, ਜਿਹੜਾ ਫਾਰਸੀ 'ਚੋਂ ਹੈ। ਤੇਗ ਦਾ ਵੀ ਮਾਇਨਾ ਉਹ ਜਾਣਦਾ ਸੀ, ਬਹਾਦਰ ਦਾ ਵੀ ਮਾਇਨਾ ਉਹ ਜਾਣਦਾ ਸੀ। ਅਤੇ ਨਾਂ ਦੀ ਕਰਾਮਾਤ ਵੇਖੋ, ਕਮਾਲ ਸੱਚੇ ਪਾਤਸ਼ਾਹ ਜੀਆਂ ਦੇ ਕਿਸੇ ਪਾਸੇ ਨੂੰ ਕੀਤਾ ਉਂਗਲ ਦਾ ਇਸ਼ਾਰਾ ਵੀ ਬੇਮਾਇਨੇ ਨਹੀਂ, ਨਾਂ ਵੀ ਬਦਲਣ ਦੇ ਕੋਈ ਮਾਇਨੇ ਛੋਟੇ ਨਹੀਂ। ਕਰਤਾਰਪੁਰ ਦੀ ਜੰਗ 'ਚ ਸੱਚੇ ਪਾਤਸ਼ਾਹ ਜੀਆਂ ਦੇ ਜਦੋਂ ਘਰ ਪੁੱਤਰ ਨੇ ਜਨਮ ਲਿਆ ਨਾ ਗੁਰਛੇਵੇਂ ਪਾਤਸ਼ਾਹ ਜੀਆਂ ਦੇ, ਤਾਂ ਮਹਾਰਾਜ ਨੇ ਨਾਮ ਕੀ ਰੱਖਿਆ ਸੀ? ਤਿਆਗਮੱਲ। ਕਰਤਾਰਪੁਰ ਦੀ ਜੰਗ 'ਚ ਤਿਆਗਮੱਲ ਜੀ ਨੇ ਤੇਗ ਦੇ ਜੌਹਰ ਵਿਖਾਏ। ਕਵੀ ਸੰਤੋਖ ਸਿੰਘ ਲਿਖਦੇ ਆ ਵੀ ਉਹਨਾਂ ਦੀ ਤੇਗ ਆਏ ਦੁਸ਼ਮਣਾਂ ਨੂੰ ਵੱਢ ਰਹੀ ਸੀ ਜਿਵੇਂ ਦਾਤੀ ਕਣਕ ਦੇ ਸਿੱਟੇ ਲਾਉਂਦੀ ਹੈ। ਗੁਰਛੇਵੇਂ ਪਾਤਸ਼ਾਹ ਜੀਆਂ ਨੇ ਜੰਗ ਦੇ ਮੈਦਾਨ 'ਚ ਹੀ ਗਿਆ, ਤਿਆਗਮੱਲ ਨੇ ਤੇਗ ਦੇ ਐਸੇ ਜੌਹਰ ਵਿਖਾਏ ਨੇ, ਇਸ ਦਾ ਨਾਂ ਹੁਣ ਤੋਂ ਤੇਗ ਬਹਾਦਰ ਹੋਏਗਾ ਅਤੇ ਆਪਣੇ ਦੋਵਾਂ ਨਾਵਾਂ ਦੀ ਲੱਜ ਰੱਖੇਗਾ। ਕਮਾਲ ਵੇਖੋ ਭਾਈ ਗੁਰੂ ਕੇ ਪਿਆਰਿਓ, ਜਦੋਂ ਮਹਾਰਾਜ ਦਾ ਨਾਂ ਤਿਆਗਮੱਲ ਹੈ ਉਦੋਂ ਉਹ ਜੰਗ 'ਚ ਜੌਹਰ ਦਿਖਾ ਰਹੇ ਹੈ, ਜਦੋਂ ਨਾਮ ਤੇਗ ਬਹਾਦਰ ਹੋ ਗਿਆ ਉਦੋਂ ਭੋਰੇ 'ਚ ਬਹਿ ਗਏ ਜਾ ਕੇ। ਮਹਾਰਾਜ ਦਾ ਇੱਕ ਵੀ ਇਸ਼ਾਰਾ ਬੇਮਾਨੇ ਨਹੀਂ, ਮਹਾਰਾਜ ਦੇ ਇਸ਼ਾਰੇ 'ਚ ਵੀ ਐਡੀ ਵੱਡੀ ਤੁਸੀਂ ਦੇਖੋ ਸਿੱਖਿਆ ਹੈ। ਜਦੋਂ ਤਿਆਗਮੱਲ ਹੈ ਨਾਂ ਐਸਾ ਤਿਆਗਮੱਲ, ਜੰਗ 'ਚ ਜੌਹਰ ਵਿਖਾਏ ਜਾ ਰਹੇ ਹੈ, ਤੇਗ ਬਹਾਦਰ, ਫਿਰ ਤਿਆਰੀ ਹੋਣੀ ਹੈ ਨਾ, ਫਿਰ ਭੋਰੇ 'ਚ ਜਾ ਕੇ ਬੈਠਦੇ ਆ। ਡੋਲ ਗਿਆ ਔਰੰਗਜ਼ੇਬ, ਇਸੇ ਗੱਲ 'ਤੇ ਡੋਲ ਗਿਆ, ਉਹ ਸਾਡੇ ਨਾਲ ਜੰਗ ਲੜਨਗੇ। ਮਹਾਰਾਜ ਦੀਆਂ ਮਹਾਰਾਜ ਜਾਣਨ ਜੀ, ਜੰਗ ਲੜਨਗੇ ਜਾਂ ਕੀ? ਐਦੀਏ ਭੇਜੇ, ਪਠਾਨ ਭੇਜੇ, ਗ੍ਰਿਫਤਾਰ ਕਰਕੇ ਲਿਆਓ। ਅਤੇ ਪੰਡਿਤ ਕਿਰਪਾ ਦੱਤ ਜੀ ਕਹਿੰਦੇ ਬਾਦਸ਼ਾਹ ਉਹਨਾਂ ਦੇ ਨਾਮ 'ਚ ਬਹਾਦਰ ਆਉਂਦਾ, ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਲੋੜ ਨਹੀਂ, ਆਪ ਆਉਣਗੇ ਤੁਹਾਡੇ ਕੋਲ। ਪਰ ਉਹ ਤਾਂ ਜਨੇਊ ਨਹੀਂ ਪਾਉਂਦੇ, ਟਿੱਕੇ ਨਹੀਂ ਲਾਉਂਦੇ, ਉਹ ਜਬਰੀ ਜਨੇਊ ਪਾਉਣ ਦਾ ਵਿਰੋਧ ਕਰਦੇ ਆ ਜੀ, ਅਤੇ ਜਬਰੀ ਲਾਉਣ ਦਾ ਵੀ ਵਿਰੋਧ ਕਰਦੇ ਆ। ਸਾਖੀ ਚੱਲਦੀ ਹੈ ਭਾਈ ਕਿ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਛੱਡ ਕੇ ਕੀਰਤਪੁਰ ਸਾਹਿਬ ਤੋਂ ਸੰਗਤ ਨੂੰ ਫਤਿਹ ਬੁਲਾ ਕੇ ਪੰਜਾਂ ਸਿੱਖਾਂ ਨਾਲ ਤੁਰਦੇ ਆ। 15 ਕੁ ਮਿੰਟ ਰਹਿੰਦੇ ਆ, ਮੈਨੂੰ ਇਹ ਆ ਵੀ ਆਪਾਂ ਪਹੁੰਚ ਜਾਈਏ ਦਿੱਲੀ, ਪਹੁੰਚ ਹੀ ਜਾਣਾ ਖਾਲਸੇ ਨੇ ਦਿੱਲੀ। ਕਹਿੰਦੇ ਮਹਾਰਾਜ ਜਦੋਂ ਤੁਰਦੇ ਆ ਅਤੇ ਪੰਜ ਸਿੱਖ ਨਾਲ ਰਹਿੰਦੇ ਆ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਉਦਾ ਜੀ। ਅਤੇ ਤੁਸੀਂ ਦੇਖਣਾ ਇਹ ਹੈ ਵੀ ਮਹਾਰਾਜ ਕਾਰਜ ਕੀ ਕਰਨ ਚੱਲੇ ਆ ਅਤੇ ਰਸਤੇ 'ਚ ਮਹਾਰਾਜ ਕੀ ਕਰਦੇ ਜਾ ਰਹੇ ਆ। ਕਮਾਲ ਦੇਖੋ, ਸਤਿਗੁਰੂ ਕਿੱਡੇ ਬੇਅੰਤ ਨੇ। ਸੱਚੇ ਪਾਤਸ਼ਾਹ ਅਰਦਾਸਾਂ ਹੋਈਆਂ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਸਿੱਖਾਂ ਦੀਆਂ, ਮਹਾਰਾਜ ਨੇ ਪੂਰੀਆਂ ਕਰਨੀਆਂ ਆਉਂਦੇ ਜਾਂਦੇ। ਭਾਈ ਸਭ ਤੋਂ ਪਹਿਲਾਂ ਜਿਹੜਾ ਸੈਫੂਦੀਨ ਹੈ ਨਾ, ਸੈਫਾਬਾਦ ਵਾਲਾ, ਜਿਹਨੂੰ ਹੁਣ ਬਹਾਦਰਗੜ੍ਹ ਕਹਿੰਦੇ ਆ, ਪਟਿਆਲੇ ਦੇ ਨਾਲ ਹੀ ਹੈ ਬਿਲਕੁਲ, ਉਹ ਅਰਦਾਸਾਂ ਕਰਦਾ ਸੀ 6 ਮਹੀਨਿਆਂ ਤੋਂ, ਮਹਾਰਾਜ ਜੀ ਦਰਸ਼ਨ ਦਿਓ, ਮਹਾਰਾਜ ਜੀ ਦਰਸ਼ਨ ਦਿਓ, ਮਹਾਰਾਜ ਜੀ ਦਰਸ਼ਨ ਦਿਓ। ਪਹਿਲਾਂ ਵੀ ਦਰਸ਼ਨ ਕਰ ਚੁੱਕਿਆ ਸੀ, ਪਰ ਮਹਾਰਾਜ ਦੇ ਦਰਸ਼ਨ ਇੱਕ ਵਾਰੀ ਕਰਕੇ ਸਿੱਖ ਦਾ ਚਿੱਤ ਭਰਦਾ ਥੋੜ੍ਹਾ, ਰੋਜ਼ ਰੋਜ਼ ਦਰਸ਼ਨ ਕਰਨ ਨੂੰ ਜੀ ਕਰਦਾ। ਪਹਿਲਾਂ ਮਾਈਆਂ ਆਉਂਦੀਆਂ ਹੁੰਦੀਆਂ ਸੀ, ਹੁਣ ਤਾਂ ਆਪਾਂ ਕਰਖਤ ਜੇ ਹੁੰਦੇ ਜਾਂਦੇ ਹਾਂ, ਪਹਿਲਾਂ ਮਾਈਆਂ ਆਉਂਦੀਆਂ ਹੁੰਦੀਆਂ ਸੀ ਮਹਾਰਾਜ ਦੇ ਨਾ ਪੀੜਾ ਸਾਹਿਬ ਨੂੰ ਥੱਲੋਂ ਨੱਪਦੀਆਂ, ਮਹਾਰਾਜ ਦੇ ਪੀੜਾ ਸਾਹਿਬ ਦੀਆਂ ਥੱਲੇ ਪਾਵੇ ਨੱਪਦੀਆਂ। ਅਤੇ ਮੈਂ ਛੋਟੇ ਹੁੰਦੇ ਨੇ ਨਾਨੀ ਨੂੰ ਕਹਿਣਾ, ਉਹ ਕਹਿੰਦੀ ਵੀ ਮਹਾਰਾਜ ਦੇ ਅੰਗ ਹੈ ਜਿੱਥੇ ਮਹਾਰਾਜ ਬਿਰਾਜਦੇ ਹੈ, ਫਿਰ ਉਹ ਅਸੀਂ ਤਾਂ ਲੱਤਾਂ ਸਮਝ ਕੇ ਘੁੱਟਦੀਆਂ, ਪਿਆਰ ਹੁੰਦਾ ਸੀ ਨਾ ਸਿੱਖਾਂ ਦਾ, ਅਤੇ ਦਰਸ਼ਨ ਕਰਨੇ ਮਹਾਰਾਜ ਦੇ ਰੁਮਾਲਾ ਚੱਕ ਕੇ। ਹੁਣ ਤਾਂ ਸਾਨੂੰ ਹਰੇਕ ਚੀਜ਼ ਬਾਹਮਣਵਾਦ ਲੱਗਣ ਲੱਗ ਗਈ, ਪ੍ਰੇਮ ਹੁੰਦਾ ਸੀ ਸਿੱਖ ਦਾ, ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ, ਚਿੱਤ ਕਰਦਾ ਹੁੰਦਾ ਸੀ ਦੇਖਣ ਨੂੰ। ਮਹਾਰਾਜ ਦਰਸ਼ਨ ਦਿਓ, 6 ਮਹੀਨੇ ਤੋਂ ਚੋਲਾ ਨਹੀਂ ਬਦਲਿਆ। ਉਹਨਾਂ ਦੇ ਚੇਲਿਆਂ ਨੇ ਪੁੱਛਿਆ, ਮਹਾਰਾਜ ਚੋਲਾ ਨਹੀਂ ਬਦਲਦੇ? ਸੈਫੂਦੀਨ ਜੀ ਨੂੰ ਪੁੱਛਿਆ, ਉਹ ਕਹਿੰਦੇ ਜਦੋਂ ਮਹਾਰਾਜ ਦਰਸ਼ਨ ਦੇਣਗੇ ਫਿਰ ਚੋਲਾ ਬਦਲਾਂਗੇ। ਆਏ ਸੱਚੇ ਪਾਤਸ਼ਾਹ, ਆਉਣ ਸਾਰ ਕਹਿੰਦੇ ਸੂਫੀ ਜੀ ਚੋਲਾ ਬਦਲੋ, ਇਸ਼ਨਾਨ ਕਰੋ। ਤੁਸੀਂ ਦੇਖੋ ਕਮਾਲ ਵੀ ਕੈਸੀ ਅਰਦਾਸ ਹੋਊਗੀ ਗੁਰੂ ਕੇ ਸਿੱਖ ਦੀ, ਮਹਾਰਾਜ ਦਰਸ਼ਨ ਦਿਓ, ਮਹਾਰਾਜ ਇੱਕ ਭੋਰੀ ਦਰਸ਼ਨ, ਇੱਕ ਵਾਰੀ ਦਰਸ਼ਨ ਦਿਓ ਸੱਚੇ ਪਾਤਸ਼ਾਹ ਇੱਕ ਵਾਰੀ। ਕਿੰਨਾ ਚਿਰ ਮਹਾਰਾਜ ਨੇ ਉਹਨੂੰ ਦਰਸ਼ਨ ਦਿੱਤੇ? 4 ਮਹੀਨੇ, ਚਮਾਸਾ ਕੱਟਿਆ ਮਹਾਰਾਜ ਨੇ ਉਹਦੇ ਕੋਲ, 4 ਮਹੀਨੇ ਉਹਨੂੰ ਦਰਸ਼ਨ ਦਿੱਤੇ। ਅਤੇ ਉਹ ਕੋਈ ਆਮ ਸੂਫੀ ਥੋੜ੍ਹਾ ਸੀ, ਔਰੰਗਜ਼ੇਬ ਦਾ ਰਿਸ਼ਤੇਦਾਰ ਸੀ। ਉੱਥੇ ਮਹਾਰਾਜ ਨੂੰ ਖਬਰ ਆਈ ਕਿ ਔਰੰਗਜ਼ੇਬ ਇਹਨਾਂ ਦਿਨਾਂ 'ਚ ਆਗਰੇ। ਇਹ ਪਹਿਲੀ ਅਰਦਾਸ ਪੂਰੀ ਹੋ ਗਈ ਭਾਈ, ਹੁਣ ਅੱਗੇ ਚੱਲਦੇ। ਵੈਸੇ ਤਾਂ ਇਹ ਸਾਖੀ ਜੇ ਲੰਬੀ ਚੱਲੇ ਨਾ, ਤੁਸੀਂ ਦੇਖੋ ਮਹਾਰਾਜ ਨੇ ਇਹ ਸਾਰੇ ਰਾਹ 'ਤੇ, ਜੇ ਤੁਸੀਂ ਟਰੈਵਲ ਕਰੋ ਨਾ ਸਾਰਾ, ਇਹ ਮਹਾਰਾਜ ਜਿਹੜੇ ਰਾਹ ਤੋਂ ਦਿੱਲੀ ਗਏ ਨੇ, ਤੁਹਾਨੂੰ ਰਾਹ 'ਚ ਅਨੇਕਾਂ ਖੂਹ ਮਿਲਣਗੇ ਜਿਹਦਾ ਇਤਿਹਾਸ ਇਹ ਆਊਗਾ ਮਹਾਰਾਜ ਨੇ ਇਹਨਾਂ ਖੂਹਾਂ ਦਾ ਪਾਣੀ ਮਿੱਠਾ ਕੀਤਾ। ਮੈਂ ਛੋਟਾ ਹੁੰਦਾ ਨਾਨੇ ਨੂੰ ਕਹਿਣਾ ਰੀਠੇ ਮਿੱਠੇ ਕਿਵੇਂ ਕਰਤੇ ਮਹਾਰਾਜ ਨੇ, ਕੋਈ ਰੀਠੇ ਮਿੱਠੇ ਕਿਵੇਂ ਕਰ ਦੂ। ਅਤੇ ਮੇਰੇ ਨਾਨੇ ਨੇ ਕਹਿਣਾ, ਸਾਖੀ ਕਹਿੰਦੀ ਹੈ ਭਾਈ ਬਾਲਾ ਜੀ ਵਾਲੀ, ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਆਪਦੀ ਦੇਹ ਦੀ ਉਮਰ ਦੇ ਵਿੱਚ 3 ਕਰੋੜ ਲੋਕਾਂ ਨੂੰ ਮਿਲੇ, ਉਹਨਾਂ ਨੇ 3 ਕਰੋੜ ਲੋਕਾਂ ਦੇ ਸੁਭਾਅ ਮਿੱਠੇ ਕੀਤੇ। ਰੀਠੇ ਮਿੱਠੇ ਕਰਨੇ ਸੌਖੇ ਆ, ਕਿਸੇ ਦਾ ਸੁਭਾਅ ਮਿੱਠਾ ਕਰਨਾ ਬਹੁਤ ਔਖਾ, ਬਦਲਿਆ ਨਹੀਂ ਜਾਂਦਾ ਸੁਭਾਅ, ਕੋਸ਼ਿਸ਼ਾਂ ਕਰਦੇ ਹਾਂ ਅਸੀਂ, ਮਹਾਰਾਜ ਮਿਹਰ ਕਰਨ ਤਾਂ ਹੋ ਜਾਂਦਾ। ਖਬਰ ਪਹੁੰਚੀ ਮਹਾਰਾਜ ਨੂੰ ਵੀ ਆਗਰੇ ਆਇਆ ਵਿਆ ਔਰੰਗਜ਼ੇਬ, ਮਹਾਰਾਜ ਕਹਿੰਦੇ ਉਹਨੂੰ ਮਿਲਣਾ, ਚਲੋ ਚੱਲੀਏ। ਆਗਰੇ ਪਹੁੰਚੇ, ਆਗਰੇ ਪਹੁੰਚੇ ਤਾਂ ਇੱਕ ਵੱਡੀ ਚਰਾਗਾਹ ਹੈ, ਬਹੁਤ ਵੱਡੀ ਚਰਾਗਾਹ ਦੇ ਵਿੱਚ ਇੱਕ ਆਜੜੀ ਭੇਡਾਂ ਚਾਰਦਾ। ਸੱਚੇ ਪਾਤਸ਼ਾਹ ਨੇ ਕਿਹਾ ਵੀ ਇੱਥੇ ਟਿਕਾਣਾ ਕਰਾਂਗੇ। ਭਾਈ ਮਤੀ ਦਾਸ ਜੀ ਨੂੰ ਕਹਿੰਦੇ ਉਹ ਆਜੜੀ ਨੂੰ ਆਵਾਜ਼ ਮਾਰੋ, ਆਜੜੀ ਨੂੰ ਆਵਾਜ਼ ਮਾਰੀ, ਆਇਆ ਆਜੜੀ, ਜੀ ਮਹਾਰਾਜ। ਮਹਾਰਾਜ ਕਹਿੰਦੇ ਆ ਮੁੰਦਰੀ ਸੀ ਮਹਾਰਾਜ ਕੋਲ, ਮੋਹਰ ਹੁੰਦੀ ਸੀ ਉਹ, ਆ ਮੋਹਰ ਲੈ ਜਾ ਭਾਈ ਸਾਡੀ ਅਤੇ ਇਹਦੀ ਮਠਿਆਈ ਲੈ ਆ। ਭਾਈ ਮਤੀ ਦਾਸ ਜੀ ਕਹਿੰਦੇ ਮਹਾਰਾਜ ਆਪ ਜੀ ਦਾ ਛਕਿਆ ਨਹੀਂ ਬਾਹਰੋਂ ਕਦੇ, ਮਠਿਆਈ ਆਪ ਜੀ ਮਿਲਾ ਰਹੇ ਹੋ। ਮਹਾਰਾਜ ਕਹਿੰਦੇ ਕੌਤਕ ਹੈ ਭਾਈ ਦੇਖੋ। ਉਹ ਕਹਿੰਦਾ ਮਹਾਰਾਜ ਕਾਹਦੇ 'ਚ ਪਵਾ ਕੇ ਲਿਆਵਾਂ ਮਠਿਆਈ। ਮਹਾਰਾਜ ਨੇ ਇੱਕ ਦੁਸ਼ਾਲਾ ਲਾਇਆ ਆਪਦਾ, ਉਹਨੂੰ ਦਿੱਤਾ, ਕਹਿੰਦੇ ਇਹਦੇ 'ਚ ਪਵਾ ਲਿਆਈ। ਕਹਿੰਦਾ ਮਹਾਰਾਜ ਮੇਰੀਆਂ ਭੇਡਾਂ, ਮਹਾਰਾਜ ਕਹਿੰਦੇ ਭੇਡਾਂ ਦੀ ਰਾਖੀ ਅਸੀਂ ਕਰਾਂਗੇ, ਆਜੜੀਆਂ ਦੀ ਵੀ ਕਰਾਂਗੇ, ਭੇਡਾਂ ਦੀ ਵੀ ਕਰਾਂਗੇ। ਉਹ ਜਦੋਂ ਮਹਾਰਾਜ ਦੀ ਮੋਹਰ ਲੈ ਕੇ ਆਗਰੇ ਪਹੁੰਚਿਆ ਨਾ, ਤਾਂ ਕਿਸੇ ਹਲਵਾਈ ਦੀ ਦੁਕਾਨ 'ਤੇ ਜਾ ਕੇ ਮੋਹਰ ਫੜਾਈ, ਕਹਿੰਦਾ ਇਹਦੇ ਵੱਟੇ ਮਠਿਆਈ ਦੇ ਦੇ। ਉਹ ਹੈਰਾਨ ਹੋ ਗਿਆ ਹਲਵਾਈ ਵੀ, ਇਹਦੇ ਵੱਟੇ ਤਾਂ ਦੁਕਾਨਾਂ ਖਰੀਦੀਆਂ ਜਾਣਗੀਆਂ, ਇਹ ਮਠਿਆਈ ਮੰਗਦਾ, ਇੰਨੀ ਮਠਿਆਈ ਕਾਹਦੇ 'ਚ ਪਵਾਏਗਾ। ਮਹਾਰਾਜ ਦਾ ਜਿਹੜਾ ਦੁਸ਼ਾਲਾ ਸੀ ਵਿਛਾਇਆ ਥੱਲੇ, ਇਹਦੇ 'ਚ ਪਾ ਦਿਓ। ਉਹ ਦੁਸ਼ਾਲਾ ਕਵੀ ਸੰਤੋਖ ਸਿੰਘ ਕਹਿੰਦੇ ਉਸ ਸਮੇਂ 5000 ਮੋਹਰਾਂ ਉਹਦੀ ਕੀਮਤ ਸੀ। ਉਹ ਹਲਵਾਈ ਨੇ ਸਿਪਾਹੀਆਂ ਨੂੰ ਸੱਦਿਆ, ਕਹਿੰਦਾ ਚੋਰ ਹੈ ਕੋਈ, ਕਿੱਡਾ ਮਹਿੰਗਾ ਦੁਸ਼ਾਲਾ ਲਈ ਫਿਰਦਾ, ਕਿੱਡੀ ਮਹਿੰਗੀ ਮੋਹਰ ਲਈ ਫਿਰਦਾ, ਚੋਰੀ ਕਰਕੇ ਲਿਆਇਆ। ਸਿਪਾਹੀ ਕਹਿੰਦੇ ਕਿੱਥੋਂ ਚੋਰੀ ਕੀਤੀ ਹੈ? ਚੋਰੀ ਨਹੀਂ ਕੀਤੀ ਜੀ, ਮਹਾਂਪੁਰਖ ਆਏ ਆ, ਬਾਹਰ ਬੈਠੇ ਆ ਚਰਾਗਾਹ ਦੇ ਵਿੱਚ, ਮੇਰੀਆਂ ਭੇਡਾਂ ਦੀ ਰਾਖੀ ਉਹਨਾਂ ਨੇ ਦਿੱਤੀ ਹੈ, ਸਾਨੂੰ ਲੈ ਕੇ ਚੱਲ ਉੱਥੇ। ਲੈ ਕੇ ਗਏ, ਜਦੋਂ ਆਏ ਤਾਂ ਉਹ ਸਿਪਾਹੀ ਆ ਕੇ ਮਹਾਰਾਜ ਨੂੰ ਕਹਿੰਦੇ ਆਪ ਜੀ ਕੌਣ, ਮਹਾਂਪੁਰਖੋ, ਤੁਸੀਂ ਕੌਣ ਹੋ ਸੰਤ ਜੀ? ਮਹਾਰਾਜ ਕਹਿੰਦੇ ਅਸੀਂ ਉਹੀ ਹਾਂ ਭਾਈ ਜਿਹਨਾਂ ਨੂੰ ਤੁਸੀਂ ਲੱਭਦੇ ਫਿਰਦੇ ਹਾਂ। ਪਤਾ ਲੱਗਿਆ ਨੌਵੇਂ ਪਾਤਸ਼ਾਹ ਨੇ, ਮਹਾਰਾਜ ਤੁਹਾਡੀ ਤਾਂ ਗ੍ਰਿਫਤਾਰੀ ਦਾ ਹੁਕਮ ਹੈ, ਇਸੇ ਲਈ ਤਾਂ ਆਏ ਹਾਂ ਭਾਈ। ਜਿਹੜਾ ਉਹ ਆਜੜੀ ਸੀ ਮਹਾਰਾਜ ਦੇ ਚਰਨਾਂ 'ਚ ਬੈਠਾ ਰੋਈ ਜਾਂਦਾ ਸੀ। ਹੁਣ ਭਾਈ ਮਤੀ ਦਾਸ ਜੀ ਨੂੰ ਸਮਝ ਨਾ ਆਵੇ, ਮਹਾਰਾਜ ਗ੍ਰਿਫਤਾਰ ਹੋ ਰਹੇ ਆ, ਆਜੜੀ ਨੂੰ ਮਹਾਰਾਜ ਨੇ ਮਠਿਆਈ ਲੈਣ ਭੇਜਿਆ ਅਤੇ ਹੁਣ ਆਜੜੀ ਬੈਠਾ ਰੋ ਰਿਹਾ, ਮਹਾਰਾਜ ਗ੍ਰਿਫਤਾਰੀ ਦੇ ਰਹੇ ਆ। ਸੱਚੇ ਪਾਤਸ਼ਾਹ ਸਾਡੇ ਪੱਲੇ ਵੀ ਪਾਓ, ਇਹ ਕੀ ਵਰਤਾਰਾ ਹੈ? ਮਹਾਰਾਜ ਕਹਿੰਦੇ ਜਦੋਂ ਔਰੰਗਜ਼ੇਬ ਨੇ ਐਲਾਨ ਕੀਤਾ ਨਾ ਵੀ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦੀ 10 ਪਾਊ ਉਹਨੂੰ 500 ਮੋਹਰਾਂ ਦੇਵਾਂਗੇ, ਇਹ ਆਜੜੀ ਨੇ ਭੋਲੇ ਮਨ 'ਚ ਸੋਚ ਲਿਆ ਵੀ ਜੇ ਮਹਾਰਾਜ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਣ, ਮੋਹਰਾਂ ਮੈਨੂੰ ਮਿਲ ਜਾਣਗੀਆਂ, ਮੈਂ ਧੀਆਂ ਦੇ ਵਿਆਹ ਕਰ ਲੂੰਗਾ। ਹੁਣ ਭਾਈ ਭੋਲੇ ਭਾਏ ਮਿਲੇ ਰਘੁਰਾਇਆ, ਅਰਦਾਸ ਤਾਂ ਤੁਸੀਂ ਐਂ ਹੀ ਕਰਨੀ ਹੈ ਭਾਈ, ਸਤਿਗੁਰੂ ਤੁਹਾਡੇ ਰਾਹੀਂ ਗ੍ਰਿਫਤਾਰੀ ਦੇਣਗੇ ਆ ਕੇ। ਜੇ ਤੁਹਾਡੀ ਅਰਦਾਸ ਇੰਨੀ ਮਨੋ ਹੋ ਗਈ ਨਾ, ਮਹਾਰਾਜ ਗ੍ਰਿਫਤਾਰੀ ਤੁਹਾਡੇ ਰਾਹੀਂ ਦਿੰਦੇ ਆ। ਸੱਚੇ ਪਾਤਸ਼ਾਹ ਨੂੰ ਦਿੱਲੀ ਲੈ ਕੇ ਗਏ, ਔਰੰਗਜ਼ੇਬ ਪੁੱਛ ਰਿਹਾ ਕਾਜ਼ੀ ਮਲਾਣਿਆਂ ਨੂੰ ਕਿੱਥੇ ਰੱਖੀਏ ਇਹਨਾਂ ਨੂੰ, ਇਹਨਾਂ ਨੂੰ ਰੱਖਦੇ ਹਾਂ ਜੀ ਪ੍ਰੇਤਾਂ ਵਾਲੀ ਹਵੇਲੀ 'ਚ, ਬਹੁਤ ਮਸ਼ਹੂਰ ਇੱਕ ਪ੍ਰੇਤਾਂ ਦੀ ਹਵੇਲੀ ਹੁੰਦੀ ਸੀ ਦਿੱਲੀ, ਮਗਰਬ ਦੀ ਨਮਾਜ਼ ਤੋਂ ਬਾਅਦ ਕੋਈ ਬਾਹਰ ਦੀ ਨਹੀਂ ਲੰਘਦਾ ਸੀ, ਆਥਣ ਦੀ ਨਮਾਜ਼ ਤੋਂ ਬਾਅਦ ਉਹਦੇ ਕੋਈ ਬਾਹਰ ਦੀ ਨਹੀਂ ਲੰਘਦਾ ਸੀ, ਡਰਦੇ ਸੀ ਪ੍ਰੇਤ ਬਹੁਤ, ਕਹਿੰਦੇ ਡਾਢਾ ਸੀ। ਪ੍ਰੇਤਾਂ ਦੀ ਹਵੇਲੀ 'ਚ ਰੱਖਣ ਨਾਲ ਕੀ ਹੋਊ? ਇਹਦੇ ਨਾਲ 2-3 ਗੱਲਾਂ ਹੋਣਗੀਆਂ ਜੀ, ਕੀ ਹੋਣਗੀਆਂ? ਪਹਿਲੀ ਇਹ ਵੀ ਹੋ ਸਕਦਾ ਪ੍ਰੇਤ ਡਰਾ ਲਵੇ ਇਹਨਾਂ ਨੂੰ, ਦੂਜੀ ਹੋ ਸਕਦੀ ਹੈ ਵੀ ਪ੍ਰੇਤ ਕੋਈ ਨੁਕਸਾਨ ਕਰ ਦੇਵੇ ਇਹਨਾਂ ਦਾ, ਤੀਜੀ ਹੋ ਸਕਦੀ ਹੈ ਵੀ ਸ਼ਾਇਦ ਕੋਈ ਕਰਾਮਾਤ ਦਿਸ ਜੇ। ਸਾਰੀ ਦਿੱਲੀ ਤਰਾ ਤਰਾ ਕਰ ਰਹੀ ਹੈ, ਜਿਹੜੀ ਹਵੇਲੀ ਦੇ ਬਾਹਰ ਦੀ ਨਹੀਂ ਕੋਈ ਲੰਘਦਾ ਉਸ ਹਵੇਲੀ 'ਚ ਮਹਾਰਾਜ ਨੂੰ ਰੱਖਿਆ ਗਿਆ। ਮਹਾਰਾਜ ਬਰਾਜੇ, ਪ੍ਰੇਤ ਆਇਆ ਮਹਾਰਾਜ ਦੇ ਚਰਨਾਂ 'ਚ ਬਹਿ ਗਿਆ, ਸੱਚੇ ਪਾਤਸ਼ਾਹ ਮੁਕਤੀ ਕਰੋ। ਮਹਾਰਾਜ ਸ਼ਾਂਤ ਬੈਠੇ ਨੇ, ਮਹਾਰਾਜ ਮੇਰੇ ਹੱਥੋਂ ਲਿਆਂਦਾ ਕੁਛ ਛਕ ਲਓਗੇ ਤੁਸੀਂ ਤਾਂ ਮੇਰੀ ਮੁਕਤੀ ਹੋ ਜੂ ਮਹਾਰਾਜ, ਅਤੇ ਮੈਨੂੰ ਪਤਾ ਆਪ ਜੀ ਦਾ ਵਿਵੇਕ, ਪਰ ਤੁਸੀਂ ਕੋਈ ਫਲ ਤਾਂ ਛਕ ਸਕਦੇ ਹੋ ਮਹਾਰਾਜ, ਕੋਈ ਮੇਵੇ ਦਾਖਾਂ ਛਕ ਸਕਦੇ ਹੋ, ਮੈਂ ਲੈ ਆਉਣਾ ਮਹਾਰਾਜ, ਛਕੋ। ਉਹਨੇ ਢੇਰ ਲਾ ਤੇ ਲਿਆ ਕੇ ਉੱਥੇ, ਸੱਚੇ ਪਾਤਸ਼ਾਹ ਬੈਠੇ ਨੇ ਰੋਲ। ਮਹਾਰਾਜ ਮੇਰੇ ਮਾੜੇ ਕਰਮ, ਮੈਂ ਪਿਛਲੇ ਜਨਮ ਦੇ ਵਿੱਚ ਆਪਦੇ ਭਰਾਵਾਂ ਦੇ ਘਰ ਨੱਪੇ ਮਹਾਰਾਜ, ਉਹਨਾਂ ਦੀਆਂ ਜਾਇਦਾਦਾਂ 'ਤੇ ਕਬਜ਼ੇ ਕੀਤੇ, ਅਤੇ ਆਪ ਜੀ ਦੀ ਬਾਣੀ ਕਹਿੰਦੀ ਹੈ ਅੰਤਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਣ ਵਲ ਵਲ ਉਤਰੈ। ਮਹਾਰਾਜ ਮੁਕਤੀ ਕਰੋ, ਆਪ ਜੀ ਮੇਰੇ ਹੱਥੋਂ ਲਿਆਂਦਾ ਕੁਛ ਛਕੋਗੇ ਮੇਰੀ ਮੁਕਤੀ ਹੋਊ। ਸੱਚੇ ਪਾਤਸ਼ਾਹ ਦੀ ਮੌਜ, ਮਹਾਰਾਜ ਨੇ ਇੱਕ ਗੰਨਾ ਚੱਕ ਲਿਆ, ਗੰਨਾ ਚੱਕਿਆ ਅਤੇ ਮਹਾਰਾਜ ਜਦੋਂ ਗੰਨਾ ਚੂਪਦੇ ਆ ਅਤੇ ਛਿੱਲੜ ਥੱਲੇ ਸਿੱਟਦੇ ਆ, ਉਹ ਛਿੱਲੜ ਨੂੰ ਉਹ ਚੱਕ ਕੇ ਮੂੰਹ 'ਚ ਪਾਉਂਦਾ ਅਤੇ ਮੁਕਤੀ ਹੁੰਦੀ ਹੈ। ਹੁਣ ਸਾਖੀ ਇੱਥੇ ਮੁੱਕਦੀ ਨਹੀਂ, ਸਾਖੀ ਇੱਥੋਂ ਗਾਂਹ ਚੱਲਦੀ। ਸੱਚੇ ਪਾਤਸ਼ਾਹ ਉਹ ਅੱਛਾ, ਕਮਾਲ ਦੀ ਗੱਲ ਇਹ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਕੋਈ ਵੀ ਸਾਖੀ ਚੱਕ ਲਓ, ਹਰੇਕ ਦਾ ਸੰਬੰਧ ਸਾਡੇ ਨਾਲ ਬਣਦਾ। ਇਹ ਨਹੀਂ ਵੀ ਉਹ ਸਮੇਂ ਦੀ ਸਾਖੀ ਸੀ ਜੀ, ਇਹਦਾ ਸੰਬੰਧ ਸਾਡੇ ਨਾਲ ਨਹੀਂ, ਇਹਦਾ ਸਾਡੇ ਨਾਲ ਸੰਬੰਧ ਬਣਦਾ ਹੀ ਬਣਦਾ। ਸੱਚੇ ਪਾਤਸ਼ਾਹ ਨੇ, ਪ੍ਰੇਤ ਦੀ ਤਾਂ ਮੁਕਤੀ ਹੋ ਗਈ, ਸੱਚੇ ਪਾਤਸ਼ਾਹ ਨੇ ਗੰਨਾ ਚੂਪਿਆ, ਚੂਪ ਕੇ ਛਿੱਲੜ ਬਾਹਰ ਸਿੱਟਣ ਲੱਗ ਗਏ ਹਵੇਲੀ ਤੋਂ ਬਾਹਰ। ਬਾਹਰ ਕੋਈ ਦਿੱਲੀ ਦਾ ਸਿੱਖ ਕਿਸੇ ਥਾਂ 'ਤੇ ਆਉਂਦਾ ਵੀ ਭਾਈ ਮਤੀ ਦਾਸ ਜੀ, ਪਰ ਜ਼ਿਆਦਾ ਗ੍ਰੰਥਾਂ 'ਚ ਆਉਂਦਾ ਦਿੱਲੀ ਦਾ ਕੋਈ ਸਿੱਖ ਖੜਾ ਸੀ ਬਾਹਰ, ਉਹ ਮਹਾਰਾਜ ਦੇ ਜਿਹੜੇ ਸਿੱਟੇ ਵਿੱਚ ਛਿੱਲੜ ਸੀ ਉਹ ਚੱਕ ਚੱਕ ਕੇ ਚੁੱਪੀ ਜਾਂਦਾ, ਜਿਹੜੇ ਮਹਾਰਾਜ ਫੋਕ ਸਿੱਟ ਰਹੇ ਆ ਨਾ ਗੰਨਾ ਚੁੱਪ ਕੇ ਬਾਹਰ, ਅਤੇ ਉਹ ਚੱਕ ਚੱਕ ਕੇ ਚੁੱਪੀ ਜਾਂਦਾ। ਸਵੇਰ ਹੁੰਦੀ ਹੈ, ਮਹਾਰਾਜ ਨੂੰ ਹਵੇਲੀ 'ਚੋਂ ਬਾਹਰ ਕੱਢਦੇ ਆ, ਅਤੇ ਜਿਹੜਾ ਉਹ ਸਿੱਖ ਜਿਹਨੇ ਮਹਾਰਾਜ ਦੇ ਸਿੱਟੇ ਵਿੱਚ ਛਿੱਲੜ ਚੁੱਪੇ ਆ ਰਾਤ, ਆ ਕੇ ਮਹਾਰਾਜ ਨੂੰ ਕਹਿੰਦਾ, ਮਹਾਰਾਜ ਐਵੇਂ ਦੁੱਖ ਸਹਿ ਰਹੇ ਹੋ, ਮੇਰੇ ਆਹ ਹੱਥ 'ਤੇ ਦਿੱਲੀ ਹੈ, ਆਹ ਹੱਥ 'ਤੇ ਲਾਹੌਰ ਹੈ, ਜੇ ਤੁਸੀਂ ਕਹੋ ਤਾਂ ਮੈਂ ਪੜ੍ਹਿਆ ਦਿਆਂ। ਮਹਾਰਾਜ ਕਹਿੰਦੇ, ਸ਼ੁਕਰ ਕਰ ਗੁਰੂ, ਕਿਆ ਸਿੱਖਾ ਹਜੇ ਤਾਂ ਫੋਕ ਸੀ, ਜੇ ਤੈਨੂੰ ਰਸ ਆ ਜਾਂਦਾ ਤੂੰ ਤਾਂ ਦੁਨੀਆ ਪੁੱਠੀ ਕਰ ਦਿੰਦਾ, ਇਹ ਤਾਕਤ ਕਿੱਥੋਂ ਲਈ ਹੈ ਭਾਈ, ਕਿਹਦੇ ਤੋਂ ਲਈ ਹੈ? ਅਤੇ ਜਿਹਦੇ ਤੋਂ ਲਈ ਹੈ ਉਹ ਨਹੀਂ ਇਹ ਕਰ ਸਕਦਾ। ਸੱਚੇ ਪਾਤਸ਼ਾਹ ਨੇ ਕਿਹਾ, ਵੱਡੀ ਤਾਕਤ ਵੱਡੀ ਜ਼ਿੰਮੇਵਾਰੀ ਲਿਆਉਂਦੀ ਹੈ ਭਾਈ, ਜਿੱਡੀ ਤਾਕਤ ਆਊਗੀ ਗੁਰੂ ਕੇ ਸਿੱਖਾਂ ਕੋਲ, ਓਨੀ ਨਿਮਰਤਾ ਸਿੱਖ ਕੋਲ ਆਉਣੀ ਚਾਹੀਦੀ ਹੈ, ਓਨਾ ਨਿਮਰ ਹੋਣਾ ਚਾਹੀਦਾ ਸਿੱਖ ਜੇ ਵੱਡੀ ਤਾਕਤ ਆਊਗੀ। ਇਹਦੀਆਂ ਉਦਾਹਰਣਾਂ ਮਿਲਦੀਆਂ ਗੁਰੂ ਕੇ ਪਿਆਰਿਓ, ਮਹਾਰਾਜ ਮਿਹਰ ਕਰਨ, ਕੱਲ੍ਹ ਨੂੰ ਜਾਂ ਪਰਸੋਂ ਜਾਂ ਜਦੋਂ ਵੀ ਸਮਾਂ ਲੱਗਿਆ ਅਗਲੀ ਕਥਾ 'ਚ ਕਰਾਂਗੇ। ਸ਼ੇਰੇ ਪੰਜਾਬ ਹਾਥੀ ਦੇ ਚੜ੍ਹ ਕੇ ਅੰਮ੍ਰਿਤਸਰ ਆ ਗਏ, ਅੰਮ੍ਰਿਤਸਰ ਆ ਗਏ ਸ਼ੇਰੇ ਪੰਜਾਬ। ਤੁਸੀਂ ਦੇਖੋ 14,000 ਮਰੱਬਾ ਮੀਲ ਜਿਹਦੇ 'ਤੇ ਰਾਜ ਆ ਉਹਦਾ, 14,000 ਮਰੱਬਾ ਮੀਲ 'ਤੇ ਰਾਜ ਆ ਉਹਦਾ, ਹਾਥੀ 'ਤੇ ਚੜ੍ਹ ਕੇ ਅੰਮ੍ਰਿਤਸਰ ਆ ਗਿਆ। ਅਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਆਉਂਦੇ ਬੁੰਗੇ ਕੋਲੋਂ ਜਦੋਂ ਲੰਘਣ ਲੱਗਿਆ, ਅਤੇ ਬਾਬਾ ਜੀ ਨੇ ਬਾਰੀ ਖੋਲ੍ਹੀ ਬੁੰਗੇ ਦੀ, ਅਤੇ ਬਾਰੀ ਖੋਲ੍ਹ ਕੇ ਕਹਿੰਦੇ, ਉਹ ਕਾਣਿਆ ਤੈਨੂੰ ਇਹ ਕੱਟਾ ਕਿਹਨੇ ਦਿੱਤਾ? ਅਤੇ ਸ਼ੇਰੇ ਪੰਜਾਬ, ਪੰਜਾਬ ਦਾ ਬਾਦਸ਼ਾਹ, ਕਾਬਲ ਕੰਧਾਰ ਤੱਕ ਧੁੰਮ ਹੈ ਜਿਹਦੀ, ਚੀਨ ਤੱਕ ਰੂਸ ਤੱਕ ਸਿੱਕਾ ਚੱਲਦਾ, ਜਿਹਦੇ ਦਰਬਾਰ ਦੇ ਵਿੱਚ ਫਰਾਂਸ ਤੋਂ ਜਰਨੈਲ ਆ ਕੇ ਭਰਤੀ ਹੋਏ ਹੈ, ਉਹ ਸ਼ੇਰੇ ਪੰਜਾਬ, ਉਹ ਕਾਣਿਆ ਤੈਨੂੰ ਇਹ ਕੱਟਾ ਕਿਹਨੇ ਦਿੱਤਾ? ਅਤੇ ਸ਼ੇਰੇ ਪੰਜਾਬ ਹੱਥ ਜੋੜ ਕੇ ਕਹਿੰਦਾ, ਮਹਾਰਾਜ ਖਾਲਸੇ ਦਾ ਸੇਵਕ ਹੈ, ਆਪ ਜੀ ਨੇ ਦਿੱਤਾ। ਵੱਡੀ ਤਾਕਤ ਵੱਡੀ ਜ਼ਿੰਮੇਵਾਰੀ ਲੈ ਕੇ ਆਉਂਦੀ ਹੈ, ਜਿੰਨੀ ਵੱਡੀ ਤਾਕਤ ਸਿੱਖ ਕੋਲ ਆਊਗੀ ਓਡਾ ਉਹਨੇ ਜ਼ਿੰਮੇਵਾਰ ਬਣਨਾ, ਓਡੀ ਉਹਦੇ 'ਚ ਨਿਮਰਤਾ ਆਉਣੀ ਚਾਹੀਦੀ ਹੈ ਭਾਈ, ਓਡੀ ਨਿਮਰਤਾ ਆਉਣੀ ਚਾਹੀਦੀ ਹੈ। ਸੱਚੇ ਪਾਤਸ਼ਾਹ ਸ਼ਹਾਦਤਾਂ ਹੁੰਦੀਆਂ, ਉਹ ਸਾਖੀ ਲੰਬੀ ਹੈ, ਮੈਨੂੰ ਇਹ ਇੱਕ ਦੋ ਸਾਖੀਆਂ ਜਿਹੜੀਆਂ ਜ਼ਰੂਰੀ ਆ ਉਹ ਕਰ ਲਈਏ। ਭਾਈ ਸਾਹਿਬ ਹੋਰਾਂ ਦੀਆਂ ਸ਼ਹਾਦਤਾਂ ਹੁੰਦੀਆਂ, ਭਾਈ ਮਤੀ ਦਾਸ ਜੀ ਨੂੰ ਕਾਜ਼ੀ ਕਹਿੰਦਾ, ਇਸਲਾਮ ਕਬੂਲ ਕਰੋ, ਭਾਈ ਮਤੀ ਦਾਸ ਜੀ ਕਹਿੰਦੇ ਤੂੰ ਕਰ ਲਿਆ? ਉਹ ਹੈਰਾਨ ਹੋ ਰਿਹਾ ਕਾਜ਼ੀ, ਕਿਉਂ ਮੈਂ ਇਸਲਾਮ ਨਹੀਂ ਕਬੂਲ ਕੀਤਾ? ਪਤਾ ਨਹੀਂ, ਕਹਿੰਦੇ ਮਹਾਰਾਜ ਕਹਿੰਦੇ ਆ ਮੁਸਲਮਾਨ ਮੋਮ ਦਿਲ ਹੋਵੇ, ਤੁਸੀਂ ਤਾਂ ਲੱਗਦੇ ਨਹੀਂ ਮੋਮ ਦਿਲ, ਅਤੇ ਮਹਾਰਾਜ ਝੂਠ ਨਹੀਂ ਬੋਲ ਸਕਦੇ, ਸੱਚ ਕਮਾਵੇ ਸੋਈ ਕਾਜ਼ੀ, ਮਹਾਰਾਜ ਕਹਿੰਦੇ ਆ ਸੱਚ ਕਮਾ ਰਹੇ ਹੋ ਤੁਸੀਂ, ਪਤਾ ਹੈ ਤੁਹਾਨੂੰ ਵੀ ਤੁਸੀਂ ਗਲਤ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਨਾਲ ਔਰੰਗਜ਼ੇਬ ਦੀ ਗੱਲਬਾਤ ਹੁੰਦੀ ਹੈ, ਮੈਂ 2 ਤੋਂ 1 ਕਰ ਰਿਹਾ ਜੀ, ਅਤੇ ਇਹਦੇ ਨਾਲ ਤਾਂ ਭਲਾ ਹੀ ਹੋਊ ਜੇ ਸਾਰੇ ਪਾਸੇ 1 ਹੋ ਜਾਣਗੇ, ਲੜਾਈਆਂ ਮੁੱਕਣਗੀਆਂ। ਮਹਾਰਾਜ ਕਹਿੰਦੇ ਤੇਰਾ ਪਿਤਾ ਤੇਰੇ ਭਰਾ ਉਹ ਹਿੰਦੂ ਸੀ, ਉਹ ਕਾਹਤੋਂ ਮਾਰੇ, ਉਹਨਾਂ ਨੂੰ ਕਾਹਤੋਂ ਕੈਦ 'ਚ ਪਾਇਆ, ਤੂੰ ਜ਼ਾਲਮ ਬਾਦਸ਼ਾਹ ਜ਼ਾਲਮ ਹੀ ਰਹੇਗਾ, ਮੈਂ 2 ਤੋਂ 1 ਕਰ ਰਿਹਾ ਜੀ, ਤੁਸੀਂ ਮੈਨੂੰ ਜਵਾਬ ਦਿਓ ਵੀ ਇਹਦੇ 'ਚ ਗਲਤੀ ਕੀ ਹੈ। ਮਹਾਰਾਜ ਕਹਿੰਦੇ ਇਹਦਾ ਜਵਾਬ ਇਹ ਹੈ ਵੀ ਮਿਰਚਾਂ ਮੰਗਾ 5 ਮਣ ਕਾਲੀਆਂ ਮੰਗਾਈਆਂ, ਅੱਗ ਲਾ ਇਹਨਾਂ ਨੂੰ, ਅੱਗ ਲਾਈ ਇਹਨਾਂ ਨੂੰ, ਹੁਣ ਫੂਕ ਦਿਓ ਜਮਾਂ ਅਤੇ ਰਾਖ ਬਣਾ ਦਿਓ ਇਹਨਾਂ ਨੂੰ, ਮਸਲ ਦਿਓ, ਮਸਲੀਆਂ ਮਿਰਚਾਂ, ਰਾਖ ਬਣਾ ਤੀਆਂ, ਰਾਖ ਬਣਾਈਆਂ ਅਤੇ ਮਹਾਰਾਜ ਕਹਿੰਦੇ ਫਰੋਲੋ, ਫਰੋਲੀਆਂ 3 ਨਿਕਲੀਆਂ ਵਿੱਚੋਂ ਸਾਬਤੀਆਂ। ਮਹਾਰਾਜ ਕਹਿੰਦੇ ਤੂੰ ਕਹਿੰਦਾ 2 ਤੋਂ 1 ਬਣਾਉਣਾ, ਅਸੀਂ ਕਹਿੰਦੇ ਹਾਂ 2 ਤੋਂ 3 ਹੋਣਗੇ। ਦੋਹੂੰ ਪੰਥ ਮੈਂ ਕਪਟ ਵਿੱਦਿਆ ਚਲਾਨੀ, ਬਹੁਤ ਤੀਸਰਾ ਪੰਥ ਕੀਜੈ ਪ੍ਰਧਾਨੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਨਿੱਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ। ਪੰਥਾਂ ਸਿਰ ਪੰਥ ਨੇ ਤਾਂ ਜਨਮ ਲੈਣਾ ਹਜੇ, ਤੂੰ ਕਹਿੰਦਾ 2 ਤੋਂ 1 ਕਰਨੇ। ਸ਼ਹਾਦਤਾਂ ਹੋਈਆਂ 3 ਸਿੱਖਾਂ ਦੀਆਂ, ਸ਼ਹਾਦਤ ਹੋਈ ਭਾਈ ਸਤੀਦਾਸ ਜੀ ਦੀ, ਸਾਖੀ ਮੈਨੂੰ ਯਾਦ ਆਉਂਦੀ ਹੈ ਜਿਹੜੀ ਸਿੱਖ ਪਰੰਪਰਾ 'ਚ ਚੱਲਦੀ ਹੈ, ਮੇਰੇ ਬਜ਼ੁਰਗਾਂ ਨੇ ਸੁਣਾਈ। ਕਹਿੰਦੇ ਜਦੋਂ ਰੂੰ ਲਪੇਟਣ ਲੱਗੇ ਨਾ, ਤਾਂ ਜਲਾਦ ਨੇ ਕਿਹਾ ਕਾਜ਼ੀ ਨੂੰ, ਇਹਨਾਂ ਨੂੰ ਕਿਸੇ ਥੰਮ ਨਾ ਬੰਨ ਦਈਏ ਜੀ, ਥੰਮਲੇ ਨਾ ਬੰਨ ਦਈਏ। ਕਾਜ਼ੀ ਕਹਿੰਦਾ ਥੰਮਲੇ ਨਾ ਕਾਹਤੋਂ ਬੰਨਣਾ? ਕਹਿੰਦਾ ਜਦੋਂ ਅੱਗ ਲੱਗੀ ਤਾਂ ਡਿੱਗ ਪੈਣਗੇ। ਭਾਈ ਸਤੀਦਾਸ ਜੀ ਕਹਿੰਦੇ ਜੇ ਸਵਾਸ ਨਿਕਲ ਜਾਣ ਤੋਂ ਪਹਿਲਾਂ ਡਿੱਗ ਪਿਆ ਤਾਂ ਮੈਨੂੰ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿੱਖ ਨਾ ਜਾਣਿਓ। ਦ੍ਰਿੜਤਾ ਵੇਖੋ ਸਿੱਖ ਦੀ, ਪੂਰੀ ਤਾਂ ਮਹਾਰਾਜ ਨੇ ਕਰਾਉਣੀ ਹੈ ਨਾ, ਤੁਸੀਂ ਤਾਂ ਮਹਾਰਾਜ ਅੱਗੇ ਕਹਿ ਕੇ ਖੜ ਕੇ ਅਰਦਾਸ ਹੀ ਕਰਨੀ ਹੈ, ਪੂਰੀ ਤਾਂ ਮਹਾਰਾਜ ਨੇ ਕਰਨੀ ਹੈ। ਭਾਈ ਸੱਤਾ ਅਤੇ ਬਲਵੰਡ, ਮਹਾਰਾਜ ਨੇ ਜੋ ਜੋੜੀ ਰੱਖੀ ਨਾ, ਮਹਾਰਾਜ ਕਹਿੰਦੇ ਵਜਾਓ, ਮਹਾਰਾਜ ਸਾਨੂੰ ਤਾਂ ਵਜਾਉਣੀ ਨਹੀਂ ਆਉਂਦੀ, ਮਹਾਰਾਜ ਕਹਿੰਦੇ ਤੁਸੀਂ ਤਾਂ ਹੱਥ ਹੀ ਰੱਖਣੇ ਆ, ਵਜਾ ਤਾਂ ਮੈਂ ਆਪੇ ਲੈਣੀ ਹੈ, ਕਰ ਤਾਂ ਮਹਾਰਾਜ ਨੇ ਆਪ ਲੈਣਾ। ਸਾਖੀ ਚੱਲਦੀ ਹੈ ਭਾਈ, ਸਤਿਗੁਰਾਂ ਦੀ ਸ਼ਹਾਦਤ ਹੁੰਦੀ ਹੈ, 2 ਸਾਖੀਆਂ ਆਖਰੀ, ਉਹ ਮੈਨੂੰ ਇਹ ਆ ਵੀ ਅਰਦਾਸ ਵਾਲੀਆਂ ਆ ਜਾਣ, ਮਹਾਰਾਜ ਨੇ ਮਿਹਰ ਕੀਤੀ, ਫਿਰ ਆਪਾਂ ਅੱਗੋਂ ਤੋਰ ਲਾਂਗੇ ਕੱਲ੍ਹ ਨੂੰ ਫਿਰ ਸਾਖੀ, ਹੁਣ ਸਮਾਂ ਜਿੰਨਾ ਸੀਗਾ ਉਹ ਸਮਾਪਤੀ ਹੈ। ਸਾਖੀ ਚੱਲਦੀ ਹੈ ਵੀ ਔਰੰਗਜ਼ੇਬ ਨੇ ਕਿਤੇ ਕੌੜੇ ਬੋਲ ਬੋਲੇ ਵੀ ਤੁਹਾਡਾ ਸਿਰ ਲਾਲ ਕਿਲੇ ਦੀਆਂ ਫਸੀਲਾਂ 'ਤੇ ਟੰਗਿਆ ਜਾਊਗਾ। ਮਹਾਰਾਜ ਕਹਿੰਦੇ ਤੂੰ ਕਰਾਮਾਤ ਮੰਗਦਾ ਸੀ, ਕਰਾਮਾਤ ਇਹ ਹੋਊਗੀ, ਮੇਰਾ ਸਿਰ ਤੇਰੇ ਹੱਥ ਨਹੀਂ ਆਊਗਾ। ਮਹਾਰਾਜ ਦੇ ਬਚਨ ਹੋ ਗਏ, ਹੁਣ ਕੁਦਰਤ ਸੁਣਦੀ ਹੈ ਨੇੜਿਓਂ। ਇੱਕ ਸਾਖੀ ਭਾਈ, ਇੱਕ ਛੋਟਾ ਜਿਹਾ ਬਾਲ, ਧਿਆਨ ਨਾਲ ਸੁਣਿਓ ਸਾਖੀ, ਇੱਕ ਛੋਟਾ ਜਿਹਾ ਬਾਲ, ਉਹਨੂੰ ਉਹਦੀ ਮਾਂ ਗੁਰੂ ਘਰ ਨਾਲ ਜੋੜ ਰਹੀ ਹੈ। ਕਿਵੇਂ ਜੋੜ ਰਹੀ ਹੈ? ਕਿ ਮਸੰਦ ਆਉਂਦੇ ਹੈ, ਮਾਂ ਕਹਿੰਦੀ ਹੈ ਜਾ ਪੁੱਤ ਦਸਵੰਧ ਦੇ ਕੇ ਆ, ਇਹ ਗੁਰੂ ਕਿਆਂ ਦਾ ਹੁੰਦਾ, ਆਪਾਂ ਰੱਖਣਾ ਪੁੱਤ ਦਸਵੰਧ। ਉਹ ਬਾਲ ਜਦੋਂ ਦਸਵੰਧ ਦੇਣ ਜਾਂਦਾ ਹੈ ਨਾ ਮਸੰਦਾਂ ਨੂੰ, ਤੇ ਮਸੰਦ ਉਹਨੂੰ ਮੰਦਾ ਬੋਲਦੇ ਆ। ਕਿਉਂ? ਕਿਉਂਕਿ ਉਹ ਅਖੌਤੀ ਛੋਟੀਆਂ ਜਾਤਾਂ ਚੋਂ, ਮਸੰਦਾਂ ਅੰਦਰੋਂ ਨਿਕਲਿਆ ਨਹੀਂ ਨਾ ਹਜੇ। ਪਰੇ ਹੋ ਜਾ ਓਏ, ਤੇਰੇ ਵੱਲੋਂ ਹਵਾ ਆਉਂਦੀ ਆ ਸਾਡੇ ਵੱਲ, ਤੇਰੇ ਵੱਲੋਂ ਹਵਾ ਵੀ ਨਹੀਂ ਸਾਡੇ ਵੱਲ ਆ ਸਕਦੀ। ਮੈਂ ਤਾਂ ਜੀ ਦਸਵੰਧ ਲਿਆਇਆ, ਰੱਖ ਦੇ ਇੱਥੇ। ਉਹ ਜਾ ਕੇ ਆਪਦੀ ਮਾਂ ਨੂੰ ਕਹਿੰਦਾ, ਮਾਂ ਜੈਸੇ ਮਸੰਦ ਹੈ ਗੁਰੂ ਵੀ ਵੈਸਾ ਹੀ ਹੋ, ਜਿਹੜੇ ਮਸੰਦ ਭੇਜੇ ਆ ਗੁਰੂ ਨੇ, ਗੁਰੂ ਵੀ ਵੈਸਾ ਹੋ। ਨਹੀਂ ਪੁੱਤ, ਗੁਰੂ ਗੁਰੂ ਹੁੰਦਾ, ਮਸੰਦ ਮਸੰਦ ਹੁੰਦੇ ਆ, ਗੁਰੂ ਇੱਕ ਦਿਨ ਵਡਿਆਈ ਦਿੰਦਾ। ਉਹ ਬਾਲ ਨੂੰ ਮਾਂ ਲਗਾਤਾਰ ਮਸੰਦਾਂ ਕੋਲੇ ਦਸਵੰਧ ਦੇਣ ਲਈ ਭੇਜਦੀ ਆ, ਹਰ ਵਾਰੀ ਮਸੰਦ ਮਾੜਾ ਵਿਹਾਰ ਕਰਦੇ ਆ। ਇੱਕ ਵਾਰੀ ਦਸਵੰਧ ਰੱਖਦੇ ਦਾ ਉਹਦਾ ਹੱਥ ਮਸੰਦ ਦੇ ਪੈਰ ਦੇ ਅੰਗੂਠੇ ਨੂੰ ਲੱਗ ਜਾਂਦਾ। ਮਸੰਦ ਆਪਦੇ ਸੇਵਕਾਂ ਨੂੰ ਕਹਿ ਕੇ ਉਹਨੂੰ ਕਟਵਾਉਂਦਾ, ਆਪ ਤਾਂ ਕੁੱਟਦਾ ਵੀ ਨਹੀਂ, ਹੱਥ ਨਹੀਂ ਨਾ ਲਾਉਣਾ ਇਹਨੂੰ, ਆਪਦੇ ਸੇਵਕਾਂ ਨੂੰ ਕਹਿ ਕੇ ਕਟਾਉਂਦਾ। ਅਤੇ ਉਹ ਬਾਲ ਰੋਂਦਾ ਰੋਂਦਾ ਆਪਦੀ ਮਾਂ ਕੋਲ ਆ ਕੇ ਕਹਿੰਦਾ, ਮਾਂ ਮੈਂ ਨਹੀਂ ਅੱਜ ਤੋਂ ਬਾਅਦ ਦਸਵੰਧ ਦੇਣ ਜਾਣਾ, ਜੈਸੇ ਮਸੰਦ ਆਉਂਦੇ ਆ ਗੁਰੂ ਵੀ ਵੈਸਾ ਹੀ ਹੋ। ਮਾਂ ਕਹਿੰਦੀ, ਨਹੀਂ ਪੁੱਤ, ਗੁਰੂ ਗੁਰੂ ਹੁੰਦਾ, ਮਸੰਦ ਮਸੰਦ ਹੁੰਦੇ ਆ, ਗੁਰੂ ਇੱਕ ਦਿਨ ਵਡਿਆਈ ਦਿੰਦਾ। ਸੱਚੇ ਪਾਤਸ਼ਾਹ ਜੀਆਂ ਦੀ ਸ਼ਹਾਦਤ ਹੁੰਦੀ ਹੈ, ਭਾਈ ਲੱਖੀ ਸ਼ਾਹ ਮਹਾਰਾਜ ਦੀ ਦੇਹ ਸੰਭਾਲਣ ਦਾ ਪ੍ਰਬੰਧ ਕਰਦੇ ਆ। ਲੱਖੀ ਨਗਾਈਆ ਲੈ ਗਏ, ਤੂੰ ਖੜਾ ਤਮਾਸ਼ਾ ਦੇਖ, ਦਿੱਲੀ ਦੀ ਅਖਾਣ ਹੈ, ਲੱਖੀ ਅਤੇ ਨਗਾਈਆ, ਨਗਾਈਆ ਪੁੱਤਰ ਹੈ ਭਾਈ ਲੱਖੀ ਸ਼ਾਹ ਦਾ। ਅਤੇ ਇੱਕ ਸਿੱਖ ਆ ਕੇ ਕੂਚੇ ਦਿਲਵਾਲੀ ਇਸੇ ਬਾਲ ਨੂੰ ਕਹਿੰਦਾ, ਜਿਹੜਾ ਬਾਲ ਹੁਣ ਵੱਡਾ ਹੋ ਚੁੱਕਿਆ, ਇਹਨੂੰ ਆ ਕੇ ਕਹਿੰਦਾ, ਤੈਨੂੰ ਸ਼ਾਹ ਜੀ ਨੇ ਸੱਦਿਆ। ਸ਼ਾਹ ਜੀ ਨੇ ਸੱਦਿਆ, ਭੱਜਿਆ ਜਾਂਦਾ ਭਾਈ ਲੱਖੀ ਸ਼ਾਹ ਕੋਲ, ਭਾਈ ਲੱਖੀ ਸ਼ਾਹ ਦੇ ਘਰੇ ਕੰਮ ਵੀ ਕਰਦਾ ਸੀ। ਜੀ ਸ਼ਾਹ ਜੀ, ਭਾਈ ਲੱਖੀ ਸ਼ਾਹ ਕਹਿੰਦੇ, ਭਾਈ ਮਹਾਰਾਜ ਦੀ ਦੇਹ ਸੰਭਾਲਣ ਦਾ ਪ੍ਰਬੰਧ ਅਸੀਂ ਕਰ ਲਿਆ, ਤੂੰ ਮਹਾਰਾਜ ਦਾ ਸੀਸ ਲੈ ਜਾਏਗਾ ਆਨੰਦਪੁਰ ਸਾਹਿਬ। ਧੰਨ ਹੋ ਗਿਆ ਮਹਾਰਾਜ, ਧੰਨ ਹੋ ਗਿਆ। ਘਰੇ ਆ ਗਏ ਕੂਚੇ ਦਿਲਵਾਲੀ। ਜਦੋਂ ਆਏ ਘਰੇ ਤੇ ਭਾਈ ਆਗਿਆ ਰਾਮ ਜੀ ਪਿਤਾ, ਇੱਕ ਹੋਰ ਨਾਮ ਵੀ ਆਉਂਦਾ ਭਾਈ ਜੈਤਾ ਜੀ ਦੇ ਪਿਤਾ ਦਾ, ਭਾਈ ਆਗਿਆ ਰਾਮ ਜੀ ਨੇ ਦੇਖਿਆ ਤੇ ਪਤਾ ਲੱਗ ਗਿਆ ਸੀ ਵੀ ਇਹਦੀ ਸੇਵਾ ਇਹ ਲੱਗੀ ਹੈ। ਜੈਤਿਆ ਕਹਿੰਦੇ, ਤੂੰ ਉਦਾਸ ਬੈਠਾ ਹੈ? ਉਦਾਸ ਨਹੀਂ ਪਿਤਾ ਜੀ, ਫਿਕਰ 'ਚ ਹੈ। ਫਿਕਰ ਕਾਹਦੇ 'ਚ ਹੈ? ਫਿਕਰ ਇਹ ਹੈ ਮੈਨੂੰ ਵੀ ਜਦੋਂ ਮੈਂ ਮਹਾਰਾਜ ਦਾ ਸੀਸ ਚੱਕ ਕੇ ਉੱਥੋਂ ਲੈ ਜੂੰ ਤੇ ਦਿੱਲੀ ਦੇ ਸਿੱਖਾਂ 'ਚ ਤਾਂ ਕਹਿਰ ਵਰਤਾਊ ਔਰੰਗਜ਼ੇਬ, ਫਿਰ ਇਹਦਾ ਹੱਲ ਕੀ ਹੈ ਪੁੱਤਰ? ਇਹਦਾ ਹੱਲ ਇਹ ਹੈ ਪਿਤਾ ਜੀ ਵੀ ਆਪਾਂ ਸੀਸ ਵਰਗੀ ਕੋਈ ਚੀਜ਼ ਧਰੀਏ ਉੱਥੇ। ਅਤੇ ਭਾਈ ਆਗਿਆ ਰਾਮ ਜੀ ਨੇ ਸ੍ਰੀ ਸਾਹਿਬ ਕੱਢ ਕੇ ਭਾਈ ਜੈਤਾ ਜੀ ਦੇ ਹੱਥ 'ਚ ਫੜਾਈ ਅਤੇ ਕਹਿੰਦੇ, ਸੀਸ ਵਰਗੀ ਚੀਜ਼ ਕਿਉਂ ਧਰਨੀ ਹੈ, ਮੇਰਾ ਸਿਰ ਵੱਢ ਕੇ ਰੱਖ ਉੱਥੇ। ਧੰਨ ਧੰਨ ਭਾਈ ਆਗਿਆ ਰਾਮ ਜੀ। ਪ੍ਰਿੰਸੀਪਲ ਸਤਵੀਰ ਸਿੰਘ ਨੇ ਬਹੁਤ ਕਮਾਲ ਲਿਖੀ ਹੈ ਸਾਖੀ, ਇਹ ਕਨ੍ਹੱਈਆ ਲਾਲ ਦੇ ਗ੍ਰੰਥ 'ਚ ਆਉਂਦੀ। ਕਮਾਲ ਦਾ ਵਰਤਾਰਾ ਹੋਇਆ ਵੀ ਪੁੱਤ ਨੇ ਪਿਓ ਦਾ ਸਿਰ ਵੱਢਿਆ। ਇਹ ਸਾਖੀ ਦੂਜੀ ਵਾਰੀ ਆਉਂਦੀ ਹੈ ਭਾਈ, ਪਹਿਲੀ ਵਾਰੀ ਛੇਵੇਂ ਪਾਤਸ਼ਾਹ ਵੇਲੇ ਆਉਂਦੀ ਹੈ। ਸੱਚੇ ਪਾਤਸ਼ਾਹ ਜੀਆਂ ਨੂੰ, ਛੇਵੇਂ ਪਾਤਸ਼ਾਹ ਜੀਆਂ ਨੂੰ ਕਿਸੇ ਸਿੱਖ ਨੇ ਕਿਹਾ, ਮਹਾਰਾਜ ਪ੍ਰਸ਼ਾਦਾ ਛਕਣ ਆਈਏ ਘਰੇ। ਮਹਾਰਾਜ ਨੇ ਕਿਹਾ, ਫਲਾਣੇ ਦਿਨ ਆਵਾਂਗੇ। ਜਦੋਂ ਦਾ ਕੌਲ ਸੀ ਮਹਾਰਾਜ ਦਾ ਆਉਣ ਦਾ, ਉਦੋਂ ਉਹਨਾਂ ਦੇ ਘਰੇ ਰਾਸ਼ਨ ਹੈ ਨਹੀਂ। ਅਤੇ ਦੋਵੇਂ ਪਿਓ ਪੁੱਤ ਸੋਚਦੇ ਆ ਵੀ ਕਿਵੇਂ ਕਰੀਏ, ਅਤੇ ਉਹ ਰਾਤ ਨੂੰ ਪਾੜ ਲਾ ਲੈਂਦੇ ਆ, ਸੇਠ ਦੀ ਹੱਟ 'ਚ ਪਾੜ ਲਾਉਂਦੇ ਆ, ਅਤੇ ਰਾਸ਼ਨ ਜਿੰਨਾ ਕੁ ਚਾਹੀਦਾ ਚੱਕ ਲਈਏ। ਉਹ ਜਦੋਂ ਪਾੜ ਲਾ ਕੇ ਅਤੇ ਰਾਸ਼ਨ ਚੱਕ ਕੇ ਉਹ ਪਾੜ ਦੇ ਵਿੱਚ ਦੀ ਬਾਹਰ ਕੱਢਦੇ ਆ, ਅਤੇ ਰਾਸ਼ਨ ਬਾਹਰ ਕੱਢ ਲੈਂਦੇ ਆ, ਪਿਓ ਬਾਹਰ ਆ ਜਾਂਦਾ। ਮੁੰਡਾ ਜਦੋਂ ਬਾਹਰ ਆਉਣ ਲੱਗਦਾ ਅਤੇ ਉਹਦਾ ਸਿਰ ਤਾਂ ਬਾਹਰ ਆ ਜਾਂਦਾ, ਅਤੇ ਕੰਧ ਉਹਦੇ ਧੜ ਦੇ ਉੱਤੇ ਡਿੱਗ ਪੈਂਦੀ ਹੈ। ਉਹ ਕਹਿੰਦਾ, ਪਿਤਾ ਜੀ ਜਾਓ, ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣਾ, ਅਤੇ ਪਤਾ ਲੱਗੂਗਾ ਤਾਂ ਬੁਰੇ ਲੱਗਾਂਗੇ। ਜਾਓ ਤੁਸੀਂ ਰਾਸ਼ਨ ਲੈ ਕੇ ਜਾਓ, ਪਹੁੰਚੋ ਘਰੇ, ਤਿਆਰੀ ਕਰੋ। ਉਹ ਪਿਤਾ ਜਦੋਂ ਰਾਸ਼ਨ ਚੱਕ ਕੇ ਤੁਰਨ ਲੱਗਿਆ ਅਤੇ ਉਹ ਮੁੰਡੇ ਨੇ ਆਵਾਜ਼ ਮਾਰੀ ਪੁੱਤਰ ਨੇ, ਪਿਤਾ ਜੀ ਆਏ ਨਾ ਜਾਓ, ਮੇਰਾ ਸਿਰ ਲੈ ਜਾਓ ਨਾਲ, ਪਛਾਣ ਹੋ ਜੂਗੀ, ਫਿਰ ਲੋਕ ਕਹਿਣਗੇ ਇਹਨਾਂ ਨੇ ਚੋਰੀ ਕੀਤੀ, ਮੇਰਾ ਸਿਰ ਵੱਢ ਕੇ ਲੈ ਜਾਓ। ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣਾ ਸਿੱਖਾਂ ਨੇ, ਦ੍ਰਿੜਤਾ ਵੇਖੋ ਸਿੱਖ ਦੀ। ਭਾਈ ਸਾਹਿਬ ਨੇ ਸੀਸ ਰੱਖਿਆ ਉੱਥੇ ਪਿਤਾ ਜੀ ਦਾ ਅਤੇ ਲੈ ਕੇ ਤੁਰੇ। ਪਹਿਲਾ ਪੜਾਅ ਭਾਈ ਸਾਹਿਬ, ਅੱਡ ਅੱਡ ਗ੍ਰੰਥਾਂ 'ਚ ਅੱਡ ਅੱਡ ਸਾਖੀਆਂ ਆਉਂਦੀਆਂ ਭਾਈ। ਇੱਕ ਸਾਖੀ ਆਉਂਦੀ ਹੈ ਵੀ ਪਹਿਲਾ ਪੜਾਅ ਰੋੜੀ ਪਿੰਡ ਕਰਦੇ ਆ। ਰੋੜੀ ਪਿੰਡ ਦੇ ਵਿੱਚ ਭਾਈ ਜੈਤਾ ਜੀ ਨੂੰ ਪਤਾ ਹੈ ਵੀ ਕਿਹੜੀ ਕਿਹੜੀ ਥਾਂ 'ਤੇ ਪੜਾਅ ਕਰਨਾ। ਰੋੜੀ ਪਿੰਡ ਦੇ ਵਿੱਚ ਇੱਕ ਪਰਿਵਾਰ ਵੱਸਦਾ ਹੈ ਗੁਰੂ ਕਾ ਪ੍ਰੇਮੀ, ਉਹਨਾਂ ਕੋਲ ਪੜਾਅ ਕਰਦੇ ਆ। ਜੇ ਹੁਣ ਤੁਸੀਂ ਇੱਧਰੋਂ ਕਰਨਾਲ ਅਤੇ ਸੋਨੀਪਤ ਵਾਲੇ ਪਾਸਿਓ ਜਾਓ ਨਾ ਦਿੱਲੀ, ਅਤੇ ਉੱਥੇ ਇੱਕ ਪਿੰਡ ਆਉਂਦਾ ਬੱਡ ਖਾਲਸਾ। ਕਦੇ ਮੌਕਾ ਲੱਗੇ ਤਾਂ ਉਹ ਪਿੰਡ 'ਚ ਜਾ ਕੇ ਆਓ, ਪਤਾ ਲੱਗੇ ਵੀ ਸਾਖੀ ਕੀ ਚੱਲਦੀ ਹੈ। ਬੱਡ ਖਾਲਸਾ ਪਿੰਡ ਦਾ ਨਾਂ। ਉਹ ਜਦੋਂ ਉਸ ਪਿੰਡ 'ਚ ਪਹੁੰਚਦੇ ਆ ਰੋੜੀ 'ਚ, ਅਤੇ ਬਾਬਾ ਖੁਸ਼ਹਾਲਾ ਰਹਿੰਦਾ ਉੱਥੇ, ਬਾਬੇ ਖੁਸ਼ਹਾਲੇ ਦੇ ਪਰਿਵਾਰ ਕੋਲ ਜਾ ਕੇ ਰਹਿੰਦੇ ਆ, ਅਤੇ ਮਹਾਰਾਜ ਦੇ ਸੀਸ ਦੀ ਸੰਭਾਲ ਹੁੰਦੀ ਹੈ, ਅਤੇ ਰਾਤ ਕੱਟਣੀ ਹੈ ਅਤੇ ਫਿਰ ਚਾਲਾ ਮਾਰਨਾ। ਪਿੱਛੇ ਭਾਈ ਉਦਾ ਜੀ, ਭਾਈ ਨਾਨੂ ਜੀ, ਭਾਈ ਜਿਹੜੇ ਹੈਗੇ ਆ ਨਗਾਈਆ ਜੀ ਇਹ ਪਿੱਛੇ ਆ ਰਹੇ ਆ ਦੱਸਣ ਵਾਸਤੇ ਵੀ ਫੌਜ ਕਿੰਨੀ ਕੁ ਦੂਰ ਹੈ। ਉਹ ਕਿਤੇ ਬਾਬੇ ਖੁਸ਼ਹਾਲੇ ਦੇ ਪੁੱਤਰ ਨੂੰ ਦੱਸਦੇ ਆ ਵੀ ਫੌਜ ਨੇੜੇ ਆਉਂਦੀ ਜਾ ਰਹੀ ਹੈ, ਤੁਸੀਂ ਪ੍ਰਬੰਧ ਕਰੋ। ਬਾਬੇ ਖੁਸ਼ਹਾਲੇ ਦੇ ਪੁੱਤਰ ਆ ਕੇ ਬਾਬੇ ਖੁਸ਼ਹਾਲੇ ਨੂੰ ਕਹਿੰਦੇ ਆ ਵੀ ਮੁਗਲਾਂ ਦੀ ਫੌਜ ਪਿੱਛੇ ਆ ਰਹੀ ਹੈ, ਜਲਦੀ ਜਲਦੀ ਆਪਾਂ ਕੋਈ ਪ੍ਰਬੰਧ ਕਰੀਏ, ਮਹਾਰਾਜ ਦਾ ਸੀਸ ਲੈਣ ਆ ਰਹੇ ਆ। ਬਾਬਾ ਖੁਸ਼ਹਾਲਾ ਕਹਿੰਦਾ ਕੀ ਕੀਤਾ ਜਾ ਸਕਦਾ। ਬਾਬਾ ਖੁਸ਼ਹਾਲਾ ਜੀ ਦੇ ਪੁੱਤਰ ਕਹਿੰਦੇ ਆਪਾਂ ਇਹ ਕਰਦੇ ਹਾਂ ਵੀ ਭਾਈ ਜੈਤਾ ਜੀ ਤੋਂ ਉਹ ਕੱਪੜਾ ਲੈ ਲੈਂਦੇ ਹਾਂ, ਉਹ ਰੁਮਾਲਾ ਉਹ ਪਲਕ ਹੈ ਜਿਹੜੀ ਉਹ ਲੈ ਲੈਂਦੇ ਹਾਂ ਅਤੇ ਸੀਸ ਵਰਗੀ ਕੋਈ ਚੀਜ਼ ਉਹਦੇ 'ਚ ਪਾ ਕੇ ਪਲਕ 'ਚ ਤਾਂ ਉਹਨਾਂ ਨੂੰ ਦੇ ਦਿੰਦੇ ਹਾਂ। ਬਾਬਾ ਖੁਸ਼ਹਾਲਾ ਜੀ ਕਹਿੰਦੇ ਸੀਸ ਵਰਗੀ ਕੋਈ ਚੀਜ਼ ਕਿਉਂ ਦੇਣੀ ਹੈ, ਸਿਰ ਦਿਓ ਮੇਰਾ ਵੱਢ ਕੇ। ਦੂਜਾ ਸਿਰ ਲੱਗਦਾ, ਪੰਜ ਸਿਰ ਲੱਗਦੇ ਆ ਸੱਚੇ ਪਾਤਸ਼ਾਹ ਜੀਆਂ ਦਾ ਸੀਸ ਅਨੰਦਪੁਰ ਸਾਹਿਬ ਪਹੁੰਚਣ ਦੇ, ਪੰਜ ਸਿਰ ਲੱਗਦੇ ਆ। ਤੀਜਾ ਪੜਾ ਦੂਜਾ ਪੜਾ ਕਰਦੇ ਆ ਭਾਈ ਸਾਹਿਬ ਹੋਰੀ ਤਰਾਵੜੀ, ਆਖਰੀ ਸਾਖੀ ਹੈ ਭਾਈ ਸੱਚੇ ਪਾਤਸ਼ਾਹ ਭਾਈ ਅਰਦਾਸਾਂ ਸਿੱਖਾਂ ਦੀਆਂ ਕਿਵੇਂ ਪੂਰੀਆਂ ਕਰਦੇ ਆ। ਮਹਾਰਾਜ ਪੜਾ ਕਰਦੇ ਆ ਤਰਾਵੜੀ, ਮਹਾਰਾਜ ਜੀ ਕਰਦੇ ਆ, ਭਾਈ ਜੈਤਾ ਜੀ ਲੈ ਕੇ ਆਉਂਦੇ ਆ। ਜਿਹੜੇ ਸਿੱਖ ਦੇ ਘਰੇ ਪੜਾ ਕੀਤਾ ਉਹਦਾ ਨਾਮ ਹੈ ਧੋਬੀ ਦੇਵਾ ਰਾਮ। ਧੋਬੀ ਦੇਵਾ ਰਾਮ ਮਹਾਰਾਜ ਦਾ ਸੀਸ ਰੱਖਿਆ ਉੱਚੀ ਥਾਂ 'ਤੇ ਅਤੇ ਸਾਰੀ ਰਾਤ ਚੌਰ ਕਰੀ ਗਿਆ, ਨਾਲੇ ਰੋਈ ਗਿਆ, ਸੱਚੇ ਪਾਤਸ਼ਾਹ ਐਂ ਤਾਂ ਦਰਸ਼ਨ ਨਹੀਂ ਮੰਗੇ ਸੀ। ਮਹਾਰਾਜ ਉਹ ਕਿਤੇ ਅਰਦਾਸ ਕਰਦਾ ਹੁੰਦਾ ਸੀ, ਮਹਾਰਾਜ ਗੁਰੂ ਨੌਵੇਂ ਪਾਤਸ਼ਾਹ ਦਰਸ਼ਨ ਦਿਓ, ਮਹਾਰਾਜ ਗੁਰੂ ਨੌਵੇਂ ਪਾਤਸ਼ਾਹ ਦਰਸ਼ਨ ਦਿਓ। ਅਤੇ ਕਮਾਲ ਦੀ ਗੱਲ ਇਹ ਹੈ ਭਾਈ, ਗੁਰੂ ਦੇਹ ਦਾ ਉਹਲਾ ਕਰ ਲੈਣ ਤੋਂ ਬਾਅਦ ਵੀ ਸਿੱਖ ਨੂੰ ਆ ਕੇ ਦਰਸ਼ਨ ਦੇ ਕੇ ਜਾਂਦਾ ਗੁਰੂ, ਐਡਾ ਬੇਅੰਤ ਹੈ। ਜਦੋਂ ਸਾਖੀ ਚੱਲੀ ਨਾ ਵੀ ਕਤਵਾਲੀ ਦੇ ਵਿੱਚ ਮਹਾਰਾਜ ਨੂੰ ਭਾਇਆ ਅਤੇ ਸਿੱਖਾਂ ਦੇ ਘਰੇ ਪ੍ਰਸ਼ਾਦਾ ਛਕਦੇ ਫਿਰਦੇ ਆ, ਔਰੰਗਜ਼ੇਬ ਨੇ ਕਿਹਾ ਉਹਨੂੰ ਕਤਵਾਲ ਨੂੰ ਵੀ ਕਿਹਾ ਦਰੋਗੇ ਸਾਰੇ ਸੱਦ ਕੇ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਸਿੱਖਾਂ ਦੇ ਘਰੇ ਪ੍ਰਸ਼ਾਦਾ ਛਕਦੇ ਫਿਰਦੇ ਆ। ਫਿਰ ਉਹਨੇ ਸਿੱਖਾਂ ਦੇ ਘਰਾਂ ਦੇ ਬਾਹਰ ਵੀ ਪਹਿਰੇ ਲਾਏ, ਕਤਵਾਲੀ 'ਚ ਤਾਂ ਪਹਿਰਾ ਲੱਗਿਆ ਹੀ ਸੀ, ਪਤਾ ਲੱਗਿਆ ਵੀ ਮਹਾਰਾਜ ਇੱਥੇ ਵੀ ਬੈਠੇ ਆ ਉੱਥੇ ਵੀ ਬੈਠੇ ਆ। ਹੁਣ ਔਰੰਗਜ਼ੇਬ ਨੂੰ ਕੌਣ ਦੱਸੇ, ਜਿਹੜਾ ਗੁਰੂ ਭੋਰੇ 'ਚ ਬੈਠਾ ਮੱਖਣ ਸ਼ਾਹ ਲਬਾਣੇ ਦੇ ਜਹਾਜ਼ ਨੂੰ ਮੋਢਾ ਦੇ ਸਕਦਾ ਉਹ ਕਿਤੇ ਵੀ ਜਾ ਸਕਦਾ। ਭਾਈ ਜੈਤਾ ਜੀ ਜਾ ਰਹੇ ਅਨੰਦਪੁਰ ਸਾਹਿਬ ਵੱਲ ਨੂੰ, ਸੀਸ ਵੱਲ ਦੇਖਿਆ ਅਤੇ ਪਿੱਛੇ ਦੇਖ ਕੇ ਆਵਾਜ਼ ਮਾਰੀ, ਮਾਂ ਤੂੰ ਠੀਕ ਕਹਿੰਦੀ ਸੀ, ਮਸੰਦ ਮਸੰਦ ਹੁੰਦੇ ਆ, ਗੁਰੂ ਗੁਰੂ ਹੁੰਦਾ, ਇੱਕ ਦਿਨ ਵਡਿਆਈ ਦਿੰਦਾ, ਮਸੰਦ ਦੇ ਪੈਰ ਦੇ ਗੂਠੇ ਨੂੰ ਮੇਰਾ ਹੱਥ ਲੱਗ ਗਿਆ ਅਤੇ ਉਹਨਾਂ ਨੇ ਰਲ ਕੇ ਮੈਨੂੰ ਕੁੱਟਿਆ, ਗੁਰੂ ਐਡਾ ਬੇਅੰਤ ਹੈ ਉਹਨੇ ਸੀਸ ਮੇਰੀ ਛਾਤੀ ਨਾਲ ਲਾਇਆ ਹੋਇਆ। ਜਾ ਕੇ ਜਦੋਂ ਕਲਗੀਧਰ ਮਹਾਰਾਜ ਨੂੰ ਸੀਸ ਭੇਟ ਕੀਤਾ, ਕਲਗੀਧਰ ਮਹਾਰਾਜ ਨੇ ਫਿਰ ਗਲਵੱਕੜੀ 'ਚ ਲਿਆ ਅਤੇ ਕਿਹਾ ਰੰਗਰੇਟਾ ਗੁਰੂ ਕਾ ਬੇਟਾ, ਮਾਂ ਤੂੰ ਠੀਕ ਕਹਿੰਦੀ ਸੀ, ਮਸੰਦ ਮਸੰਦ ਹੁੰਦੇ ਆ, ਗੁਰੂ ਗੁਰੂ ਹੁੰਦਾ। ਜੇ ਤੁਸੀਂ ਸਾਖੀ ਪੜ੍ਹਦੇ ਹੋ ਤੁਹਾਨੂੰ ਪਤਾ ਲੱਗਦਾ ਸੱਚੇ ਪਾਤਸ਼ਾਹ ਜਦੋਂ ਭਾਈ ਜੈਤਾ ਜੀ ਨੂੰ ਗਲਵੱਕੜੀ 'ਚ ਲਈ ਖੜ੍ਹੇ ਆ ਅਤੇ ਉਹ ਮਸੰਦ ਪਿੱਛੇ ਖੜ੍ਹੇ ਆ, ਉਹੀ ਜਿਹੜੇ ਫਿਰ ਮਹਾਰਾਜ ਨੇ ਕੜਾਹੀਆਂ 'ਚ ਪਾ ਕੇ ਸਾੜੇ ਅਤੇ ਫਿਰ ਉਹ ਸ਼ਬਦ ਪ੍ਰਤੱਖ ਹੋਇਆ, ਫਿਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰਲਾ। ਸੱਚੇ ਪਾਤਸ਼ਾਹ ਮਿਹਰ ਕਰਨ ਆਪ ਸੰਗਤਾਂ ਦੇ ਕੱਲ੍ਹ ਨੂੰ ਫਿਰ ਦਰਸ਼ਨ ਹੋਣ, ਅੱਜ ਆਪਣੇ ਕੋਲ ਇੰਨਾ ਕੀ ਸਮਾਂ ਸੀ, ਮੇਰੇ ਤੋਂ ਬੋਲਦੇ ਤਾਂ ਕੋਈ ਗਲਤੀ ਹੋ ਗਈ ਮਾਫ਼ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਆਪ ਸੰਗਤਾਂ ਨੂੰ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਜੋ ਇਤਿਹਾਸ ਹੈ ਉਹ ਸਰਵਣ ਕਰਾ ਰਹੇ ਸਨ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਵਾਲੇ। ਸੋ ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾਂ ਬਖਸ਼ਣ, ਇਸੇ ਤਰ੍ਹਾਂ ਹੀ ਖਾਲਸਾ ਪੰਥ ਦੀ ਸੇਵਾ ਗੁਰ ਇਤਿਹਾਸ ਦੇ ਰਾਹੀਂ ਕਰਦੇ ਰਹਿਣ। ਸੋ ਸਾਧ ਸੰਗਤ ਦੀ ਬੇਨਤੀ ਹੈ, 5-7 ਸੀਨੀਅਰ ਸੁਸਾਇਟੀ ਵਿਖੇ ਭਾਈ ਸਾਹਿਬ ਨੇ ਹਾਜ਼ਰੀ ਭਰਨੀ ਹੈ। ਸੋ ਆਪ ਸੰਗਤਾਂ ਨੇ ਸਮਾਂ ਨੋਟ ਕਰ ਲੈਣਾ, 5-7 ਅੱਜ ਸ਼ਾਮ ਨੂੰ ਸੀਨੀਅਰ ਸੁਸਾਇਟੀ ਜਿਹੜੇ ਪਿਛਲੇ ਘਰ ਹੈ ਗੁਰਦੁਆਰਾ ਸਾਹਿਬ ਦਾ, ਉੱਥੇ ਵੀ ਸੰਗਤਾਂ ਨੂੰ ਬੇਨਤੀ ਆਪ ਜੀ ਜ਼ਰੂਰ ਹਾਜ਼ਰੀਆਂ ਭਰ ਕੇ ਭਾਈ ਸਾਹਿਬ ਪਾਸੋਂ ਵਿਚਾਰਾਂ ਸਰਵਣ ਕਰਨੀਆਂ ਨੇ। ਕੱਲ੍ਹ ਦਾ ਸਮਾਂ ਜਿਹੜਾ ਮੇਨ ਹਾਲ ਦੇ ਵਿੱਚ ਇਹਨਾਂ ਦਾ ਹੋਵੇਗਾ ਉਹ 2-3 ਹੀ ਹੋਵੇਗਾ, ਇਹ ਸੇਮ ਹੀ ਸਮਾਂ। ਸੋ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ, ਆਏ ਹੋਏ ਗੁਰਮੁਖਾਂ ਪਾਸੋਂ ਲਾਹੇ ਪ੍ਰਾਪਤ ਕਰਨੇ। ਹੁਣ ਸਮਾਂ ਕੀਰਤਨ ਦਾ ਹੈ, ਭਾਈ ਤ੍ਰਿਲੋਕ ਸਿੰਘ ਜੀ ਪਹੁੰਟਾ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਅੱਜ ਦਾ ਜੋ ਦਿਹਾੜਾ ਹੈ ਉਹ ਗੁਰੂ ਕੇ ਬਾਗ ਦਾ ਮੋਰਚਾ ਹੈ, ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅੱਜ ਦੇ ਦੀਵਾਨ ਸਜੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ।

ਧਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ।

ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣ ਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀ ਆਕਾ ਦਾ ਤਾਰਾ।

ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਨ ਜਿਨ ਸੇਵਿਆ ਮੇਰਾ ਹਰ ਜੀ, ਤੇ

ਕਰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣ ਹੋਈ, ਆਸਾ ਮਹੱਲਾ ਚੌਥਾ। ਤੂੰ

ਨਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸਾਂਝ

ਜਗਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰਿਆਲਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮ ਤੇ ਹੋਏ ਸੋ

बोलो जी जिन्ना सिंगा सिंगणिया ने धर्म हेत सीस दित्ते

ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਿਸ਼ ਕਰਨੀ, ਪਾਤਸ਼ਾਹ ਕਿਰਪਾ ਕਰਕੇ ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਮੁਤਾਬਕ ਸੁਚੱਜੀ ਜੀਵਨ ਜਾਚ ਬਖਸ਼ੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਓ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਮ

ਸਤਿ ਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।